भगत करों हर के गुण गावों, आठ पहर अपना खसम ते आवों।

हर खा जब बिसरे गोविंद राय, हर खा नानक जब बिस्...

ਕਿਲ ਵਿਖ ਦਹਿਣ ਹੋਏ ਖਿਣ ਅੰਤਰ ਮੇਰੇ ਠਾਕੁਰ ਕਿਰਪਾ ਕੀਜੈ। ਕਿਲ ਵਿਖ ਦਹਿਣ ਹੋਏ

त्राहे त्राहे शरण प्रभु आए, मुको गुरमत नाम।

ऐसा सतगुर से भी ये मना।

What?

What?

ਧਿਆਇਆ ਇਹਨਾਂ ਜੰਤਾਂ ਕੈ ਵਸ ਕਿਛ ਨਾਹੀ ਉਦ ਵੇਖੀ ਜਗਤ ਪਾਇਆ ਇਕਨਾ ਨੂੰ ਤੂੰ ਮੇਲ ਲੈ ਇੱਕ ਆਪੋ ਤੁਤ ਖੁਆਇਆ ਗੁਰ ਕਿਰਪਾ ਤੇ ਜਾਣਿਆ।

ਸਿਹਾ ਘਾਲੇ ਘਾਲਣਾ ਦੇਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਨਾ ਖੇਡੀਏ ਜਿਤ ਦਰਗਾਹ ਗਿਆ ਹਾਰੀਏ ਪੜਿਆ ਅਤੇ ਉਮੀਆ ਵਿਚਾਰ ਅੱਗੇ ਵਿਚਾਰੀਏ ਮੋਚ ਲੈ ਸੋ ਅੱਗੇ ਮਾਰੀਏ

ਜਾਪ ਨਾਨਕ ਆਨੰਦ ਪਏ ਦੁੱਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ ਪੰਜਵਾਂ ਚਤਰ ਸਾਹਿਬ ਕਿਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕੇ ਅਵਲੋਕਨ ਕਿਨੋ ਦਾਸ ਕਾ ਦੁੱਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਾਮ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੋਲੇ ਇਹਾਂ ਉਹਾਂ ਸੁਖ ਹੋਵੈ ਤਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾ ਸਾਸ ਪ੍ਰਿਤ ਪਾਲੇ ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ ਆਦੰਤ ਪ੍ਰਭ ਸਦਾ ਸਹਾਈ ਧਨ ਮਾਰਾ ਮੀਤ ਰਾਮ ਮਨ ਵਿਲਾਸ ਪੈ ਸਭ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਪੂਰਨ ਪੈ ਜਰਖਾਈ ਧਨਾਸਰੀ ਮਹੱਲਾ ਪੰਜਵਾਂ ਜਿਸ ਕੋ ਵਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਅਭਾਗਾ ਚਰਨ ਕੁੰਦ ਜਾਕਾ ਮਨ ਰਾਗਿਓ ਅਮਿਓ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਰਾਗਾ ਆਲਸ ਸੀਜ ਗਿਆ ਸਭ ਤੰਤੇ ਪ੍ਰੀਤਮ ਸਿਵ ਮਨ ਲਾਗਾ ਰਾਮ ਜੈ ਜੈ ਭੀਖੂ ਤੈ ਨਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਨਰਾਗਾ ਧਨਾਸਰੀ ਮਹੱਲਾ ਪੰਜਵਾਂ ਜਾਂ ਕੇ ਪੂਰਨ ਹੋਏ ਕਾਮ ਕਲੀ ਕਾਰ ਮਹਾ ਬਿਖਿਆ ਮਹਿ ਲੱਜਾ ਰਖੀ ਰਾਮ ਰਾਮ ਸਿਮਰ ਸਿਮ ਸਵਾਮੀ ਪ੍ਰਭ ਆਪਣਾ ਨਿਕਟ ਨਾਵੈ ਜਾਮ ਮੁਕਤ ਬਿਕੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕਾ ਜਨ ਕੀ ਥਾਤੀ ਕੋਟ ਸੁਖ ਵਿਸਰਾਮ ਗੋਬਿੰਦ ਮੋਦਰ ਸਿਮਰੋ ਦਿਨ ਰਹਿਣ ਨਾਨਕ ਸਦਕਰਬਾਨ ਧਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਕਦਾਨ ਸਗਲ ਮਨੋਰਥ ਪੂਰਨ ਹੋਵੈ ਸਿਮਰੋ ਤੁਮਰਾ ਨਾਮ ਰਾਮ ਚਰਨ ਤੁਮਾਰੇ ਹਿਰਦੇ ਵਾਸੇ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈਂ ਮਨ ਨਾ ਵਿਆਪੇ ਆਠ ਪਹਿਰ ਗੁਣ ਗਾਵੋ ਸਭ ਸਤ ਵਿਵਸਥਾ ਹਰ ਕੀ ਸੇਵਾ ਮੈਦਾਂਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਧਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਸਭ ਥੂਕ ਮਨ ਕੋ ਜਾਚਤ ਜਾਚਤ ਸਰਮ ਪਾਈਏ ਪ੍ਰਭ ਕੇ ਸਿਮਰਨ ਮੋਖ ਰਾਮ ਕੋਖੇ ਮੁਨ ਜਨ ਅਮ੍ਰਿਤ ਸਿਮਰਤ ਸਵਾਮ ਪੁਰਾਨਾ ਬੇਦ ਪਕਾਰੇ ਕੋਕ ਕਿਰਪਾ ਸਿੱਧ ਸੇਵ ਸਚ ਪਾਈਏ ਦੋਵੇ ਸਹੇਲੇ ਲੋਕ ਆਨ ਚਾਰ ਬਿਹਾਰ ਹੈ ਜੇਤੇ ਬਿਨ ਹਰ ਸਿਮਰਨ ਭੋਕ ਨਾਨਕ ਜਨਮ ਮਰਨ ਪੈ ਕਾਟੇ ਮਿਰ ਸਾਧੂ ਵਿੰਸੇ ਸੋਕ ਧਨਾਸਰੀ ਮਹੱਲਾ ਪੰਜਵਾਂ ਤਿਸਨਾ ਬੂਝੇ ਹਰ ਕੇ ਨਾਮ ਮਹਾਂ ਸੰਤੋਖ ਹੋਵੇ ਗੁਰਬਚਨੇ ਪ੍ਰਭ ਸਿਉ ਡਾਗੇ ਪੂਰਨ ਧਿਆਨ ਰਾ ਮਹਾਂਕਲੋਲ ਬੁੱਝੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇ ਜਪ ਜੀਵਾਂ ਪੂਰਨ ਹੋਏ ਦਾਸ ਕੇ ਕਾਲ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੇ ਕਰਮ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਧਨਾਸਰੀ ਮਹੱਲਾ ਪੰਜਵਾਂ ਜਨ ਕੀ ਕਿੰਨੀ ਪਾਰ ਬ੍ਰਹਮਸਾਰ ਨਿੰਦਕ ਟਿਕਨ ਪਾਵਨ ਮੂਲੇ ਉੱਡ ਗਏ ਬੇਕਾਰ ਰਾਮ ਜੈ ਜੈ ਦੀਖੂ ਤੈ ਤੈ ਸੁਆਮੀ ਕੋਈ ਨ ਪਹੁੰਚ ਪਹੁੰਚਣ ਹਾਰ ਜੋ ਜੋ ਕਰੇ ਅਭਗਿਆ ਜਨ ਕੀ ਹੋਏ ਗਿਆ ਤਤਸ਼ਾਰ ਕਰਨ ਹਾਰ ਰਖਵਾਲਾ ਹੋਆ ਜਾਂ ਕਾਂਤ ਨ ਪਾਰਾ ਬਾਰ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਧਨਾਸਰੀ ਮਹੱਲਾ ਪੰਜਵਾਂ ਘਰ ਨੌਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਧਾਰੋ ਪੂਜਾ ਗਏ ਕੂਪ ਤੇ ਕੱਢ ਲੇਵੋ ਰਾਮ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਕ ਦੁੱਖਾਂ ਤਨ ਸ਼ਾਦ ਪੂਰੇ ਪ੍ਰਭ ਬਿਨਾ ਨ ਰੱਖਨਾਰਾ ਨਾਮ ਸਿਮਰਾਵੋ ਸਰਨ ਸੂਰੇ ਪਤਤ ਉਧਾਰਨਾ ਜੀ ਜੰਤ ਤਾਰਨਾ ਬੀਦ ਉਚਾਰ ਨਹੀਂ ਅੰਤ ਪਾਇਓ ਗੁਨੇ ਸੁਖ ਸਾਗਰਾ ਬ੍ਰਹਮ ਰਿਤ ਨਾਗਰਾ ਭਗਤ ਪਿਛੜ ਨਾਨਕ ਗਾਇਓ ਧਨਾਸਰੀ ਮਹੱਲਾ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰੋ ਨਾਮ ਗੋਬਿੰਦ ਕਾ ਸਦਾ ਲੀਜੇ ਮਿਟੇ ਕਮਾਣੇ ਪਾਪ ਚੁਰਾਣੇ ਸਾ ਸੰਗਤ ਮਿਲ ਮੂਆ ਜੀਜੇ ਰਾਮ ਰਾਜ ਜੋਬਨ ਵਿਸਰੰਤ ਹਰ ਮਾਇਆ ਮਹਾਂ ਦੁੱਖ ਇਹੋ ਮਹਾਤਕ ਮਹਾਤ ਕਹੇ ਆਸ ਪਿਆ ਸਰਮਨ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹੇ ਸਰਨ ਸਮਰੱਥ ਕਤ ਗੋਚਰਾ ਪਤ ਉਦਾਰ ਨਾਮ ਤੇਰਾ ਅੰਤਰ ਜਾਮੀ ਨਾਨਕੇ ਸੁਆਮੀ ਸਰਬੱਤ ਪੂਰਨ ਠਾਕਰ ਮੇਰਾ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ
ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵੱਡੇ ਭਾਗ ਪੇਟੇ ਗੁਰਦੇਵਾ ਕੋਟ ਅਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੇ ਸੁਭ ਗਗਨ ਤਿਸ ਜਨ ਨਾ ਵਿਆਪੇ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੁਖ ਕਿਛ ਪਾਪ ਨ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤਿਸਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਨਾਈ ਤਨਾ ਸ੍ਰੀ ਮਹਲਾ ਪੰਜਵਾਂ ਤ੍ਰਿਪਤ ਭਈ ਸਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਾਉ ਅਨਕ ਪ੍ਰਕਾਰੀ ਵਸਤਨ ਉਡਾਏ ਅੰਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਸਵਾਰੀ ਹਰ ਕਾ ਨਾਮ ਹਰ ਕਾ ਮਾਰਗ ਰਿਦੇ ਨਿਹਾਰੀ ਮਨ ਤਨ ਅੰਤਰ ਚਰਨ ਤੇ ਆਇਆ ਹਰ ਸੁਖ ਦਿਨਾਨ ਨਾਨਕ ਦਾਸ ਪਾਇਆ ਧਨਾ ਸ੍ਰੀ ਮਹਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਧਾਰਾ ਸਮੁੰਦ ਸਾਗਰ ਜਿਨ ਕਿਨ ਮੈਂ ਤਾਰਾ ਰਹਾਉ ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਤੇ ਆਇਆ ਬੰਧਨ ਕਾਟਨ ਹਰ ਸੁਆਮੀ ਜਨ ਨਾਨਕ ਸਿਮਰੇ ਅੰਤਰ ਜਾਮੀ ਧਨਾ ਸ੍ਰੀ ਮਹਲਾ ਪੰਜਵਾਂ ਕਿਤੇ ਪ੍ਰਕਾਰ

ਸਤਨਾ ਆਸਰੀ ਮਹੱਲਾ ਨਾਵਾਂ ਕਾਹੇ ਰੇ ਬਨ ਕੋ ਜਨ ਜਾਏ ਸਰਬ ਨਿਵਾਸੀ ਸਦਾ ਲੇਪਾ ਤੂੰ ਹੀ ਸੰਗ ਸਮਾਈ ਰਾਮ ਪੋਹ ਪਮਦ ਜਿਉ ਬਸ ਬਸਤ ਹੈ ਮੁਕਰ ਮਹਿ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਟ ਹੀ ਖੋਜੋ ਪਾਈ ਬਾਹਰ ਪੀਤਰੇ ਕੋ ਜਾਨੋ ਇਹੋ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੇ ਕਾਈ ਤਨਾਸਰੀ ਮਹੱਲਾ ਨੌਵਾਂ ਸਾਧੋ ਇਹ ਜਗ ਪਰਮ ਭਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਵਿਕਾਨਾ ਰਾਮ ਮਾਤ ਪਿਤਾ ਪਾਈ ਸੁਧਬੰਤਾ ਤਾਂ ਕੇ ਰਸ ਲਪਟਾਨਾ ਜੋਬਨ ਧਨ ਪਰਮਤਾ ਪਰਪਤਾ ਕੇ ਮਦ ਮੈਂ ਐਨਸ ਰਹੇ ਦੀਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਉ ਮਨ ਨਾ ਲਗਾਨਾ ਜਨ ਨਾਨਕ ਊਟਨ ਮੈਂ ਕਿਨੂੰ ਗੁਰਮੁਖ ਹੋਏ ਪਛਾਨਾ ਧਨਾਸਰੀ ਮਹੱਲਾ ਨਾਮਾ ਤੈ ਜੋਗੀ ਕੋ ਜੁਗਤ ਨ ਜਾਨੂ ਲੋ ਮੋਹ ਮਾਇਆ ਮਮਤਾ ਪੁਨੋ ਤੈ ਜੈ ਕਟ ਮਾਏ ਪਛਾਨੂ ਰਾਮ ਪਰ ਨਿੰਦਾ ਉਸ ਨ ਜਾ ਕੇ ਕੰਚਨ ਲੋ ਸਮਾਨੋ ਹਰ ਸੁਗ ਤੇ ਰਹੇ ਤੀਤਾ ਜੋਗੀ ਤਾਹੇ ਵਿਖਾਨੋ ਚੰਚਲ ਮਨ ਦੇ ਦਿਸ ਕੋ ਧਾਵਤ ਚੱਲ ਜਾਏ ਠਹਿਰਾਨੋ ਕੋ ਨਾਨਕੇ ਬਿਦ ਕੋ ਜੋ ਨਰ ਮੁਕਤ ਤਾਏ ਤੁਮ ਮਾਨੋ ਧਨਾਸਰੀ ਮਹੱਲਾ ਨਾਮਾ ਅਬ ਮੈਂ ਕੌਣ ਪਾਉ ਕਰੋ ਜੇ ਬਿਦ ਮਨ ਕੋ ਸਹਿਸਾ ਚੁੱਕੇ ਪਉ ਨਿਦ ਪਾਰ ਭਰੋ ਰਾਮ ਜਨਮ ਪਾਏ ਕੁਛ ਭਲੋ ਨ ਕੀਨੋ ਤਾਂ ਤੇ ਅਦ ਕਡਰੋ ਮਨ ਵਿੱਚ ਕਰਮ ਹਰ ਗੁਣ ਨਹੀਂ ਗਾਏ ਜੈ ਜੀ ਸੋਚ ਤਰੋ ਗੁਰਮਤਿ ਸੱਚ ਸੁਣ ਕੁਛ ਗਿਆਨ ਨਾ ਉਪਜਿਓ ਪਸ਼ੂ ਜਿਉਂ ਉਧਰ ਭਰੋ ਕਉ ਨਾਨਕ ਪਰ ਕਉ ਨਾਨਕ ਪ੍ਰਭਿਰਧ ਪਛਾਨੋ ਤਬ ਹੂੰ ਪਤਰੋ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰਸ ਯੁਗ ਚੁਗੇ ਪ੍ਰਭਾਵੈ ਸਰਬ ਮੈਂ ਹੰਸ ਪ੍ਰਾਣ ਪਦ ਪਾਵੈ ਕਿਆਬਕ ਬੱਪੜਾ ਛੱਪੜੀ ਨਹਾਏ ਕੀਚੜ ਡੁੱਬੇ ਮੈਲ ਨਾ ਜਾਏ ਰਹਾ ਰਖ ਰ ਚਰਨ ਧਰੇ ਬੇਚਾਰੀ ਦੁਬਦਾ ਛੋੜ ਪਏ ਨਿਰੰਕਾਰੀ ਮੁਕਤ ਪਦਾਰਥ ਹਰਸ ਚਾਕੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾਂ ਛੋੜ ਨ ਜਾਏ ਪ੍ਰੇਮ ਭਗਤ ਹਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਕਥ ਕਥਾ ਗੁਰਵਚਨੀ ਆਦਰਾ ਸੁਨ ਮੰਡਲ ਇਕ ਜੋਗੀ ਵੈਸੇ ਨਾਰ ਨ ਪੁਰਖ ਕਹੂੰ ਕਹੁ ਕੈਸੇ ਤ੍ਰੈ ਭਵਨ ਜੋਤ ਰੇ ਲਿਵਲਾਏ ਸੁਰ ਨਰ ਨਾਥ ਸੱਚੇ ਸਰਨਾਏ ਆਨੰਦ ਮੂਲ ਅਨਾਥ ਉਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਜਪੈ ਘਟ ਨਹਾਰੇ ਹੋਮੇ ਮਾਰ ਮਿਲੇ ਭਗਤਾਰੇ ਅਨਕ ਜਨਨ ਕਾਲ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਦਾ ਖੋਵੈ ਆਪਣਾ ਚੀਨਸ ਭਰਮ ਭਰਮ ਰੋਵੈ ਕਹਿਤੋ ਪੜਤੋ ਸੁਣ ਤੋ ਏਕ ਤੀਰਜ ਧਰਮ ਧਰਨੀ ਧਰ ਟੇਕ ਜਤ ਸਤ ਸੰਜਮ ਹਿਰਦੇ ਸਮਾਏ ਚੌਥੇ ਪਦ ਕੋ ਜੇ ਮਨ ਪਤੇ ਆਏ ਸਾਚੇ ਨਿਰਮਲ ਮੈਲ ਨ ਲਾਗੇ ਗੁਰ ਕੇ ਸ਼ਬਦ ਭਰਮ ਪਹ ਪਾਗੇ ਸੂਰਤ ਮੂਰਤ ਅਨੂਪ ਨਾਨਕ ਜਾਚੇ ਸੱਚ ਸਰੂਪ ਧਨਾਸਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪ੍ਰਵਾਨ ਨਾ ਤਿਸ ਮਰਨ ਆਵਣ ਜਾਣ ਠਾਕਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾਂ ਤੈ ਵਰਨ ਕੋਏ ਗੁਰਮੁਖ ਭਗਤ ਸਹਿਜ ਕਰ ਪਾਈਏ ਬਿਨ ਗੁਰ ਭੇਟੇ ਮਰ ਆਈਏ ਜਾਈਏ ਰਾਮ ਸੋ ਗੁਰ ਕਰੋ ਜੇ ਸੱਚ ਦੜਾਵੈ ਕਥ ਕਥਾਵੈ ਸ਼ਬਦ ਮਿਲਾਵੈ ਹਰ ਕੇ ਲੋਕ ਵਰਨੇ ਕਾਰਾ ਸੱਚੋ ਠਾਕਰ ਸੱਚ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੇ ਲਾਗੇ ਪਾਏ ਸਤਿਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੇ ਹੱਠ ਨਾ ਭਤੀਜੇ ਨਾ ਬਹੁ ਭੇਖੇ ਭੜ ਪਾਂਡੇ ਘੜ ਪਾਂਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮੰਤ ਤੇ ਆਇਆ ਪੜ ਪੜ ਭੂਲੇ ਝੂਟਾਂ ਖਾਏ ਬਹੁਤ ਸਿਆਣ ਪਿਆ ਵੈ ਜਾਏ ਨਾਮ ਜਪੇ ਭੋ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂੰਜ ਪੂਜ ਸਿਲਾ ਤੀਰਥ ਬਨ ਬਾਸਾ ਪਰਮਤ ਡੋਲਤ ਪਏ ਉਦਾਸਾ ਮਨ ਮਹਿਲੇ ਸੁੱਚਾ ਕਿਉਂ ਹੋਏ ਸੱਚ ਮਿਲੇ ਪਾਵੇ ਪਥ ਸੋਏ ਅਚਾਰਾਂ ਵਿਚਾਰ ਸਰੀਰ ਆਦਿ ਜੁਗਾਦ ਸਹਿਜ ਮਨ ਧੀਰ ਪਲ ਪੰਕਜ ਮੈਂ ਕੋਟ ਅਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਿਸੇ ਅੱਗੇ ਪ੍ਰਭ ਤੁਧ ਸਲਾਹੀ ਤੁਝ ਬਿਨ ਦੂਜਾ ਮੈਂ ਕੋ ਨਾਹੀ ਜਿਉਂ ਤੁਧ ਪਾਵੇ ਤਿਉਂ ਰਾਖਰ ਜਾਏ ਨਾਨਕ ਸਹਿਜ ਪਾਏ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ
ਜੋ ਜੋ ਜੋਨੀ ਆਇਓ ਤੇ ਤੇ ਉਰ ਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰ ਹੱਥ ਕਰ ਕਿਰਪਾ ਮੇਲੋ ਹਰ ਰਾਯਾ ਅਨਕ ਜਨਮ ਭਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਾਮ ਅਨਕ ਭਾਵ ਕਰੋ ਮਾਇਆ ਕੋ ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕਰ ਸਿਉ ਮੇਰਾ ਰੰਗ ਲਾਵੈ ਪੜੇ ਰੇ ਸਗਲ ਬੀਦ ਨੈ ਚੁੱਕੇ ਮਨ ਭੇਦ ਇੱਕ ਖਿਨ ਨਾ ਧੀਰੇ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸਿੰਚਾ ਜੇ ਤੇਰੇ ਤੀਰਥ ਨਾਏ ਅੰਬਦ ਮਹਿਲ ਲਾਏ ਘਰ ਕੋ ਠਾਕਰ ਇੱਕ ਤਿਲ ਨਾ ਮਾਨੈ ਕਦ ਪਾਵੋ ਸਾ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਸਨਾਨੇ ਸਗਲ ਆਸਰਮ ਕਿਨੋ ਮਨੁਆ ਸਗਲ ਆਸਰਮ ਕਿਨੇ ਮਨੁਆ ਨੈ ਪਤੀਨੇ ਵਿਵੇਕਹੀਨ ਦੇਹੀ ਧੋਏ ਕੋਈ ਪਾਈਏ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੇ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਕ ਹੋਏ ਕਰਮ ਧਰਮ ਜੁਗਤਾ ਨਿਮਕ ਨਾ ਹੀਤ ਕਰਤਾ ਗਰਭ ਗਰ ਪੜੇ ਕਹੀ ਨਾ ਲੇਖੇ ਜਿਸ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤ ਗੁਰਪ੍ਰਸਾਦ ਕੋ ਨੇਤਰੋਂ ਪੇਖੇ ਮਨ ਹਟ ਜੋ ਕਮਾਵੇ ਤਿਲ ਨਾ ਦੇਖੇ ਪਾਵੇ ਬੁਗਲ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖੇ ਦਾਈ ਪ੍ਰਭ ਕੀ ਕਥਾ ਸੁਣਾਈ ਤਿਸ ਭੇਟੇ ਗਤ ਹੋਏ ਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੇ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਰਹਾ ਉਹ ਦੂਜਾ ਧਨਾਸਰੀ ਮਹੱਲਾ ਪਹਿਲਾ ਸ਼ੰਤ ਇਕ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹੋ ਨਾਮ ਹਰ ਕਾ ਸਦਾ ਜਾਚੂ ਦਿਓ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮ ਦਾਰੂ ਮਹਿਲ ਲਾਗੇ ਸੱਚ ਬਿਨਾ ਗੁਰਬਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੰਜਣਾ ਸਾਚ ਨ ਲਾਗੇ ਮਹਿਲ ਕਿਆ ਮਲ ਧੋਈਏ।

ਚੜੇ ਸਭਾਇਆ ਗਤ ਸੰਗ ਮੀਤਾ ਸਤ ਸੰਗਤ ਕਰ ਨਦਰ ਮੇਲ ਮਲਾਇਆ ਕਹਿਣ ਕਹੇ ਸਭ ਕੋਇ ਕੇ ਵਡੇ ਆਖੀਏ ਹੂੰ ਮੂਰਖ ਨਿਜ ਅਜਾਨ ਸਮਝਾ ਸਾਖੀਏ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਕੇ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖਲਾਦੇ ਸ਼ਬਦ ਸਚੇ ਗੁਰ ਮੇਰਾ ਆਖਣ ਤੋਟਨ ਭਗਤ ਭੰਡਾਰੀ ਭਰਪੁਰ ਰਿਆ ਸੋਏ ਨਾਨਕ ਸੱਚ ਕਹੇ ਬੇਨੰਤੇ ਮਨ ਮਾਝੇ ਸਚ ਸੋਈ ਧਨਾਸਰੀ ਮਹੱਲਾ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸਚੋ ਸਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਣ ਗਿਆਨ ਪਾਰਾ ਸਿਰਜਨਹਾਰਾ ਜਿਨ ਸਿਰ ਜੀ ਤਿਨ ਗੋਏ ਪ੍ਰਵਾਣਾ ਆਇਆ ਹੁਕਮ ਫਟਾਇਆ ਫੇਰ ਨ ਸਕੇ ਕੋਏ ਆਪੇ ਕਰ ਵੇਖੇ ਸੇ ਸੇ ਲਿਖੇ ਆਪੇ ਸੁਰਤ ਬਜਾਏ ਨਾਨਕ ਸਾਹਿਬ ਅਗਮੇ ਗੋਚਰ ਜੀਵਾਂ ਸੱਚੇ ਨਾਈ ਤੁਮ ਸਾਰੇ ਅਵਰਨਾ ਕੋਈ ਆਇਆ ਜਸੀ ਜੀਓ ਹੁਕਮੀ ਹੋਏ ਨਵੇੜ ਭਰਮ ਚਕਾਸੀ ਜੀਓ ਗੁਰ ਭਰਮ ਚਕਾਏ ਕਥ ਕਹਾਏ ਸੱਚ ਮੈਂ ਸੱਚ ਸਮਾਣਾ ਆਪ ਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਗਾਏ ਨਾਨਕ ਸਾਹਿਬ ਅਵਰਨਾ ਦੂਜਾ ਨਾਮ ਤੇਰੇ ਵਡਿਆਏ ਤੂੰ ਸੱਚਾ ਸਿਰਜਨਹਾਰ ਅਲਖ ਸਰਨਦਿਆਂ ਜੀਓ ਏਕ ਸਾਹਿਬ ਦੋਏ ਰਾਹ ਬਾਦ ਬਦੰਦਿਆਂ ਜੀਓ ਦੋਏ ਰਾਹ ਚਲਾਏ ਹੁਕਮ ਸਭਾਏ ਜਨਮ ਵਾ ਸੰਸਾਰਾ ਨਾਮ ਬਿਨਾ ਨਾਹੀ ਕੋ ਵੇਲੀ ਬਿਖਲਾ ਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨ ਬੂਝੇ ਹੁਕਮ ਸਵਾਰ ਨਾਰਾ ਨਾਨਕ ਸਾਹਿਬ ਸ਼ਬਦ ਸੰਜਾਪੇ ਸੱਚਾ ਸਿਰਜਨਹਾਰਾ ਭਗਤ ਸੋਏ ਦਰਬਾਰ ਸ਼ਬਦ ਸੁਆਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਗੁਰ ਕੇ ਸ਼ਬਦ ਵਿਕਾਣੇ ਪਾਰਸ ਪਰਸੇ ਪਾਰਸ ਹੋਏ ਜਾ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੇ ਸਾਚੇ ਕੇ ਬਾਪਾਰੇ ਭੁੱਖ ਪਿਆਸੋ ਆਤ ਕਿਉਂ ਦਰ ਜਾਇਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਤੇ ਆਇਸਾ ਜੀਓ ਸੱਚ ਨਾਮ ਤੇ ਆਈ ਸੱਚ ਚਵਾਈ ਗੁਰਮੁਖ ਸੱਚ ਪਛਾਣਾ ਦੀਨਾ ਨਾਥ ਦਿਆਲ ਨਿਰੰਜਨ ਆਂਦੇ ਨਾਮ ਬਕਾਣਾ ਕਰਨਕਾਰ ਤੁਰੋਂ ਫਰਮਾਈ ਆਪ ਮੂਆ ਮਨ ਮਾਰੀ ਨਾਨਕ ਨਾਮ ਰਸ ਮਿੱਠਾ ਤਿਸਨਾ ਨਾਮ ਨਿਵਾਰੀ ਧਨਾਸਰੀ ਸ਼ੰਦ ਮਹੱਲਾ ਪਹਿਲਾ ਪਿਰ ਸੰਗ ਮੁਠੜੀਏ ਕਬਰ ਨਾ ਪਾਈਆ ਜੀਓ ਮਸਤਕ ਲਿਖੜਿਆ ਲੇਖ ਪੁਰਬ ਕਮਾਇਆ ਜੀਓ ਲੇਖ ਨ ਮਿਟੀ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੇ ਗੁਣੇ ਚਾਰਨੇ ਰੰਗ ਰਾਤੇ ਅਵਗਣ ਬਹਿ ਬਹਿ ਰੋਸੇ ਧਨ ਜੋਬਨ ਆਖ ਕੀ ਛਾਇਆ ਬਿਦ ਪਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਆਗਣ ਛੁੱਟੀ ਝੂਠ ਬਿਛੁਨਿਆ ਬੁੱਢੀ ਕਰ ਕਾਲਿਆ ਕਰ ਗੁਰ ਕੇ ਪਾਏ ਚਲੋ ਸਾਚਾ ਨਾਮ ਤੇ ਆਏ ਪਾਵੇ ਸੁਖ ਮਹਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪੇਅੜੇ ਦਿਨ ਚਾਰੇ ਨਿਜ ਕਰ ਜਾਏ ਬਹਿ ਸਚ ਪਾਏ ਆਂਦੇ ਨਾਲ ਪਿਆਰੇ ਬਿਨ ਭਗਤੀ ਕਰ ਵਾਸ ਨ ਹੋਵੇ ਸੁਣਿਓ ਲੋਕ ਸੁਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸਾਚੇ ਨਾਏ ਫਿਰ ਧਨ ਪਾਵੇ ਤਾਂ ਫਿਰ ਪਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੇ ਗੁਰ ਕੇ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਵ ਨਿ ਭਗਤ ਕਰੇ ਮਾਇਆ ਮੋਹਿ ਜਲਾਏ ਪ੍ਰੀਤਮ ਰਸਮੇ ਰੰਗ ਕਰੇ ਪ੍ਰਭ ਸਾਚੇ ਸੇਤੀ ਰੰਗ ਰਗੇਤੀ ਲਾਲ ਪਏ ਮਨ ਮਾਰੀ ਨਾਨਕ ਸਾਹਿਬ ਬਸੀ ਸੁਹਾ ਨਾਨਕ ਸਾਚ ਬਸੀ ਸੁਹਾਗਣ ਪਿਰ ਸਿਉ ਪ੍ਰੀਤ ਪਿਆਰੇ ਪਿਰ ਕਰ ਸੋਏ ਨਾਰ ਜੇ ਪਿਰ ਭਾਵੈ ਜੀਓ ਝੂਠੇ ਵੈਣ ਚ ਬੇ ਕੰਮ ਨਾ ਆਵੈ ਜੀਓ ਝੂਠਾ ਲਾਵੇ ਕੰਮ ਨਾ ਆਵੇ ਨਾ ਫਿਰ ਦੇਖੇ ਨੈਣੀ ਅਵਗਣ ਆਰੀ ਕੰਤ ਵਿਸਾਰੀ ਛੁੱਟੀ ਬੀਧਣ ਰਹਿਣੀ ਗੁਰਸ਼ਬਦ ਨ ਮਾਨੇ ਪਾਹੀ ਫਾਤੀ ਸਾ ਧਨ ਮੈਲ ਨ ਪਾਏ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਏ ਧਨ ਸੁਆਗਣ ਨਾਰ ਜਿਨ ਫਿਰ ਜਾਣਿਆ ਜੀਓ ਨਾ ਬਿਨਾ ਕੁੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੇ ਪਿਰੇ ਰਲੀ ਆਲਾ ਜੋ ਬਨ ਬਾਲਾ ਤਿਸਰਾ ਵੇ ਰੰਗ ਰਾਤੇ ਗੁਰਸ਼ਬਦ ਵਿਗਾਸੀ ਸਾਰ ਵਾਸੀ ਪਲ ਪਾਇਆ ਗੁਣਤਕਾਰੀ ਨਾਨਕ ਸੱਚ ਮਿਲੇ ਵਡਿਆਈ ਪਿਰ ਕਰ ਸੋਹੇ ਨਾਰੀ ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਓ ਸਤਿਗੁਰ ਮੇਰੇ ਸਭਾਏ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਬਿਕਸੇ ਸਦਾ ਅੰਦਿਨ ਜਾ ਆਪ ਸਾਚੇ ਭਾਵੈ ਹੰਕਾਰ ਹੁਮੇ ਤਜੇ ਮਾਇਆ ਸਹਿਜ ਨਾਮ ਸਮਾਵੈ
ਆਪ ਕਰਤਾ ਕਰੇ ਸੋਏ ਆਪ ਦੇ ਤਪਾਈਏ ਹਰ ਜੀਓ।

ਦੀਨ ਦਿਆਲ ਹੋ ਜਨ ਉਪਰ ਦੇਹੋ ਨਾਨਕ ਨਾਮ ਮਹਾਰਾਮ। ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੇ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾ ਸੋਈ ਵਿਧ ਬੂਜੇ, ਤਾਂ ਕਿ ਨਿਰਮਲ ਰੀਤ ਰਹਾਉ। ਮਾਤ ਪਿਤਾ ਬਿੰਤਾ ਸੁਤ ਬੰਤਪ, ਇਸ਼ਟ ਮੀਤ ਔਰ ਪਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਮੁਗਤ ਮਾਲ ਕਣਕ ਲਾਲ ਹੀਰਾ, ਮਨੋਰੰਜਨ ਕੀ ਮਾਇਆ, ਹਾਂ ਹਾਂ ਕਰਤ ਬਿਹਾਨੀ ਅਵਦ ਹੈ, ਤਾਂ ਮੈਂ ਸੰਤੋਖ ਨ ਪਾਇਆ। ਹਸਤ ਰਤ ਅਸਵ ਪਵਨ ਤੇਜ, ਧਨੀ ਪੂਮਨ ਚਤਰਾਂਗਾ, ਸੰਗ ਨਾ ਚਾਲਿਓ ਇਨਮੇ ਕਛੂਏ, ਊਠ ਸਦਾਇਓ ਨੰਗਾ। ਹਰ ਕੇ ਸੰਤ ਪ੍ਰਹਿ ਪ੍ਰੀਤਮ ਪ੍ਰਭ ਕੇ, ਤਾਂ ਕਹਿ ਹਰ ਹਰ ਗਾਈਐ। ਨਾਨਕ ਇਹਾਂ ਸੁਖ ਆਗੇ ਮੁਖ ਉਜਲ, ਸੰਗ ਸੰਤਨ ਕਹਿ ਪਾਈਐ। ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਦੋਪ ਦੇ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਦੇਹੋ ਦੇਸਰੋ ਕਹੀਓ ਪ੍ਰਹਿ ਕਹੀਓ, ਵਿਸਮ ਪਈ ਮੈਂ ਬਹੁਵਿਧ ਸੁਨਤੇ, ਕਹੋ ਸੁਹਾਗਨ ਸਹੀਓ। ਰਹਾਉ ਕੋ ਕਹਿਤੋ ਸਭ ਬਾਹਰ, ਬਾਹਰ ਕੋ ਕਹਿਤੋ ਸਭ ਮਹੀਓ, ਬਰਨਾ ਦੀਸੇ ਚੈਨ ਨ ਲਖੀਏ, ਸੁਹਾਗਨ ਸਾਤ ਬਜਈਓ। ਸਰਵਨਵਾਸੀ ਕਟਕਟ ਵਾਸੀ, ਲੇਪ ਨਹੀਂ ਅਲ ਪਈਓ, ਨਾਨਕ ਕਹਿਤ ਸੁਨੋ ਰੇ ਲੋਕਾਂ, ਸੰਤ ਰਸਨ ਕੋ ਵਸਿਓ। ਜੈਤ ਸ੍ਰੀ ਮਹੱਲਾ ਪੰਜਵਾਂ, ਧੀਰੋ ਸੁਨ ਧੀਰੋ ਪ੍ਰਭ ਕੋ, ਰਹਾਉ ਜੀ ਪ੍ਰਾਣ ਮਨ ਤਨ ਸਭ ਅਰਪੋ, ਨੀਰੋ ਪੇਖ ਪ੍ਰਭ ਕੋ ਨੀਰੋ। ਬੇਸ਼ਮਾਰ ਬੇਅੰਤ ਬਡ ਦਾਤਾ, ਮਨਹਿ ਗਹੀਰੋ ਪੇਖ ਪ੍ਰਭ ਕੋ, ਜੋ ਚਾਹੋ ਸੋਈ ਸੋਈ ਪਾਵੋ, ਆਸਾ ਮਨਸਾ ਪੂਰੋ ਜਪ ਪ੍ਰਭ ਕੋ। ਗੁਰ ਪ੍ਰਸਾਦ ਨਾਨਕ ਮਨ ਵਸਿਆ, ਦੁਖ ਨ ਕਬਹੂ ਚੂਰੋ, ਬੁਜ ਪ੍ਰਭ ਕੋ। ਜੈਤ ਸ੍ਰੀ ਮਹੱਲਾ ਪੰਜਵਾਂ, ਲੋੜੀਂਦਾ ਸਾਜਨ ਮੇਰਾ, ਕਰ ਕਰ ਮੰਗਲ ਗਾਵੋ ਨੀਕੇ, ਕਟ ਕਰ ਤਿਸੇ ਬਸੇਰਾ ਰਹਾਓ। ਸੁਖ ਰਾਧਨ ਦੁਖ ਰਾਧਨ, ਵਿਸਰੇ ਨਾ ਕਾਹੂ ਬੇਰਾ, ਨਾਮ ਜਪਤ ਕੋਟ ਸੂਰ ਉਜਾਰਾ, ਵਿੰਸੈ ਪਰਮ ਅੰਧੇਰਾ, ਥਾਨ ਥਨੰਤਰ ਸਭ।

ਕਪਟ ਗੁਰ ਮੀਲਿਆ, ਨਾਨਕ ਹਰ ਸੰਗ ਮੀਤ ਸ਼ੰਤ। ਸੁਣ ਯਾਰ ਹਮਾਰੇ ਸੱਜਣ, ਇੱਕ ਪਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਖੋ ਜਾਂਦੀ ਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਨਹੀਂ ਤਿਲ ਪੀਣਾ ਤੀਰੀ ਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤਰਕ ਜਿਵੇ ਤਿਸੰਤੀ ਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬਜੰਤੀ ਆ, ਜਾਰ ਵੇ ਪ੍ਰੈ ਹੱਬੇ ਸਖੀਆਂ, ਮੁਕੇ ਹੀ ਨਾ ਜੇਹੀ ਆ, ਜਾਰ ਵੇ ਹਿਕ ਡੂ ਹਿਕ ਚਾੜੇ ਹੋਂ ਕਿਸ ਚ ਤੇਹੀ ਆ, ਹਿਕ ਦੂ ਹਿਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਵਿਲਾਸਾ, ਤਿਨਾ ਦੇਖ ਮਨ ਚਾਉ ਅਠੰਦਾ, ਹੋਂ ਕਦ ਪਾਈ ਗੁਣ ਤਾਸਾ, ਜਿਨੀ ਮੈਡਾ ਲਾਲ ਰਿਜਾਇਆ, ਹੋਂ ਤਿਸਾ ਅੱਗੇ ਮਨ ਡੇਹੀਆਂ, ਨਾਨਕ ਹੈ ਸੁਣ ਬਿਨੋ ਸੁਹਾਗਣ, ਮੂੰਹ ਦਸ ਡਿਖਾਂ ਫਿਰ ਕਹੀਆਂ, ਜਾਰ ਵੇ ਫਿਰ ਆਪਣ ਭਾਣਾ ਕਿਸ ਨੀ ਸੀ ਛੰਦਾ, ਜਾਰ

ਟੇਕ ਵਾਹਿਗੁਰੂ ਖਿਨ ਏਕ ਟਿਕਣਾ ਪਾਵੇ ਜੋਬਨ ਗਿਆ ਬਤੀਤ ਜਰ ਮਲ ਬੈਠੀਆਂ ਕਰ ਕੰਪੇ ਸਿਰ ਡੋਲ ਨੈਣ ਨਾ ਡਿਠਿਆਂ ਨੈ ਨੈਣ ਦਿਸੇ ਬਿਨ ਭਜਨ ਇਸੇ ਛੋੜ ਮਾਇਆ ਚਾਲਿਆ ਕਹਾ ਨਾ ਮਾਨੇ ਸਿਰ ਖਾਕ ਛਾਨੇ ਜਿਨ ਸੰਗ ਮਨ ਤਨ ਜਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨੈ ਨਿਮਖ ਮਨ ਮੇਂ ਬੂਠਿਆ ਬਿਨਵੰਤ ਨਾਨਕ ਕੋਟ ਕਾਗਰ ਬਿਨ ਸਵਾਰ ਨਾ ਝੂਠਿਆ ਚਰਨ ਕਮਲ ਸਰਨਾਏ ਨਾਨਕ ਆਇਆ ਦੁੱਤਰ ਪੈ ਸੰਸਾਰ ਪ੍ਰਭ ਆਪ ਤਰਾਇਆ ਮਿਲ ਸਾਧ ਸੰਗੇ ਭਜੇ ਸ੍ਰੀ ਤਰ ਕਰ ਅੰਗ ਪ੍ਰਭ ਜੀ ਤਾਰਿਆ ਹਰ ਮਾਨ ਲੀਏ ਨਾਮ ਦੀਏ ਅਵਰ ਕਛ ਨਾ ਵਿਚਾਰਿਆ ਗੁਣਨ ਦਾਨ ਅਪਾਰ ਠਾਕਰ ਮਨ ਲੋੜੀ ਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ ਜੈ ਸ੍ਰੀ ਮਹੱਲਾ ਪੰਜਵਾਂ ਬਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸਰੇ ਸਿਮਰੰਤ ਸੰਤ ਸਰਬਤ ਰਮਣ।

ਪ੍ਰਭੂ ਕਿਰਪਾਲ ਦਿਆਲ ਨਾਨਕ ਪਉ ਪੰਜੀ ਹੈ। ਸਲੋਕ ਨੱਚ ਰਾਜ ਸੁਖ ਮਿਸਟੰਗ ਨੱਚ ਭੋਗ ਰਸ ਮਿਸਟੰਗ ਨੱਚ ਮਿਸਟੰਗ ਸੁਖ ਮਾਇਆ ਮਿਸਟੰਗ ਸਾਧ ਸੰਗ ਹਰ ਨਾਨਕ ਦਾਸ ਮਿਸਟੰਗ ਪ੍ਰਭ ਦਰਸ਼ਨੰਗ ਲਗੜਾ ਸੋਨੇ ਹੋ ਮਨ ਮਜਾਹੂ ਰਤਿਆਂ ਬਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਤਣੀ।

ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੋਟੰਤਰ ਕੇ ਪਾਪ ਸਭ ਖੋਵੈ ਹਰ ਭਵਜਲ ਪਾਰ ਉਤਾਰਾ ਰਹਾਓ ਕਾਇਆ ਨਗਰ ਬਸਤ ਹਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨਾ ਆਵੇ ਹਰ ਲਾਤਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪ ਕੀਆ ਪਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਏ

0: ਹੋਂਦ ਨਾ ਕੇ ਹੋ ਸਤਿਗੁਰ ਬਾਨੇ ਜਾਉ ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੁ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਾਵੇ ਤਲੰਗ ਮਹੱਲਾ ਪਹਿਲਾ ਆਨੜੀਏ ਮਾਨੜਾ ਕਾਏ ਕਰੇ ਆਪ ਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋ ਨੇੜੇ ਧਨ ਕਮਲੀਏ ਬਾਹਰ ਕਿਆ ਢੂੰਡੇ ਭੈਕੀਆਂ ਦੇ ਸਲਾਈਆਂ ਨੈਣੇ ਭਾਵ ਕਾ ਕਰ ਸਿਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਸਾਸ ਲਾਗੀ ਜਾ ਸੋ ਧਰੇ ਪਿਆਰੋ ਆਣੇ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਪਾਵੇ ਕਹ ਕਰਨ ਭਲਾ ਕਰੇ ਬੋ ਤੇਰੇ ਸਾ ਧਨ ਮਹਿਲ ਨਾ ਪਾਵੇ ਮਿਣ ਕਰਮਾ ਕਿਛ ਪਾਈਏ ਨਾਹੀ ਜੇ ਪੋ ਤੇਰਾ ਤਾਵੇ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ ਇੰਨੀ ਬਾਤੀ ਸੋ ਪਾਈਏ ਨਾਹੀ ਭਈ ਕਾਮਣ ਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਏ ਜੋ ਕਿਛ ਕਰੇ ਸੋ ਭਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ ਜਾ ਕੇ ਪ੍ਰੇਮ ਪਦਾਰਥ ਪਾਈਏ ਤੋਂ ਚਰਨੀ ਚਿਤ ਲਾਈਏ ਸੋ ਕਹੇ ਸੋ ਕੀਜੇ ਤਨ ਮਨੋ ਦੀਜੇ ਐਸਾ ਪਰਮ ਲਾਈਏ ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸੋ ਪਾਈਏ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੇ ਸੋ ਦਿਨ ਲੇਖੇ ਕਾਮਣ ਨੌ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਐਸੇ ਰੰਗ ਰਾਤੀ ਸਹਿਜ ਕੇ ਮਾਤੀ ਐਨ ਸੁਭਏ ਸਮਾਣੀ ਸੁੰਦਰ ਸਾਏ ਸਰੂਪ ਬਿਛਣ ਕਹੀਏ ਸਾ ਸਿਆਣੀ
1: ਤੈਸਰਾ ਕਰੀ ਗਿਆਨ ਬਿਲਾਲੋ ਪਾਪ ਕੀ ਜੰਜਲੇ ਕਾਬਲ ਤਾਇਆ ਜੋੜੀ ਮੰਗੇ ਦਾਨ ਬਿਲਾਲੋ ਸਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਬਿਲਾਲੋ ਕਾਜੀਆਂ ਬਾਮਣਾ ਕੀ ਗਲਤ ਕੀ ਅਗਦ ਪੜੇ ਸ਼ੈਤਾਨ ਬਿਲਾਲੋ ਮੁਸਲਮਾਨੀਆਂ ਪੜੇ ਕਤੇਬਾ ਕਸ਼ਟ ਮੈਂ ਕਰੇ ਕਰੇ ਖੁਦਾਏ ਬਿਲਾਲੋ ਜਾਤ ਸਨਾਤੀ ਹੋਰ ਹਦਿਆ ਹਿਦਵਾਣੀਆਂ ਇਹ ਵੀ ਲੇਖੇ ਲਾਏ ਬਿਲਾਲੋ ਖੂਨ ਕੇ ਸੋਲੇ ਗਾਵੀਏ ਨਾਨਕ ਰੱਤ ਕਾ ਖੂੰਗ ਪਾਏ ਬਿਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਹੋ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਸਲੀ ਬੋਲਾ ਆਵਨ ਅਠਤਰੇ ਜਾਨ ਸਥਾਨ ਵੈ ਹੋਰ ਵੀ ਉੱਠਸੀ ਮਰਦ ਕਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੱਚ ਕੀ ਬੇਲਾ ਤਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖੁਸਮਾਏ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚ ਆਖਿਲ ਸਭ ਹਰ ਤਨੀ ਸਲਾਹੀ ਸੱਚ ਉਪ ਸਭ ਉਪਰ ਹਰ ਤਨੀ ਜਿਸ ਨਾਹੀ ਕੋਈ ਸਰੀ ਕਿਸ ਲੇਖੇ ਹੋ ਗਣੀ ਰਹਾਓ ਪੌਣ ਪਾਣੀ ਧਰਤੀ ਆਕਾਸ ਕਰ ਮੰਦਰ ਹਰ ਬਣੀ ਵਿੱਚ ਵਰਤੇ ਨਾਨਕ ਆਪ ਝੂਠ ਕਿਉ ਕਿਆ ਗਣੀ ਤਲੰਗ ਮਹੱਲਾ ਚੌਥਾ ਨਿਤ ਨੈਫਲ ਕਰਮ ਕਮਾਏ ਬਫਾਏ ਬਫਾਵੇ ਦੁਰਮਤੀਆ ਜਬ ਆਣੇ ਬਲਵੰਚ ਕਰ ਚੁਰ ਤਬ ਜਾਣੇ ਜਗਜੀਤੀਆ ਐਸਾ ਬਾਜੀ ਸੰਸਾਰ ਨ ਚੇਤੇ ਹਰਨਾਮਾ ਖਿਨਮੈ ਬਿਨਸੇ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਓ ਸਾ ਬੇਲਾ ਚਿਤ ਨ ਆਵੇ ਜਿਤ ਆਏ ਕਟੰਕ ਕਟਕ ਕਾਲ ਗ੍ਰਸੈ ਤਿਸ ਨਾਨਕ ਲੈ ਛੜਾਏ ਜਿਸ ਕਿਰਪਾ ਕਰ ਹਿਰਦੇ ਵਸੈ ਤਲੰਗ ਮਹੱਲਾ ਪੰਚਮਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰ ਦੰਗ ਆਲਮ ਦੁਨੀਆ ਅਸਮਾਨ ਜਿਮੀ ਦਰ ਦਰ ਦਰਖਤ ਆਬ ਪੈਦਾਇਸ ਖਦਾਏ ਬੰਦੇ ਚਸ਼ਮ ਦੀਨ ਫਨਾਏ दुनिया मुरदार खुरदनी गाफल हवाई रहा गैवान हैवान हराम कुसनी मुरदार भूख राय दिल कब्ज कब्जा कादरो दोजिक सजाए बली नियावत बिरदरा दरबार मिलखनाए जब अजराइल बस्तनी तब जी कारी बदाए हवाल मालूम कर दंग पाक अल्लाह बगो नान करदास पेस दरवेस भंधा तलांगम कर दूजा महला पंजमा तुद बिंदु जा नाही कोए तू करतार करे सो होए तेरा जोर तेरी मन टेक सदा सदा जप नानके सब ऊपर पार ब्रह्म दतार तेरी टेक तेरा अदार हा है भी तू है तू हो बनहारा हो बनहार अगम अगाध ऊच अपार जो तुद सेवे तिन पौ दुख नाए गुर प्रसाद नानक गुण गाए जो दिसे सो तेरा रूप गुण दान गोविंद अनूप सिमर सिमर सिमर जन सोए नानक करम प्राप्त होए जिन जपिया तिसको बलिहार तिसके संग तरे संसार को नानक प्रभ लोचा पूर संत जना की बांचो तूर तलंग महला पंजमा कर तीजा मेहरवान मेहरवान साहिब मेहरवान साहिब मेरा मेहरबान जी सगल को दे दान रहाओ तू काहे डोले प्राणिया तुद राखेगा सिरजनहार कट कट मालक दिलां का सच्चा परवरदगार रहा जिन उपाई मेदनी सोई करता सार कट कट मालक दिलां का सच्चा परवरदगार कुदरत कीम न जानिए वड्डा बेपरवाह कर बंदे तू बंदगी जिचर कट में सा तू समर्थ अगथ गोचर ज्यो पिंड तेरी रास रैम तेरी सुख पाया सदा नानक की अरदास तलंग महला पंजमा कर तीजा करते कुदरती मुस्ताक दीन दुनिया एक तू ही सब खलक ही ते पाकराव खिनमे थाप उथापदा अचर्ज तेरे रूप कौन जाने चलत तेरे अंधियारे मैं दीप खुद खसम खलक जहान अल्लाह मेहरबान खुदाए दिन सहन जे तू अरादे सो क्यों दो जग जाए अजराइल चार बंदे जिस तेरा आधार गुना उसके गुफ सगल आफू तेरे जन देखे दीदार दुनिया चीज फिलहाल सगले सच सुख तेरा नाओ गुर मिल नानक बूजिया सदा एक सगाओ तलंग महला पंजमा मीरा दाना दिल सोच मोहब्बते मन तन वसे सच साबंदी मोच रहा दीदने दीदार साहिब कुछ नाही इसका मोल पाप परवरदगार तू खुद खसम बड्डा तोल दस्ती दे दिलावर तू ही एक करतार कुदरत करन खालक नानक तेरी टेक तलंग महला पहला कर दूजा एक ओंकार सतगुर प्रसाद जिन किया तिन देखिया क्या कहिए रे पाई आपे जाने करे आप जिन वाड़ी है लाई रायसा प्यारे का रायसा जिस सदा सुख होई रहाओ जिन रंग कंत न राविया सो पुछो रे तानी हाथ पछोड़े सिर तने

ਕੱਚੇ ਕੇ ਵਪਾਰੀਆ ਬਾਖਰ ਤਨ ਲਿਆ ਨਾ ਜਾਈ ਹਰ ਤਨ ਰਤਨ ਵਹਿਰਮਾਨ ਘਰ ਤੰਨੇ ਨਾਲ ਅੰਮ੍ਰਿਤ ਵੇਲੇ ਵਤੇ ਹਰ ਭਗਤੀ ਹਰ ਲਿਵਲਾਈ ਹਰ ਤਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨ ਖੁੱਟੇ ਨਾਹੀ ਹਲਤ ਪਲ ਹਰ ਤੰਨੇ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਤਨ ਨਿਰਭਉ ਸਦਾ ਸਦਾ ਸਥਿਰ ਹੈ ਸਾਚਾ ਇਓ ਹਰ ਤਨ ਅਗਨੀ ਤਸਕਰੈ ਪਾਣੀਏ ਜਮਦੂਤੇ ਕਿਸੇ ਕਾ ਗਵਾਇਆ ਨਾ ਜਾਈ ਹਰ ਤਨ ਕੋ ਅਚੱਕਾ ਨੇਣਾ ਵੀ ਜਮ ਜਗਾਤੀ ਡੰਡ ਨਾ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿਨਾ ਇੱਕ ਵਿਖ ਨਾਲ ਨਾ ਜਾਈ ਹਲਤੇ ਵੀ ਸਕ ਦਹੇਲੇ ਪਾਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਕ ਧਰ ਦਰਗੇ ਟੋਈ ਨਾ ਪਾਈ ਇਸ ਹਰ ਤਨ ਕਾ ਸੋਹਰ ਆਪ ਹੈ ਸੰਤੋ ਜਿਸਨੂੰ ਦੇ ਸੋ ਹਰ ਤਨ ਲਦ ਚਲਾਈ ਇਸ ਹਰ ਤਨੇ ਕਾ ਤੋਟ ਕਦੇ ਨਾ ਵੀ ਜਨ ਨਾਨਕ ਕੋ ਗੁਰ ਸੋ ਜੀ ਪਾਈ ਸੋਈ ਮਹੱਲਾ ਚੌਥਾ ਜਿਸਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੇ ਸੋ ਭਗਤ ਸੋ ਪਰਵਾਨ ਤਿਸਕੀ ਮਹਿਮਾ ਕਿਆ ਵਰਨੀਏ ਜਿਸਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ ਗੁਣ ਗੋਬਿੰਦ ਗੁਣ ਗਾਈਏ ਜਿਉ ਲਾਏ ਸਤਿਗੁਰ ਨਾਲ ਤਿਆ ਰਹੋ ਸੋ ਸਤਿਗੁਰ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਏ ਪਰਮ ਨਿਦਾਨ ਦੋ ਦੂਜੇ ਪਾਏ ਸਾਕਤ ਕਾਮਨਾ ਅਰਥ ਦੁਰਗੰਧ ਸੇਵਦੇ ਸੋ ਨੈਫਲ ਸਭ ਗਿਆਨ ਜਿਸਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਇ ਪਵੇ ਸੋ ਪਾਵੇ ਦਰਗੇ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੁੜੀ ਅੱਖੀ ਮੀਰਦੇ ਉਨਕਾ ਉਤਰ ਜਾਏਗਾ ਝੂਠ ਗਮਾਨ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜੇਹਾ ਤੂੰ ਕਰੈ ਤੇਹਾ ਹੋ ਕਰੀ ਬਖਿਆਨ ਸੂਈ ਮਹੱਲਾ ਚੌਥਾ ਕਰ ਸਤਮਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਵਰ ਨ ਸਾਕੋ ਤੂੰ ਠਾਕਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜੋ ਪਾਵੇ ਤੂੰ ਰਾਖ ਮੇਰੇ ਸਾਈ ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ ਮੈਂ ਤਾਣ ਦਵਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਦਾਗੀ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬਿਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਟ ਅਗਨ ਤ੍ਰੀਜੇ ਬੱਕਰੀ ਸਿੰਘ ਤੇ ਥਾਈ ਰਾਖੇ ਮਨ ਹਰ ਜਪ ਪਰਮ ਪੌ ਦੂਰ ਕੀਜੇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਵਾਣੀਆਂ ਮਾਣ ਦਵਾਏ ਜੋ ਧਰਤੀ ਚਰੰਤਲੇ ਤੇ ਉੱਪਰ ਆਵੇ ਤੋ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸੂਈ ਮਹੱਲਾ ਚੌਥਾ ਤੂੰ ਕਰਤਾ ਸਭ ਕੁਛ ਆਪੇ ਜਾਣੇ ਕਿਆ ਤੁਦ ਪੈ ਆਖ ਸੁਣਾਈਏ ਬੁਰਾ ਭਲਾ ਤੁਦ ਸਭ ਕੁਛ ਸੂਝੇ ਜੇ ਹਾ ਕੋ ਕਰੇ ਤੇ ਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਦਰ ਕੀ ਬਿਦ ਜਾਣੇ ਬੁਰਾ ਭਲਾ ਤੁਦ ਸਭ ਕੁਛ ਸੂਝੇ ਤੁਦ ਪਾਵੇ ਤਿਵੇ ਬਲਾਵੇ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀ ਵਿੱਚ ਦੇਹੀ ਮਾਨਕ ਭਗਤ ਕਰਾਈ ਇੱਕ ਨਾ ਸਤਿਗੁਰ ਮੇਲ ਸੁਖ ਦੇਵੇ ਇੱਕ ਮਨਮੁਖ ਤੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਦੇ ਤੂੰ ਸਭਨਾ ਸਿਰ ਲਿਖਿਆ ਲੇਖ ਜੇ ਹੀ ਤੂੰ ਨਦਰ ਕਰੇ ਤੇ ਹਾ ਕੋ ਹੋਵੇ ਬਿਨ ਨਦਰੀ ਨਾ ਹੀ ਕੋ ਪੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਦਨੋ ਨਿਤ ਧਿਆਏ ਜਿਸਨੂੰ ਤੁਦ ਪਾਵੇ ਤਿਸਨੂੰ ਮੇਲ ਤਿਸਨੂੰ ਮੇਲੇ ਜਿਨ ਨਾਨਕ ਸੋ ਥਾਏ ਪਾਏ ਸੂਈ ਮਹੱਲਾ ਚੌਥਾ ਜਿਨਕੇ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਬੈ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਪਏ ਗੁਰਬਚਨੀ ਜਿਨ ਜਪਿਆ ਮੇਰਾ ਹਰ ਹਰ ਤਿਨਕੇ ਹੋਮੇ ਰੋਗੈ ਰਾਓ ਬ੍ਰਹਮਾ ਵਿਸ਼ਨ ਮਹਾਂਦੇ ਤ੍ਰੈ ਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ ਜਿਨਕੀ ਏ ਤਿਸ ਨ ਚੇਤੇ ਵਪੜੇ ਹਰ ਗੁਰਮੁਖ ਸੋ ਜੀ ਪਾਈ ਹੋਮੇ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁਖ ਪਾਰੀ ਗੁਰਪ੍ਰਸਾਦੀ ਕੋ ਬਿਰਲਾ ਛੂਟੇ ਤਿਸ ਜਨ ਕੋ ਹੋਂ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੀ ਤਾਂ ਕਾ ਰੂਪ ਪਾਰੋ ਨਾਨਕ ਆਪੇ ਬੇਘਰ ਵਿਕਸੇ ਗੁਰਮੁਖ ਬ੍ਰਹਮ ਵਿਚਾਰੋ ਸੋਈ ਮਹੱਲਾ ਚੌਥਾ ਕੀਤਾ ਕਰਨਾ ਸਰਬਰ ਰਾਏ ਕੁਛ ਕੀਜੇ ਜੇ ਕਰ ਸਕੀਏ ਆਪਣਾ ਕੀਤਾ ਕਛੂ ਨਾ ਹੋਵੇ ਜਿਉਂ ਹਰ ਪਾਵੇ ਤੋਂ ਰਖੀਏ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀ ਜੇ ਕੁਛ ਹਮ ਕਰ ਹਮ ਸਾਕੇ ਜਿਉ ਪਾਵੇ ਤਿਵੇਂ ਬਖਸ਼ਰਾਓ ਸਭ ਜੀਉ ਪਿੰਡ ਦੀਆ ਤੁਧ ਆਪੇ ਕਾਰੇ ਲਾਇਆ

ਦਾਸ ਚੁਕਾਈ ਮੇਰੇ ਰਾਮ ਰਾਏ ਤੁਧ ਚੇ ਤੁਧ ਜਿਤ ਆਈਏ ਉਭਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਓ ਅੰਧਕੂਪ ਤੇ ਕਾਲ ਲੇ ਤੁਮ ਆਪੇ ਕਿਰਪਾਲਾ ਸਾਰ ਸਮਾਲ ਸਰਬ ਸੁਖ ਦੀਏ ਆਪ ਕਰੇ ਪ੍ਰਿਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਪੈ ਮੋਹ ਬਨਾਸੇ ਮਿਟਿਆ ਸਗਲ ਬੇਸੂਰਾ ਨਾਨਕ ਦਇਆ ਕਰੇ ਸੁਖਦਾਤੇ ਭੇਟਿਆ ਸਤਿਗੁਰ ਪੂਰਾ ਸੂਈ ਮਹੱਲਾ ਪੰਜਵਾਂ ਜਬ ਕੁਛ ਨਾ ਸਿਓ ਧਮਕਿਆ ਕਰਤਾ ਕਵਣ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੇ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਤੇ ਕਛੂ ਨ ਹੋਈ ਆਪੇ ਕਰਤਾ ਆਪ ਕਰਾਏ ਸਰ ਨਿਰੰਤਰ ਸੋਈ ਰਹਾਓ ਗਣਤੀ ਗਣੀ ਨਾ ਛੁੱਟੇ ਕਥੂ ਕਾਚੀ ਦੇ ਇਆਣੇ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਤੇਰੀ ਬਖਸ਼ ਨਿਰਾਲੀ ਜੀ ਜਾ ਸਭ ਤੇਰੇ ਕੀਤੇ ਕਟਕੜ ਤੁਹੀ ਧਿਆਈਏ ਤੇਰੀ ਗਤਮ ਤੁਹੇ ਜਾਣ ਹੈ ਕੁਦਰਤ ਕੀਮ ਨਾ ਪਾਈਏ ਨਿਰਗੁਣ ਮੁਕਤ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤਿਰਪਾਣਾ ਸੋਈ ਮਹੱਲਾ ਪੰਜਵਾਂ ਭਾਗ ਥੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸਹੀ ਆਏ ਸਫਲਤ ਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੇ ਹੋ ਬਲ ਜਾਈ ਕੇਸਾਂ ਕਾ ਕਰ ਚਬਰ ਟਲਾਵਾਂ ਚਰਨ ਧੂੜ ਮੁਖ ਲਾਈ ਰਹਾਉ ਜਰਨ ਮਾਰਨ ਦੂਹੋਂ ਮੈਂ ਨਾਹੇ ਜਨ ਪਰ ਪਕਾਰੀ ਆਏ ਜੀ ਜਾਨ ਦਾਨ ਦੇ ਭਗਤੀ ਲੈਨ ਹਰ ਸਿਉਂ ਲੈਨ ਮਲਾਏ ਸੱਚਾ ਅਮਰ ਸੱਚੀ ਪਾਤਸ਼ਾਹ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਮਾ ਹਰ ਜਨ ਕੇ ਪੀਸਣ ਪੀਸ ਕਮਾਵਾਂ ਨਾਨਕੀ ਪ੍ਰਭ ਪਾਸ ਬਨਾਤੀ ਤੇਰੇ ਜਨ ਦੇਖਣ ਪਾਵਾਂ ਸੂਈ ਮਹੱਲਾ ਪੰਜਵਾਂ ਪਾਰ ਬਨਾ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੇ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਤੇਰਾ ਸੁਖ ਦਿੱਤਾ ਲਈਏ ਰਹੋ ਮੋਗਤ ਜੁਭੋਗਤ ਜੁਗ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬੈਕੁੰਠ ਜਾਏ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ ਸਿਮਰ ਨਾਮ ਸਿਮਰ ਸਿਮਰ ਸਿਮਰ ਨਾਮ ਜੀ ਮਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਤ ਪੀਮ ਮੇਰੇ ਸਤਿਗੁਰ ਦੀਨ ਦਿਆਲਾ ਕਰਵਾਣ ਜਾਈ ਉਸ ਵੇਲਾ ਸੁਆਮੀ ਜਿੰਤ ਜਿੱਤ ਤੁਮਰੇ ਦੁਆਰੇ ਆਇਆ ਨਾਨਕ ਪ੍ਰਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਈ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾਨੰਦਾ ਜਿਸ ਵਿਸਰੇ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਮੈਂ ਮਨ ਮਾਣੀ ਅਰਦਾਸ ਕਰੀ ਪਰ ਆਪਣੇ ਆਗੇ ਸੁਣ ਸੁਣ ਜਿਵ ਤੇਰੀ ਬਾਣੀ ਰਹੋ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਦਿੱਦੇ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਧੁੱਤ ਪੈ ਸਾਰੀ ਤੂੰ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲੈ ਸੋ ਲਾਗੇ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾਂ ਸਾ ਸਾਸ ਨਾਨਕ ਰਾਧੇ ਆਠ ਪੈਰ ਗੁਣ ਗਾਵਾਂ ਸੂਈ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇ ਮਦ ਮਾਤਾ ਮਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੋ ਕਿਛ ਨਾਹੀਂ ਜਮ ਨਹੀਂ ਆਵੇ ਨੇਰੇ ਰਹੋ ਜੋ ਤੇਰੇ ਸਰਤ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨ ਮਨ ਦੁੱਖ ਨਾਸਾ ਤੇਰੀ ਬਖਸ਼ ਨਾ ਮਿਟੇ ਕੋਈ ਗੁਰ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪੈਰ ਅਰਾਧ ਹੈ ਤੇਰੀ ਸਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਈ ਮਹੱਲਾ ਪੰਜਵਾਂ ਸਗਲ ਤਿਆ ਗੁਰ ਸਰਨੀ ਆਇਆ ਰੱਖੋ ਰੱਖਣ ਹਾਰੇ ਜਿੱਤੋਂ ਲਾਵੇ ਤਿਤਮਾ ਹਮ ਲੱਗ ਹੈ ਕਿਆ ਏ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਾ ਆਠ ਪਾ ਪ੍ਰਭ ਆਪਣਾ ਧਿਆ ਧਿਆਈਏ ਗੁਰ ਪ੍ਰਸਾਦ ਪਉ ਤਰੀਏ
ਆਪ ਤਿਆਗ ਹੋਈਏ ਸਭ ਰਹਿਣਾ ਜੀਵਿਤ ਮਰੀਏ ਸਫਲ ਜਨਮ ਤਿਸਕਾ ਜਗ ਪੀਤਰ ਸਾਧ ਸੰਗ ਨਾ ਹੋ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਰ ਕਿਰਪਾਲ ਪ੍ਰਭ ਸਵਾਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੇ ਨਾਨਕ ਸਾਧ ਰਵਾਲਾ ਰਾਗ ਸੋਈ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਲਾਵਾਂ ਹੋਈ ਨਾ ਮੈਂ ਰੂਪ ਨਾ ਬਾਂਕੀ ਨੈਣਾ ਨਾ ਕੁੱਲ ਟੰਗ ਨਾ ਮਿੱਠੇ ਬੈਣਾ ਰਹੋ ਸਹਿਜ ਸ਼ਿੰਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤਰ ਨਾ ਬਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਿਤਰਾਈ ਕਰ ਕਿਰਪਾ ਪ੍ਰਭ ਲਵ ਪਾਈ ਖਰੀ ਸਿਆਣੀ ਕੰਤਨ ਪਾਣੀ ਮਾਇਆ ਲਾਗੀ ਪਰਮ ਪਲਾਣੀ ਹੋਮੇ ਜਾਈ ਤਾਂ ਕੰਤ ਸਮਾਈ ਤੂੰ ਕਾਮਣ ਪਿਆਰੇ ਨਾਮ ਨਿਤ ਪਾਈ ਅਨਕ ਜਨਮ ਬਿਸਰਤ ਦੁੱਖ ਪਾਇਆ ਕਰ ਗਏ ਲਿਓ ਪ੍ਰੀਤਮ ਪ੍ਰਭ ਰਾਇਆ ਭਣਤ ਨਾਨਕ ਸੋ ਹੈ ਪੀ ਹੋਸੀ ਜੈ ਪਿਆਰਾ ਜੇ ਭਾਵੇ ਪਿਆਰਾ ਤੇਰ ਵੇਸੀ ਸੂਈ ਮਹੱਲਾ ਪਹਿਲਾ ਘਰ ਨਾਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਖਸੰਬਕਾ ਥੋੜਿਆਂ ਦਿਨ ਚਾਰ ਜੀਓ ਬਿਨ ਨਾਮੇ ਪ੍ਰਭ ਭੁੱਲੀਆਂ ਠੱਗ ਮੁੱਠੀ ਘੜਿਆਰ ਜੀਓ ਸੱਚੇ ਸੇਤੀ ਰੱਤਿਆ ਜਨਮ ਨ ਦੂਜੀ ਬਾਰ ਜੀਓ ਰੰਗੇ ਕਿਆ ਕਹਿ ਰੰਗੀਏ ਜੇ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਏ ਸੱਚੇ ਸੁਚਿਤ ਲਾਏ ਜੀਓ ਰਾਹ ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾਂ ਤਾਂ ਨਾ ਜੀਓ ਅਵਗਣ ਮੁੱਠੀ ਜੇ ਫਿਰੇ ਵੱਧ ਕਥਾ ਇੰਨਾ ਪਾਏ ਜੀਓ ਗੁਰ ਰਾਖੇ ਸੇ ਉਭਰੇ ਸ਼ਬਦ ਰਤੇ ਮਨ ਮਾਹੇ ਜੀਓ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤਿੰਨ ਮੁੱਖ ਨਾਮ ਨਾ ਉਪਜੇ ਦੂਜੇ ਵਿਆਪੇ ਚੂਰ ਜੀਓ ਮੂਲ ਨਾ ਬੁੱਝੇ ਆਪਣਾ ਸੇ ਪਸ਼ੂਆਂ ਸੇ ਟੂਰ ਜੀਓ ਨਿਤੰਤ ਖੁਸ਼ੀਆਂ ਮਨ ਕਰੇ ਨਿਤੰਤ ਮੰਗੇ ਸੁੱਖ ਜੀਓ ਕਰਤਾ ਚਿਤਨ ਆਵੀ ਫਿਰ ਫਿਰ ਲਾਗੇ ਦੁੱਖ ਜੀਓ ਸੁੱਖ ਦੁੱਖ ਦਾਤਾ ਮਨ ਬਸੇ ਤੇ ਤਨ ਕੈਸੀ ਭੁੱਖ ਜੀਓ ਬਾਕੀ ਬਾਲਾ ਤਲ ਵੀਏ ਸਿਰ ਮਾਰੇ ਜਾਂਧਾਰ ਜੀਓ ਲੇਖਾ ਮੰਗੇ ਦੇਵਣਾ ਪੁੱਛੇ ਘਰ ਵਿਚਾਰ ਜੀਓ ਸੱਚੇ ਕੀਲ ਬੋਬਰੇ ਬਖਸ਼ੇ ਬਖਸ਼ਣ ਹਾਰ ਜੀਓ ਅਨਕੋ ਕੀਜੇ ਮਿੱਤੜਾ ਖਾਕ ਰਲੇ ਮਰ ਜਾਏ ਜੀਓ ਬੋ ਰੰਗ ਦੇਖ ਪਲਾਇਆ ਪੁਲ ਪੁਲ ਆਵੇ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀਏ ਨਦਰੀ ਮਿਲ ਮਲਾਏ ਜੀਓ ਗਾਫਲ ਗਿਆਨ ਵੀ ਹੋਣੀਆਂ ਗੁਰਬਿਨ ਗਿਆਨ ਨ ਪਾਲ ਜੀਓ ਖਿੱਚੋ ਤਾਣ ਬਗੁਚੀਏ ਬੁਰਾ ਭਲਾ ਦੋਏ ਨਾਲ ਜੀਓ ਬਿਨ ਸਭ ਦੇ ਪੈ ਰਤਿਆ ਸਭ ਜੀਜਮ ਕਾਲ ਜੀਓ ਜਿਨ ਕਰ ਕਾਰਨ ਧਾਰਿਆ ਸਭ ਸੇ ਦੇ ਆਧਾਰ ਜੀਓ ਸੋ ਕਿਉ ਮਨੋ ਬਸਾਰੀਏ ਸਦਾ ਸਦਾ ਦ ਤਾਰ ਜਿਓ ਨਾਨਕ ਨਾਮ ਨਾ ਬਿਸਰੇ ਨਤਾਰਾ ਆਧਾਰ ਜਿਓ ਸੂਈ ਮਹੱਲਾ ਪਹਿਲਾ ਕਾਫੀ ਘਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਤਨ ਮਨ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਬੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਾਹ ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਲਤਾ ਮਨ ਮਾਨਿਆ ਗੁਰ ਪੂਰਾ ਪਾਇਆ ਹੋ ਜੇ ਮਾਂ ਗੁਣ ਸਾਰ ਅੰਤਰ ਤੂੰ ਬਸੇ ਮਨ ਮਾਹੇ ਸਹਿਜੇ ਰਸ ਰਸੇ ਮੂਰਖ ਮਨ ਸਮਝਾਏ ਆਖੋ ਕੀਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੀਤੜਾ ਨਿਤ ਹਿਰਦੇ ਸਮਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਹੀਂ ਦੁੱਖ ਸੁਤ ਆਪਣਾ ਮਨਮੁਖ ਭਰਮ ਭੁਲਾਣ ਨਾ ਤਿਸ ਰੰਗ ਹੈ ਮਰਸੀ ਹੋਏ ਬਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ ਗੁਰਬਾਣੀ ਨਿਰਵਾਰ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ ਸੂਈ ਮਹੱਲਾ ਪਹਿਲਾਂ ਜਿਉਂ ਆਰਨ ਲੋਹਾ ਪਾਏ ਪੰਨ ਕੜਾਈਏ ਤਿਉਂ ਸਾਗਤ ਜੋਨੀ ਪਾਏ ਪਵੇ ਪਵਾਈਏ ਬਿਨ ਬੁੱਝੇ ਸਭ ਦੁੱਖ ਦੁੱਖ ਕਮਾਵਣਾ ਹੋਮੇ ਆਵੇ ਜਾਏ ਭਰਮ ਭੁਲਾਵਣਾ ਰਾਹ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਤੇ ਆਈਏ ਮਿਲੇ ਹੈ ਤੁਝੇ ਹਰਜਾਏ ਸ਼ਬਦ ਕਮਾਈਏ ਤੂੰ ਕਰ ਕਰ ਵੇਖੇ ਆਪ ਦੇ ਸੂ ਪਾਈਏ ਤੂੰ ਦੇਖੇ ਸਭ ਅਥਾਪ ਦਰ ਬਿਨ ਆਈਏ ਦੇਹੀ ਹੁਮਣ ਖਾਕ ਪਵਣ ਅਡਾਈਏ ਇਹੋ ਕਿੱਥੇ ਕਰ ਉਹ ਤਾਕ ਮਹਿਲ ਨਾ ਪਾਈਏ ਦਿਓ ਦੇਵੀ ਅੰਧਕੂਰ ਕੰਬ ਮਹਾਈਏ ਗਰਮ ਉਸੇ ਕਰ ਚੋਰ ਕੇ ਸਰਵਾਈਏ ਗੁਰਮੁਖ ਚੋਰ ਨਾ ਲਗ ਹਰ ਨਾਮ ਜਗਾਈਏ ਸ਼ਬਦ ਨਵਾਰੀ ਆਗ ਜੋਤ ਦਿਵਾਈਏ
ਲਾਲ ਰਤਨ ਹਰ ਨਾਮ ਗੁਰ ਸੁਰਤ ਵਜਾਈਏ ਸਦਾ ਰਹਿਣੇ ਕਾਮ ਜੇ ਗੁਰਮਤ ਪਾਈਏ ਰਾਤੇ ਦੇ ਹਰ ਨਾਮ ਮਨ ਵਸਾਈਏ ਨਾਨਕ ਮੇਲ ਮਲਾਏ ਜੇ ਤੁਤ ਪਾਈਏ ਸੂਈ ਮਹੱਲਾ ਪਹਿਲਾ ਮਨੋ ਨਾ ਨਾਮ ਵਸਾਰ ਐਨੇ ਸਤਿਆਈਏ ਜਿਉਂ ਰੱਖੇ ਕਿਰਪਾ ਤਾਰ ਤਿਵੇਂ ਸੁਖ ਪਾਈਏ ਮੈਂ ਅੰਦਲੇ ਹਰ ਨਾਮ ਲਕੁੱਟੀ ਟੋਣੀ ਰਹੋ ਸਾਭ ਕੀ ਟੇਕ ਨਾ ਮੋਹੇ ਮੋਣੀ ਰਹੋ ਜੇ ਦੇਖਿਓ ਤੇ ਨਾਲ ਗੁਰ ਦਿਖਾਲਿਆ ਅੰਤਰ ਵਾਰ ਪਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਿਰੰਜਣਾ ਤੁਦ ਪਾਵੇ ਤਿਵੇਂ ਰਜਾਏ ਭਰਮ ਭਉ ਪੰਜਣਾ ਜਨਮ ਤੇ ਹੀ ਦੁੱਖ ਲਾਗੇ ਮਰਨ ਆਏ ਕੇ ਜਨਮ ਮਰਨ ਪ੍ਰਵਾਨ ਹਰ ਗੁਣ ਗਾਏ ਕੇ ਹੋ ਨਾਈ ਤੂੰ ਹੋਵੇਂ ਤੁਦ ਹੀ ਸਾਜਿਆ ਆਪੇ ਥਾਪ ਥਾਪ ਸ਼ਬਦ ਨਵਾਜਿਆ ਦੇਹੀ ਭਸਮ ਰਲਾਏ ਨਾ ਜਾਪੀ ਕਹਿ ਗਿਆ ਆਪੇ ਰਿਹਾ ਸਮਾਏ ਸੋ ਬਿਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਬੇਦ ਹੰਦੂਰ ਅੰਤਰ ਵੀ ਤੂੰ ਹੈ ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੂਈ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਏਕ ਓਂਕਾਰ ਸਤਿਗੁਰ ਪ੍ਰਸਾਦ ਨਾਮੇ ਹੀ ਤੇ ਸਭ ਕੁਛ ਹੋਇਆ ਬਿਨ ਸਤਿਗੁਰ ਨਾਮ ਨਾ ਜਾਪੇ ਗੁਰ ਕਾ ਛਦ ਮਾਰਸ ਮਿੱਠਾ ਬਿਨ ਚਾਕੇ ਸਾਧ ਨਾ ਜਾਪੇ ਕੌਡੀ ਬਦਲੇ ਜਨ ਗਵਾਇਆ ਚੀਨਸ ਨਾਹੀ ਆਪੇ ਗੁਰਮੁਖ ਹੋਵੇ ਤਾਂ ਏਕੋ ਜਾਣੇ ਹੁਮੇ ਦੁੱਖ ਨਾ ਸੰਤਾਪੇ ਬਲਿਹਾਰੀ ਗੁਰ ਆਪਣੇ ਬਿਟੋਂ ਜਿਨ ਸੱਚੇ ਸਿਉਂ ਲਿਵਲਾਈ ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਿਹਾ ਸਮਾਏ ਰਹੁ ਗੁਰਮੁਖ ਗਾਵੇ ਗੁਰਮੁਖ ਬੁੱਝੇ ਗੁਰਮੁਖ ਸ਼ਬਦ ਵਿਚਾਰੇ ਜੀਏ ਪਿੰਡ ਸਭ ਗੁਰ ਤੇ ਉਪਜੇ ਗੁਰਮੁਖ ਕਾਰਜ ਸਵਾਰੇ ਮਨ ਮੁਖੰਦਾ ਅੰਧ ਕਮਾਵੇ ਵਿਖਟੇ ਸੰਸਾਰੇ ਮਾਇਆ ਮੋਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਪਾਏ ਸੱਚਾ ਸਭ ਸਿਫਤ ਹੈ ਸੱਚੀ ਸੱਚਾ ਮਨ ਵਸਾਏ ਸੱਚੀ ਬਾਣੀ ਗੁਰਮੁਖਾਖੇ ਹੋਮੇ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸੱਚਾ ਸੱਚਾ ਸ਼ਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਲਿਪਤ ਸੱਚੇ ਰੰਗ ਰਾਤਾ ਗੁਰ ਕੇ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੇ ਵਿਖ ਬੀਜੇ ਵਿਖਾਏ ਜਮਕਾਲ ਵਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਮਲ ਛਡਾਏ ਸੱਚਾ ਤੀਰਥ ਜਿਤ ਸਤ ਸਰੇ ਨਾਮਣ ਗੁਰਮੁਖ ਆਪ ਵਜਾਏ ਅੜਸੜ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੇ ਮਨ ਮਲ ਜਾਏ ਤਿਤ ਨਾਤੇ ਮਲ ਜਾਏ ਸੱਚਾ ਸਭ ਸੱਚਾ ਹੈ ਨਿਰਮਨ ਨਾਮ ਲੱਗੇ ਨਾ ਲਾਏ ਸੱਚੀ ਸਿਵ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਿਵਕ ਹਰ ਕੇ ਹਰ ਤਿਸਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤੋ ਨਿਰਮਲ ਹੋਵੇ ਹੋਮੇ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਕੀ ਤ੍ਰਿਸ਼ਨਾ ਅਗਨ ਵਜਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੇ ਪਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਹੇ ਪਿਆਰੇ ਏਕੋ ਸੱਚਾ ਸਭ ਮੈਂ ਵਰਤੇ ਵਿਹਲਾ ਕੋ ਵਿਚਾਰੇ ਆਪੇ ਲੈ ਮਿਲਣ ਆਪੇ ਮਿਲ ਲੈ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੇ ਗੁਰਮੁਖ ਕੋਈ ਜਾਣੇ ਜੰਮਣ ਮਰਨਾ ਹੁਕਮੋ ਵਰਤੇ ਗੁਰਮੁਖ ਆਪ ਪਛਾਣੇ ਨਾਮ ਧਿਆਇ ਤਾਂ ਸਤਿਗੁਰ ਪਾਏ ਜੋ ਇੱਛੇ ਸੋ ਫਲ ਪਾਏ ਨਾਨਕ ਸਿਤਾ ਸਭ ਕੇ ਸੋਵੇ ਜੇ ਵਿੱਚੋਂ ਆਪ ਗਵਾਏ ਸੂਈ ਮਹੱਲਾ ਤੀਜਾ ਕਾਇਆ ਕਾਮਣ ਅਤ ਸਿਆਲਿਓ ਫਿਰ ਵਸੇ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਆਗਣ ਗੁਰ ਕਾ ਸਭ ਦੁਸਮਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹੋਮੇ ਵਿੱਚੋਂ ਜਾਏ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸੱਚ ਸਮਾਣੀ ਰਹੁ ਕਾਇ ਅੰਦਰ ਸਭ ਕੇ ਸਵਾ ਵਸੇ ਖੰਡ ਮੰਡਲ ਪਤਾਲਾ ਕਾਇ ਅੰਦਰ ਜਗ ਜੀਵਨ ਦਾਤਾ ਵਸੇ ਸਭਨਾ ਕਰੇ ਪ੍ਰਿਤਪਾਲਾ ਕਾਇਆ ਕਾਮਣ ਸਦਾ ਸੇਲੀ ਗੁਰਮੁਖ ਨਾਮ ਸਮਾਲਾ ਕਾਇਆ ਅੰਦਰ ਆਪੇ ਵਸੇ ਅਲਖਨ ਲਖਿਆ ਜਾਈ ਮਨਮੁਖ ਮੁਕਤ ਬੁਝੇ ਨਾਹੀਂ ਬਾਹਰ ਪਾਲਣ ਜਾਈ ਸਤਿਗੁਰ ਸੇਵੇ ਸਤਸੁਖ ਪਾਏ ਸਤਿਗੁਰ ਅਲਖ ਦਿੱਤਾ ਲਖਾਈ ਕਾਇ ਅੰਦਰ ਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇ ਅੰਦਰ ਨੌ ਨੰਦ ਨੌ ਨਾ ਇਸ ਕਾਇ ਅੰਦਰ ਨੌ ਖੰਡ ਪ੍ਰਿਥਮੀ ਹਾਟ ਪਟਨ ਬਜਾਰਾ ਇਸ ਕਾਇ ਅੰਦਰ ਨਾਮ ਨੌ ਨਿਧ ਪਾਈਏ ਗੁਰ ਕੇ ਸ਼ਬਦ ਵਿਚਾਰਾ ਕਾਇ ਅੰਦਰ ਧੋਲ ਤਲਾਵੇ ਆਪੇ ਧੋਲਣ ਹਾਰਾ ਇਹੋ ਮਨ ਰਤਨ ਜਵਾਰ ਮਾਣਕ ਤਿਸਦਾ ਖੋਲ ਅਫਾਰਾ ਮੋਲ ਕਿਤਹੀ ਨਾਮ ਪਾਈਏ ਨਾਹੀ ਨਾ ਪਾਈਏ ਗੁਰ ਵਿਚਾਰਾ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਭਰਮ ਪਲਾਏ
ਜਿਸਨੂੰ ਦੇ ਸੁਜਨ ਪਾਵੇ ਹੋਰ ਕਿਆ ਕੋ ਕਰੇ ਚਿਤਰਾਈ ਕਾਇ ਅੰਦਰ ਭਉ ਭਾਉ ਬਸੇ ਗੁਰ ਪ੍ਰਸਾਦੀ ਪਾਈ ਕਾਇ ਅੰਦਰ ਬ੍ਰਹਮਣ ਬ੍ਰਹਮਾ ਵਿਸ਼ਨ ਮਹਿਸਾ ਸਭ ਉਪਤ ਜਿਤ ਸੰਸਾਰਾ ਸੱਚੇ ਆਪਣਾ ਖੇਲ ਰਚਾਇਆ ਆਵਾ ਗੌਣ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾਕਾ ਸੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ ਬਿਨ ਨਾਮੇ ਦਰ ਢੋਈ ਨਾਹੀਂ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਤਾਰੀ ਰਾਗ ਸੂਈ ਮਹੱਲਾ ਤੀਜਾ ਘਰ ਦਸ ਮਾਈ ਓਂਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਲਾਏ ਜੋ ਮਰ ਬੰਬਸੀ ਲੋਕਾਂ ਨਾ ਸਲਾਏ ਜੋ ਮਰ ਖਾਕ ਥੀ ਬਾਹੋ ਮੇਰੇ ਸਾਬਾ ਬਾਹੋ ਗੁਰਮੁਖ ਸਦਾ ਸਲਾਈਏ ਸੱਚਾ ਬੇਪਰਬਾਹੋਰਾ ਦੁਨੀਆਂ ਕੇਰੀ ਦੋਸਤੀ ਮਨਮੁਖ ਦਜ ਮਰਨ ਜੰਪੁਰ ਬੱਧੇ ਮਾਰੀਆਂ ਬੇਲਾ ਨਾ ਲਹਨ ਗੁਰਮੁਖ ਜਨਮ ਸਕਾਰਤਾ ਸੱਚੇ ਸ਼ਬਦ ਲਗਾਨੇ ਆਤਮਨਾ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਸਾਰਿਆ ਦੂਜੇ ਭਾਈ ਰਸਨ ਤਿਸਨਾ ਭੁੱਖ ਨਾ ਉਤਰੇ ਆਂਦਨ ਜਲਤ ਫਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਬੈਰ ਕਰਨ ਆਪ ਡੁੱਬੇ ਕੁੱਟਾਂ ਬਸਿਓ ਸਗਲੇ ਕੁੱਲ ਡੋਬ ਹਨ ਨਿੰਦਾ ਭਲੀ ਕਿਸੇ ਕੀ ਨਾਈ ਮਨਮੁਖ ਮੁਗਤ ਕਰਨ ਮੂੰਹ ਕਾਲੇ ਤਿੰਨ ਨਿੰਦਕਾ ਨਰਕੇ ਘੋਰ ਪਮਨ ਇਹ ਮਨ ਜੈਸਾ ਸੇਵੇ ਤੈਸਾ ਹੋਵੇ ਤਹੇ ਕਰ ਮੁਕਮਾਏ ਆਪ ਬੀਜੇ ਆਪੇ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰ ਥਾਏ ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗਰੇ ਅਵਰਾ ਉਪਦੇਸਨ ਸੇ ਪਟਵਾਗੀ ਜੈਨਾ ਮਿਲ ਰਹੇ ਅੰਧਨ ਨਾਮ ਲਹਿਨ ਦੇਸੀ ਰਿਜਕ ਸਵਾਏ ਜਿਨ ਅਪਾਈ ਮੇਦਣੀ ਏਕੋ ਹੈ ਦਤਾਰ ਸੱਚਾ ਆਪ ਧਣੀ ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ ਆਪੇ ਬਖਸ਼ੀ ਮਿਲ ਲੈ ਸੋ ਪ੍ਰਭ ਸਦਾ ਸਮਾਲ ਮਨ ਮਿਲਾ ਸੱਚ ਨਿਰਮਲਾ ਕਿਉਂ ਕਰ ਮਿਲੇ ਜਾਏ ਪ੍ਰਭ ਮਿਲੇ ਤਾਂ ਮਿਲ ਰਹੇ ਹੋਮੇ ਸ਼ਬਦ ਜਲਾਏ ਸੋ ਸੋ ਸੋ ਚਾ ਬਿਸਰੇ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਬਿਸਰੇ ਗੁਰਮਤੀ ਵਿਚਾਰ ਸਤਿਗੁਰ ਮਿਲੇ ਤਾਂ ਮਿਲ ਰਹਾ ਸੱਚ ਸਰਖਾ ਉਰਤਾਰ ਮਿਲਿਆ ਹੋਏ ਨਾ ਵਿਛੜੇ ਗੁਰ ਕੇ ਹਿਤ ਪਿਆਰ ਫਿਰ ਸਲਾਈ ਆਪਣਾ ਗੁਰ ਕੇ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾ ਮੰਤੀ ਨਾਰ ਮਨ ਮੁਖ ਮਨ ਭਿਜ ਹੀ ਅਤ ਮਿਲੇ ਚਿਤ ਕਠੋਰ ਸੱਪੇ ਦੁੱਧ ਪਿਆਈਏ ਅੰਦਰ ਬਿਸਨਪੂਰ ਆਪ ਕਰੇ ਕਿਸ ਆਖੀਏ ਆਪੇ ਬਖਸ਼ਣ ਹਾਰ ਗੁਰ ਸ਼ਬਦ ਦੀ ਮੈਲ ਉਤਰੇ ਜੈ ਤਾਂ ਸੱਚ ਬਣਿਆ ਸਿੰਗਾਰ ਸੱਚਾ ਸਾਉ ਸੱਚੇ ਬਣਜਾਰੇ ਉੱਥੇ ਕੂੜੇ ਨਾ ਟਿਕਾਨ ਉਹਨਾਂ ਸੱਚ ਨਾ ਪਾਵਹੀ ਦੁਖੀ ਮਾਏ ਪਛਾਨ ਹੋਮੇ ਮੈਲਾ ਜਗ ਫਿਰੇ ਮੇਰੇ ਮਰ ਜਾਮੇ ਬਾਰੋ ਬਾਲ ਪਈਏ ਕਿਰਤਕ ਮਾਮਣਾ ਕੋਈ ਨਾ ਮਿਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਸਲਾਈ ਸੱਚ ਮੰਨਦਰ ਸੱਚੇ ਸੱਚਿਆਰ ਗੁਰ ਪੂਰੇ ਪੂਰੀ ਮਤ ਹੈ ਐਨਸ ਨਾਮ ਤਿਆਏ ਹੋਮੇ ਮੇਰਾ ਬੜ ਰੋਗ ਹੈ ਵਿੱਚੋਂ ਆ ਠਾਕ ਰਖਾਏ ਗੁਰ ਸਲਾਹੀ ਆਪਣਾ ਨਿਮਲ ਲਾਗਾ ਪਾਏ ਤਨ ਮਨ ਸੌਂਪੀ ਅੱਗੇ ਧਰੀ ਵਿੱਚੋਂ ਆ ਭੁਗਵਾਏ ਖਿੱਚੋ ਤਣ ਬਗੂਚੀਏ ਕਿਸੋ ਲਵਲਾਏ ਹੋਮੇ ਮੇਰਾ ਛੱਡ ਤੂੰ ਤਾਂ ਸੱਚ ਰਹੇ ਸੋਮਾਏ ਸਤਿਗੁਰ ਨੂੰ ਮਿਲੇ ਸੇ ਪਾਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇਨਾ ਵਿਛੜੇ ਦਰ ਸੱਚੇ ਦੇ ਸਨ ਸੋ ਭਾਈ ਸੇ ਸੱਜਣਾ ਸੇ ਜੋ ਸੱਚਾ ਸੇ ਬਨ ਆਪ ਗੁਣ ਵਿਕਣ ਪਲ ਰਨ ਗੁਣ ਕੀ ਸਾਂਝ ਕਰਨ ਗੋ ਗੁਣ ਕੀ ਸਾਜ ਸੁਖ ਉਪਜੇ ਸੱਚੀ ਭਗਤ ਕਰਿਨ ਸੱਚ ਮਣ ਜਿਹੇ ਗੁਰ ਸ਼ਬਦ ਸਿਉ ਲਾਹਾ ਨਾਮ ਲਹਿਨ ਸੋਨਾ ਰੂਪਾ ਪਾਪ ਕਰ ਸੰਚੀਏ ਚੱਲੇ ਨ ਚੱਲਦਿਆਂ ਨਾਲ ਬਿਣ ਨਾਵੇਂ ਨਾਲ ਨਾ ਚੱਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸਮਾਲ ਇਹ ਖਰਚ ਖੁੱਟ ਹੈ ਗੁਰਮੁਖ ਨਿਭੇ ਨਾਲ ਇਹ ਮਨ ਮੂਲੋਂ ਭੁੱਲਿਆ ਜਾਸੇ ਪਤ ਗਵਾਏ ਇਹ ਜਗਤ ਮੋਹ ਦੂਜੇ ਵਿਆਪਿਆ ਗੁਰਮਤਿ ਸੱਚ ਧਿਆਏ ਹਰ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨਾ ਜਾਏ ਗੁਰ ਕੇ ਸ਼ਬਦ ਮੰਤਨ ਰਪੇ ਹਰ ਸਿਉ ਰਹੇ ਸਮਾਏ ਸੋ ਸੋ ਮੇਰਾ ਰੰਗਲਾ ਰੰਗੇ ਸਹਿਜ ਸਵਾਏ ਕਾਮਣ ਰੰਗ ਤਾਂ ਚੜੇ ਜਾ ਪਿਰ ਕੇ ਅੰਕ ਸਮਾਏ ਸ਼੍ਰੀ ਪਿਛੁਨੀ ਪੀ ਮਿਲਣ ਜੋ ਸਤਿਗੁਰ ਸੇਵਨ ਅੰਤਰ ਨਵਨਿਤ ਨਾਮ ਹੈ ਖਾਨ ਖਰਚਣ ਨਾਨ ਖੁੱਟੀ ਹੀ ਹਰ ਗੁਣ ਸਹਿਜ ਰਵਨ ਨਾ ਹੋ ਜਨਮੇ ਨਾ ਮਰਹੇ ਨਾ ਹੋ ਦੁੱਖ ਸੁਹਨ ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜੇ ਜੇ ਅੰਦਨ ਮੇਰੇ ਮਿਲੇ ਰਹਨ
ਇਸ ਜਗ ਮੈਂ ਵੇਲੇ ਜਾਣੀਏ ਨਾਨਕ ਸੱਚ ਲਹਨ ਸੂਈ ਮਹੱਲਾ ਤੀਜਾ ਹਰ ਜੀ ਸੁਖ ਆਗਮ ਹੈ ਕਿਤ ਬਿਧ ਮਿਲਿਆ ਜਾਏ ਗੁਰ ਕੇ ਸ਼ਬਦ ਭਰਮ ਕਟੀਏ ਚਿਤ ਬਸੇ ਮਨ ਆਏ ਗੁਰਮੁਖ ਹਰ ਹਰ ਨਾਮ ਜਪਾਨ ਹੋ ਮੈਂ ਤਿਨਕੇ ਬਲਿਹਾਰ ਨੇ ਮਨ ਹਰ ਗੁਰ ਗੁਣ ਸਦਾ ਰਵਾਨ ਰਹ ਗੁਰ ਸਰਬਰ ਮਾਨ ਸਰੂਬਰ ਹੈ ਬਡ ਭਾਗੀ ਪੁਰਖ ਲਹਨ ਸੇਵਕ ਗੁਰਮੁਖ ਹੋਜਿਆ ਸੇ ਅਸਲੇ ਨਾਮ ਲਹਨ ਨਾਮ ਧਿਆਨ ਰੰਗ ਸਿਉ ਗੁਰਮੁਖ ਨਾਮ ਲਗਨ ਤੁਰ ਪੂਰਬ ਹੋਵੇ ਲੇਖਿਆ ਗੁਰ ਭਾਣਾ ਮਨ ਲਹਿਨ ਬਡ ਭਾਗੀ ਕਰ ਖੋਜਿਆ ਪਾਇਆ ਨਾਮ ਨਦਾਨ ਗੁਰ ਪੂਰੇ ਬਖਾਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰਨਾ ਕੋਏ ਗੁਰ ਪ੍ਰਸਾਦੀ ਮਨ ਬਸੇ ਤਿਤ ਕਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਬਸੇ ਸਭ ਥਾਂ ਮੰਦਾ ਕਿਸ ਨੂੰ ਆਖੀਏ ਸ਼ਬਦ ਵੀ ਖੋ ਲਿਬਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ ਗੁਰਮੁਖੇ ਕੋ ਬੁਝਿਆ ਇਕ ਸਮਾਹੇ ਸਮਾਏ ਸੇਵਾ ਸਾਂ ਪ੍ਰਭਾਵ ਸੀ ਜੋ ਪ੍ਰਭਾਏ ਥਾਂ ਜਨ ਨਾਨਕ ਹਰ ਅਰਾਧਿਆ ਗੁਰ ਚਰਨੀ ਚਿਤ ਲਾਏ ਰਾਗ ਸੂਈ ਅਸ਼ਟਪਦੀਆਂ ਮਹੱਲਾ ਚੌਥਾ ਕਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਕੋਈ ਆਉਣ ਵਾਲਾ ਮੇਰ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਈ ਕਿਰਪਾ ਕਰਿਤਾ ਸਤਿਗੁਰ ਮਿਲੇ ਹਰ ਹਰ ਨਾਮ ਧਿਆਈ ਰਾਹ ਜੇ ਸੁਖ ਦੇਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇਤਾ ਇਤਿ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਮਾ ਜੋ ਦੇਵੇ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਿਓ ਵਡਿਆਈ ਅੱਖੀ ਕਟ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਅਰਾਧੇ ਜੇ ਮਾਰ ਕੱਢੇ ਪੀ ਧਿਆਏ ਜੇ ਲੋਕ ਸਲਾਹ ਤਾਂ ਤੇਰੀ ਉਪਮਾਨ ਜੇ ਨਿੰਦੇ ਤਾਂ ਛੋੜ ਨਾ ਜਾਈ ਜੋ ਜੇ ਤੁਧ ਪਲ ਰਹੇ ਤਾਂ ਕੋਈ ਕਿਉਂ ਆਖੋ ਤੁਧ ਬਿਸਰੀਏ ਮਰ ਜਾਏ ਵਾਰ ਵਾਰ ਜਾਏ ਗੁਰੂ ਉੱਪਰ ਉੱਪਰ ਪੈ ਪੈਰੀ ਸੰਤ ਮਨਾਏ ਨਾਨਕ ਵਿਚਾਰਾ ਪਿਆ ਦਵਾਨਾ ਹਰ ਤੋਂ ਦਰਸ਼ਨ ਕੇ ਤਾਏ ਚੱਕੜ ਚਾਕੀ ਮੀਂਹ ਬਰਸੇ ਪੀ ਗੁਰ ਦੇਖਣ ਜਾਏ ਸਮੁੰਦਰ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਘ ਗੁਰ ਪੈ ਜਾਏ ਜਿਉਂ ਪੁਰਾਣੀ ਜਲ ਮਿਨ ਹੈ ਮਾਰਤਾ ਤਿਉਂ ਸਿੱਖ ਗੁਰ ਮਿਲ ਗੁਰ ਬਿਨ ਮਰ ਜਾਏ ਜਿਉਂ ਧਰਤੀ ਸੋਭ ਕਰੇ ਜਲ ਬਰਸੇ ਤਿਉਂ ਸਿੱਖ ਗੁਰ ਮਿਲ ਬਿਕਸਾਏ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋਂ ਬੁਲਾਈ ਨਾਨਕ ਕੀ ਬਨਾਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਏ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੇ ਜੋ ਤੁਧ ਸੇਵੇ ਸੋ ਤੂੰ ਹੈ ਹੋਵੇ ਤੁਧ ਸੇਵਕ ਪੈ ਜੇ ਰਖਾਈ ਭੰਡਾਰ ਪਰੇ ਭਗਤੀ ਹਰ ਤੇਰੇ ਜਿਸ ਪਾਵੇ ਜਿਸ ਦਵਾਈ ਜਿਸ ਤੂੰ ਦੇ ਸੋਈ ਸੋਈ ਜਨ ਪਾਏ ਹੋਰ ਨੇਫਲ ਸਭ ਚਿਤਰ ਆਏ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਮੰਗੇ ਨਾਨਕ ਵਿਚਾਰਾ ਹਰ ਦਾਸ਼ਣ ਦਾਸ ਕਰਾਏ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ ਜੇ ਬਖਸ਼ੇ ਤਾਂ ਗੁਰ ਵਡਿਆਏ ਗੁਰਸਿੱਖ ਬੋਹਲੇ ਸੋ ਥਾਏ ਪਾਏ ਮਨਮੁੱਖ ਕਿਸ ਥਾਏ ਨਾ ਪਾਏ ਪਾਲਾ ਕੱਕਰ ਬਰਫ ਬਰਸੇ ਗੁਰਸਿੱਖ ਗੁਰਸ ਦੇਖਣ ਜਾਏ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਏ ਅਨੇਕ ਪਾ ਕਰੀ ਗੁਰ ਕਾਰਨ ਗੁਰ ਪਾਵੇ ਸੋ ਥਾਏ ਪਾਏ ਰਹਿਣ ਦਿਨਸ ਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਈ ਨਾਨਕਾ ਨਾਨਕਾ ਜਿਉ ਪਿੰਡ ਨਾਨਕਾ ਜਿਉ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਕਾਈ ਨਾਨਕਾ ਪ੍ਰਭ ਪੂਰ ਰਿਹਾ ਹੈ ਜਤ ਕਾ ਤਤ ਗੋਸਾਈ ਰਾਗ ਸੂਈ ਮਹੱਲਾ ਚੌਥਾ ਅਸ਼ਟਪਦੀਆਂ ਕਰ ਦਸਮਾ ਏਕ ਓਂਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨਿਉ ਲਾਇਆ ਪ੍ਰੀਤਮੇ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਸਾ ਗੁਰ ਪੂਰੇ ਤੇ ਪਾਏ ਅੰਮ੍ਰਿਤ ਅਗਮ ਥਾਉ ਹੋ ਸਤਿਗੁਰ ਵੇਖ ਬਿਕਸਿਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆ ਪਾਇਆ ਮੁੱਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਉ ਜੇ ਪੂਰਵ ਹੋ ਲਿਖਿਆ ਤਾਂ ਅੰਮ੍ਰਿਤ ਸਹਿਜ ਪਿਆਯੂ ਸੁੱਤਿਆਂ ਗੁਰ ਸਲਾਈਏ ਉੱਠਦੀਆਂ ਪੀ ਗੁਰ ਅਲਾਹੋ ਕੋਈ ਐਸਾ ਗੁਰਮੁਖ ਜੇ ਮਿਲੇ ਹੋ ਤਾਂ ਕਿ ਧੋਵਾਂ ਪਾਉ ਕੋਈ ਐਸਾ ਸਜਣ ਲੋੜ ਲਮੈਂ ਪ੍ਰੀਤਮ ਦੇ ਮਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹੋ ਤਿਸ ਬਿਨ ਘੜੀ ਨਾ ਜੀਵੋ ਬਿਨ ਦੇਖੇ ਮਰ ਜਾਉ ਜਿਉਂ ਮਛਲੀ ਬਿਨ ਪਾਣੀਏ ਰਹਿ ਨਾ ਕਿਤੇ ਅਪਾਏ ਤਿਉਂ ਹਰ ਬਿਨ ਸੰਤ ਨਾ ਜੀਵੀ ਬਿਨ ਹਰ ਨਾਮੇ ਮਰ ਜਾਏ ਮੈਂ ਸਤਿਗੁਰ ਸੇਤੀ ਪਿਰਹੜੀ ਕਿਉਂ ਗੁਰ ਬਿਨ ਜੀਵਾਂ ਮਾਉਂ
मैं गुरबाणी आधार है गुरबाणी लाग रहाओ हर हर नाम रतन है गुर टुठा देवे माए मैं तर सच्चे नाम की हर नाम रहा लिबलाए गुर ज्ञान पदार्थ नाम है नामो दे दलराए जिस प्राप्त सो लै गुर चर नहीं लागे आए अकथ कहानी प्रेम की जिको प्रीतम आखे आए तिस देवा मन अपना निर्मल लागा पाए सज्जन मेरा एक है सज्जन मेरा एक तू करता पुरख सजान सतगुर मीत मलाया मैं सदा सदा तेरा तान सतगुर मेरा सदा सदा ना आवे ना जाए ओ बनासी पुरख है सामे रिहा समाए राम नाम तन संचया साबत पूंजी रास नानक दर गए मनिया गुर पूरे सवास राग सूही महला पंजमा घर पहला एकोंकार सतगुर शाद और जरियो विख्या के संगा मन है व्यापत अनक तिरंगा मेरे मन अगम गोचर कत पाइये पूर्ण परमेश्वर राहो मोह मगन मैं रह व्यापे अत तृष्णा कमु नेत्रापे वसे क्रोध शरीर चंडाला चंडारा अज्ञान न सुजे महा गोबारा परमत पया व्यापत जरे कबारा जान न पाइये प्रभ दरबारा आसा दिशा बंद पराना मैल न पावे फिरत बगाना सगल ब्याद के बस कर दीना फिरत प्यास ज्यों जल बिन मीना कछु स्यान उकतन मोरी एक अस ठाकुर प्रभ तोरी करो बेनती संतन पासे मिल लियो नानक अरदास पियो कृपा साध संग पाया नानक तृप्ते पूरा पाया रहा ओ दूजा मित राग सोई महला पंजमा घर तीजा एको अंकार सतगुर प्रसाद मिथन मोह अग्न सोक सागर कर कृपा उदर हर नागर चरण कमल सनाए नारायण दीना नाथ भगत प्राण राह अनाथा नाथ भगत पै मेटण सात संग जमदूत नंद पीटण जीवन रूप अनूप दयाला रमण गुणा कटिए जमाला अमृत नाम रसनित जापे रोग रूप माया ना व्यापे जप गोविंद संगे सब तारे पोहत नाही पंज बटवारे मन बच करम प्रभ एक त्याए सर्व भला सोई जन पाए तारन ग्रह अपना प्रभ कीना केवल ना भगत रस दीना आदमत अंत प्रभ सोई नानक ते सिवन अवर न कोई राग सोई महला पंचमाष्टपदियां करनामा एक ओंकार सतगुर शाह जिन जिठिया मन रहसिए क्यों पाई इत संग जियो संत सजन मन मित्र से लान प्रभ सिंह रंग जियो तिन सिंह प्रीत न टुटरी कबू न होवे भंग जियो पार बना प्रभ कर

ਸਥਾਨ ਅਸੰਤਰ ਰਾਬ ਰਿਹਾ ਸਰਬ ਜੀ ਅੰਮ੍ਰਿਤ ਪਾਲ ਜੋ ਸੱਚ ਖਜ਼ਾਨਾ ਸੰਚਿਆ ਏਕ ਨਾਮ ਤਨ ਮਾਲ ਜਿਓ ਮਨ ਤੇ ਗਮਨਾ ਬਿਸਰੇ ਜਾ ਆਪੇ ਹੋਏ ਦਿਆਲ ਜਿਉ ਆਵਣ ਜਾਣਾ ਰਹਿ ਗਏ ਮਨ ਬੁੱਠਾ ਨਿਰੰਕਾਰ ਜਿਉ ਤਾਂ ਕਾ ਅੰਤ ਨਾ ਪਾਈਏ ਉੱਚਾ ਅਗਵਾ ਪਾਰ ਜਿਉ ਜਿਸ ਪਰ ਆਪਣਾ ਬਿਸਰੇ ਸੋ ਮਰ ਜੰਮੇ ਲਖਬਾਰ ਜਿਉ ਸੱਚ ਨਿਉ ਤਿਨ ਪ੍ਰੀਤ ਮਨ ਜਿਨ ਮਨ ਬੁੱਠਾ ਆਪ ਜਿਉ ਗੁਣ ਸਾਂਝੀ ਤਿਨ ਸੰਗ ਬਸੇ ਆਠ ਪੈਰ ਪ੍ਰਭ ਜਾਪ ਜਿਉ ਰੰਗ ਰਤੇ ਪਰਮੇਸਰੇ ਬਿਣਸੇ ਸਗਲ ਸੰਤਾਪ ਜਿਉ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜਿਉ ਤੂੰ ਸਮਰਾ ਤੂੰ ਸਰਬ ਮੈਂ ਤੂੰ ਹੈ ਬੁੱਧ ਵਿਵੇਕ ਜਿਉ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੀਕ ਜਿਉ ਸੂਈ ਰਾਗ ਸੂਈ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾਫੀ ਏਕ ਓਂਕਾਰ ਸਤਿ ਪ੍ਰਸ਼ਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਿੰਨ ਜੀ ਕਾਢੀਆਂ ਜਿਨ੍ਹਾਂ ਨੇ ਦੁਜਾਣੇ ਲੱਗਾ ਚੂਰ ਮਰੋ ਸੇ ਬਾਡੀਆਂ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮੈਂਜਾ ਆਸਰਾ ਰਾ ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ ਜਾ ਤੂੰ ਅੰਦਰ ਤਾਂ ਸੁਖੇ ਤੂੰ ਨ ਮਾਣੀ ਮਾਣੀਆਂ ਜੇ ਤੂੰ ਟੁੱਠਾ ਕਿਰਪਾ ਨਦਾਨ ਨਾ ਦੂਜਾ ਬਖਾਲ ਇਹ ਭਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ ਪਾਪ ਚਲਾਈ ਪੰਥੋਂ ਨੈਣੀ ਦਰਸ਼ ਦਿਖਾਲ ਸਰਬਣੀ ਸੁਣੀ ਕਹਾਣੀਆਂ ਜੇ ਗੁਰ ਥੀ ਵੇ ਕਿਰਪਾਲ ਕਿੱਤੀ ਲੱਖ ਕਰੋੜ ਪੀਰੀਏ ਰੋਮ ਨਾ ਪੁੱਜਣ ਤੇਰੀਆਂ ਤੂੰ ਸਾਈ ਹੋ ਸਾਹੂ ਹੋ ਕਹਿ ਨਾ ਸਕਾਂ ਗੁਣ ਤੇਰੀਆਂ ਸਈਆ ਤੂੰ ਅਸਾਂਖ ਮੰਜੋ ਹੰਬ ਵਧਾਣੀਆਂ ਇੱਕ ਪੋਰੀ ਨਜ਼ਰ ਨਿਹਾਲ ਦੇ ਦਰਸ਼ ਰੰਗ ਮਾਣੀਆਂ ਜੇ ਡਿੱਠੇ ਮਨ ਧੀਰੀਏ ਕਿਰਬੇ ਮੰਜਣ ਦੂਰੇ ਜੋ ਸੋ ਕਿਉਂ ਬਿਸਰੇ ਮਾਂ ਮੈਂ ਜੋ ਰਿਹਾ ਭਰਪੂਰੇ ਹੋਏ ਨਮਾਣੀ ਟਹਿ ਪਏ ਮਿਲਿਆ ਸਹਿਬ ਸਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਈ ਮਹੱਲਾ ਪੰਜਵਾਂ ਸਿਮਰਨ ਵੇਦ ਪੁਰਾਣ ਪਕਾਰਨ ਪੋਤੀਆਂ ਨਾਮ ਨਾ ਸਭ ਕੂੜ ਗਾਲੀ ਹੋਚੀਆਂ ਨਾਮ ਲਿਦਾਨ ਅਪਾਰ ਭਗਤਾ ਮਨ ਬਸੇ ਜਨ ਮਨ ਮੋਹ ਦੁਖ ਸਾਧੂ ਸੰਗ ਨਸੇ ਮੋਹ ਬਾਦ ਹੰਕਾਰ ਸਰ ਪਰ ਭਗਤਾ ਮਨ ਬਸੇ ਜਨ ਮਨ ਮੋਹ ਦੁਖ ਸਾਧੂ ਸੰਗ ਨਸੇ ਰਾਮ ਮੋਏ ਬਾਦ ਹੰਕਾਰ ਸਰ ਪਰ ਰੁਨਿਆ ਸੁਖ ਨ ਪਾਇਨ ਮੂਲ ਨਾਮ ਵਿਛੁਨਿਆ ਮੇਰੀ ਮੇਰੀ ਤਾਰ ਬੰਧਨ ਬੱਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧ ਸੋਧ ਸੋਧ ਤਤ ਵਿਚਾਰਿਆ ਨਾਮ ਨਾ ਸੁਖ ਨਾਏ ਸਰ ਪਰ ਹਾਰਿਆ ਆਵੇ ਜਾਇਆ ਨੇਕ ਮਰ ਮਰ ਜਨਮ ਤੇ ਬਿਨ ਬੁੱਝੇ ਸਭ ਬਾਦ ਜੂਨੀ ਮਰ ਭਰਮ ਤੇ ਜਿਨ ਕੋ ਪਏ ਦਿਆਲ ਤਿਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੇ ਕੋਟ ਸੰਖ ਬਹੁਤ ਅਨੰਤ ਕੇ ਜਿਸ ਬਜਾਏ ਆਪ ਨੀੜਾ ਤਿਸ ਹੈ ਬਿਸਰਨਾ ਹਿੰਦ ਤਾਰੇ ਆਪਣਾ ਨਾਉਂ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਰਾਗ ਸੂਈ ਮਹੱਲਾ ਪਹਿਲਾ ਕੋ ਚੱਜੀ ਕੂੰਕਾਰ ਸਤਿਗੁਰ ਪ੍ਰਸ਼ਾਦ ਮਾਂਜਕ ਜੱਜੀ ਮਾਮਣ ਡੋਸਰੇ ਹੋ ਕੋ ਥੋਂ ਰਾਵਣ ਜਾਓ ਜਿਉ ਇੱਕ ਦੂ ਇੱਕ ਚੜ੍ਹਾਉਂਦੀਆਂ ਕੌਣ ਜਾਣੇ ਮੇਰੇ ਨਾਉਂ ਜਿਉ ਜਿਨੀ ਸਖੀ ਸਹੁੰ ਰਵਿਆ ਸੇ ਅੰਬੀ ਛਾਵੜੀਓ ਜਿਉ ਸੇ ਗੁਣ ਮਾਂਜਣਾ ਆਮਨੀ ਹੋ ਕਹਿ ਜੀ ਦੋਸਤ ਰਿਓ ਜਿਉ ਕਿਆ ਗੁਣ ਤੇਰੇ ਬਿਥਰਾ ਹੋ ਕਿਆ ਕਿਹਾ ਕਿੰਨਾ ਤੇਰੇ ਨਾਉਂ ਜਿਉ ਇੱਕ ਤੇ ਟੋਲ ਨਾ ਅੰਬੜਾ ਹੋ ਸਤ ਕਰਵਾਣੇ ਤੇਰੇ ਜਾਓ ਜਿਉ ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਜਿਉ ਸੇ ਬਸਤ ਸਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜਿਉ ਅੰਦ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ ਹੋ ਇੰਨੀ ਢੋਲੀ ਪੁਲਿਆਸ ਤਿਸ ਕੰਤ ਨ ਬੈਠੀ ਪਾਸ ਜਿਉ ਅੰਬਰ ਕੁੰਜਾਂ ਕੁਰਲੀਆਂ ਮਗ ਬੈਠੇ ਆਏ ਜਿਉ ਸਾਂ ਤਨ ਤੇ ਨਾਨਕ ਤਾਂ ਸਾਂ ਤਨ ਚੱਲੀ ਸਹੁਰੇ ਕਿਹਾ ਮੂੰਹ ਦੇਸੀ ਅੱਗੇ ਜਾਏ ਜਿਉ ਸੁੱਤੀ ਸੁੱਤੀ ਚਾਲਤੀਆਂ ਫੁੱਲੀ ਬਾਟੜੀਆਂ ਆਸ ਜਿਉ ਤੈਸੇ ਨਾਲੋਂ ਮੁੱਤੀਆਂ ਸੇ ਦੁੱਖਾਂ ਕੋ ਤਰੇ ਆਸ ਜਿਉ ਤੂੰ ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕੀ ਅਰਦਾਸ ਜਿਉ ਸਭ ਰਾਤੀ ਸੁਹਾਗਣੀ ਮੈਂ ਡੁਆਗਣ ਕਾਈ ਰਾਤ ਜਿਉ ਸੂਈ ਮਹੱਲਾ ਪਹਿਲਾ ਸੋ ਚੱਜੇ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾ ਰਾਤ ਤਾਂ ਸਾਹ ਮੇਰੀ ਰਾਤ ਜਿਉ ਤੂੰ ਅੰਦਰ ਹੋ ਸੁੱਖ ਬਸਾਂ ਤੂੰ ਅੰਦਰ ਸਵਾਸ ਜਿਉ ਭਾਣੇ ਤਖਤ ਬੜਾਈਆਂ ਭਾਣੇ ਭੀਖ ਅਰਦਾਸ ਜਿਉ ਭਾਣੇ ਤਲ ਥਿਰ ਬਸਉ ਬਹਿ ਕਮਲ ਫੁੱਲੇ ਆਕਾਸ਼ ਜਿਉ ਭਾਣੇ ਭਵਜਲ ਲੰਘੀਏ ਭਾਣੇ ਮਝ ਪਰਿਆਸ ਜਿਉ ਭਾਣੇ ਸੋ ਸੋ ਰੰਗਲਾ ਸਿਵਤਰਤਾ ਗੁਣਤਾਸ ਜਿਉ ਭਾਣੇ ਸੋ ਬਿਹਾ ਪਿਆਵਲਾ ਹੋ ਆਵਣ ਜਾਣ ਮੋਏ ਆਸ ਜਿਉ ਤੂੰ ਸੋ ਅਗਮ ਅਤੋਲ ਬਾ ਹੋ ਕਹਿ ਕਹਿ ਪੈਟੈ ਪਿਆਸ ਜਿਉ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜਿਉ ਗੁਰ ਸ਼ਬਦੀ ਸੋ ਪਾਇਆ ਸਚ ਨਾਨਕੀ ਅਰਦਾਸ ਜਿਉ ਸੂਈ ਮਹੱਲਾ ਪੰਜਵਾਂ ਗੁਣ ਬੰਤੀ ਜੋ ਦੇਸੇ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੇ ਪਾਉ ਜਿਉ।

0: ਜਣ ਦੇ ਮੜਾਏ ਜਿਉ ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨ ਕਾਹੂ ਜਾਏ ਜਿਉ ਇਹੋ ਤਨ ਤੇ ਕੂ ਡੇਬਸਾ ਮੈਂ ਮਾਰਗ ਇਹੋ ਮਨ ਤੇ ਤੂੰ ਕੇ ਡੇਬਸਾ ਮੈਂ ਮਾਰਗ ਦੇ ਬਤਾਏ ਜਿਉ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਂ ਸਰਨਾਏ ਜਿਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੇ ਸੁਕਾਰ ਕਮਾਏ ਜਿਉ ਤੇ ਅੱਗੇ ਮਨ ਕੀ ਮਤੜੀ ਬਸਾਰੇ ਦੂਜਾ ਪਾਓ ਜਿਉ ਇਹ ਪਾਵੇ ਹਰ ਦਸਾ ਬੜਾ ਨਾ ਲੱਗੇ ਤੱਤੀ ਬਾਓ ਜਿਉ ਹੂੰ ਆਪੋ ਡੋਲ ਨਾ ਜਾਣਦਾ ਮੈਂ ਕਿਹਾ ਸਭ ਕਮਾਓ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਪਸਾਓ ਜੇ ਮੈਂ ਬੋੜਨਾ ਤੇ ਤ੍ਰਿਸ਼ਨਾ ਭੁੱਖੜੀ ਹੋ ਰੱਜਾ ਤ੍ਰਿਪਤ ਕਾਏ ਜਿਉ ਜੋ ਗੁਰਦੇਸੇ ਸਿੱਖੜਾ ਤਿਸਨੇ ਮੈਨੇ ਮਿਲਾਗਾ ਲਾਗੋ ਪਾਏ ਜਿਉ ਰਾਗ ਸੂਈ ਸ਼ਾਂਤ ਮਹੱਲਾ ਪਹਿਲਾ ਕਰ ਪਹਿਲਾ ਏਕ ਓਂਕਾਰ ਸਤਿਗ ਪ੍ਰਸ਼ਾਦ ਪਰ ਜੋਬਨ ਮੈਂ ਮੱਤ ਪੇੜਿਆ ਘਰ ਪਹੁਣੀ ਬਲਰਾਮ ਜਿਉ ਮੈਲੀ ਅਵਗਣ ਚਿੱਤ ਬਿਨ ਗੁਰਨ ਗੁਰ ਗੁਣ ਨ ਸਮਾਮਣੀ ਬਲਰਾਮ ਜਿਉ ਗੁਣ ਸਾਰ ਨ ਜਾਣੀ ਭਰਮ ਪਲਾਣੀ ਜੋਬਨ ਬਾਦ ਗਵਾਇਆ ਬਾਰ ਘਰ ਦਰ ਦਰਸ਼ਨ ਨਾ ਜਾਤਾ ਫਿਰ ਕਾ ਸਹਿਜ ਨਾ ਪਾਇਆ ਸਹਿਜ ਨਾ ਪਾਇਆ ਸਤਿਗੁਰ ਪੂਛਣਾ ਮਾਰਗ ਚੱਲੀ ਸੁੱਤੀ ਰਹਿਣ ਬਿਹਾਣੀ ਨਾਨਕ ਬਲਤਣ ਰੰਡੀਪਾ ਬਿਨ ਫਿਰ ਧਨ ਕਮਲਾਣੀ ਬਾਬਾ ਮੈਂ ਬਰ ਦੇ ਮੈਂ ਹਰ ਬਰ ਪਾਵੇ ਤਿਸ ਕੀ ਬਲਰਾਮ ਜਿਉ ਰਾਵ ਰਿਹਾ ਜੁਗ ਚਾਰ ਤ੍ਰਿਵਣ ਬਾਣੀ ਜਿਸ ਕੀ ਬਲਰਾਮ ਜਿਉ ਤ੍ਰਿਵਣ ਕੰਤ ਰਵੇ ਸੁਹਾਗਣ ਅਵਗਣ ਬੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਿਹਾ ਪਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਣ ਨ ਮੇਲੇ ਬੇਸੇ ਨਾਨਕ ਮੈਂ ਬਰ ਸੱਚਾ ਪਾਵੇ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਣ ਗੜਾਏ ਹਾਂ ਵੀ ਬੰਜਾ ਸੋਹਰੇ ਬਲਰਾਮ ਜਿਉ ਸਾਹ ਹੁਕਮਰ ਜਾਏ ਸੋ ਨਾ ਟਲੇ ਜੋ ਪ੍ਰਭ ਕਰੇ ਬਲਰਾਮ ਜਿਉ ਕਿਰਤ ਪਿਆ ਕਰਤੇ ਕਰ ਪਾਇਆ ਮਿਟ ਨ ਸਕੇ ਕੋਈ ਜਾਂਜੀ ਨਾਉ ਨਰ ਨਕੇਵਲ ਰੱਬ ਰਿਆ ਤੋਂ ਲੋਏ ਮਾਏ ਨਦਾਸੀ ਰੋਏ ਬਛੂਨੀ ਬਾਲੀ ਬਾਲੇ ਹਿਤੇ ਨਾਨਕ ਸਾਚ ਸ਼ਬਦ ਸੁਖ ਮੈਲੀ ਗੁਰਚਰਨੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨ ਆਵੇ ਘਰ ਪਹੀਏ ਬਲਰਾਮ ਜਿਉ ਰੈਸੀ ਬੇਕਹ ਦੂਰ ਫਿਰ ਰਾਮੀ ਘਰ ਸੋਈਏ ਬਲਰਾਮ ਜਿਉ ਸੱਚੇ ਫਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਧਾਨੇ ਸੰਜੋਗੀ ਮੇਲਾ ਥਾਂ ਸੇਲਾ ਗੁਣਵੰਤੀ ਗੁਰ ਗਿਆਨੇ ਸਤ ਸੁਖ ਸਦਾ ਸੱਚ ਪੱਲੇ ਸਭ ਬੋਲੇ ਫਿਰ ਪਾਏ ਨਾਨਕ ਵਿਛੜਨਾ ਦੁੱਖ ਪਾਏ ਗੁਰਮਤਿ ਅੰਕ ਸਮਾਏ ਰਾਗ ਸੂਈ ਰਾਗ ਸੂਈ ਮਹੱਲਾ ਪਹਿਲਾ ਸ਼ਾਂਤ ਘਰ ਦੂਜਾ ਏਕ ਓਂਕਾਰ ਸਤਿਪ੍ਰਸ਼ਾਦ ਹਮ ਕਰ ਸਾਜਣ ਆਏ ਸੱਚੇ ਮੇਲ ਮਲਾਏ ਸਹਿਜ ਮਲਾਏ ਹਰ ਮਨ ਪਾਏ ਸਪੰਚ ਮਿਲੇ ਸੁਖ ਪਾਇਆ ਸਾਈਂ ਬਸਤ ਪ੍ਰਾਪਤ ਹੋ ਜਿਸੇ ਤੀ ਮਨ ਲਾਇਆ ਅੰਦਰ ਮੇਲ ਪਿਆ ਮਨ ਮਾਨਿਆ ਘਰ ਮੰਦਰ ਸੁਹਾਏ ਪੰਜ ਸ਼ਬਦ ਤੁਨ ਅੰਨ ਹੱਦ ਬਾਜੇ ਹਮ ਕਰ ਸਾਜਣ ਆਏ ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੁਰੜਾ ਜੁਗ ਚਾਰੇ ਆਪਣੇ ਘਰ ਆਇਆ ਥਨ ਸਵਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨਿਤਰੀ ਅੰਜਣ ਤ੍ਰਿਬਣ ਰੂਪ ਦਿਖਾਇਆ ਸਕੇ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਪੀਨਾ ਅੰਮ੍ਰਿਤ ਮਨ ਤਨ ਅੰਮ੍ਰਿਤ ਪੀਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤੱਤ ਵਿਚਾਰੋ ਜਾਂਤ ਪੇਕ ਤੂੰ ਸਮਰਿਓ ਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਰਨ ਕੀਨਾ ਸੁਣੋ ਸਖੀ ਮਨ ਮੂਨ ਮੋਇਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ ਸੱਚਾ ਖੇਲ ਤਮਾਰਾ ਸੱਚ ਖੇਲ ਤਮਾਰਾ ਅਗਮ ਅਪਾਰਾ ਤੁਧ ਬਿਨ ਕੌਣ ਬਜਾਏ ਸਿੱਧ ਸਾਧ ਕਿਆਣੇ ਕੀਤੇ ਤੁਧ ਬਿਨ ਕਮਣ ਕਹਾਏ ਕਾਲ ਬਕਾਲ ਪਏ ਦਵਾਨੇ ਮਨ ਰਾਖਿਆ ਗੁਰ ਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਈ ਮਹੱਲਾ ਪਹਿਲਾ ਕਰਤੀ ਜਾਏ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਣੜੇ ਖੜੀ ਤੱਕਾਂ ਮੈਂ ਮਨ ਚਾਓ ਕਨੇਰਾ ਰਾਮ ਮਨ ਚਾਓ ਕਨੇਰਾ ਸੁਣ ਪਰਾ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨ ਕੇਵਲ ਜਨ ਮਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੁ ਮਿਲਿਆ ਭਾਏ ਸਵਾਏ ਨਾਨਕ ਸਾਜਣ ਕੋ ਬਲ ਜਾਈਏ ਸੱਚ ਮਿਲੇ ਘਰ ਆਏ ਅੜੇ ਸਾਜਣਾ ਤਾਂ ਧੰਨ ਖਰੀ ਸਰ ਸੀ ਰਾਮ ਹਰ ਮੋਹੜੀ ਸੱਚ ਸ਼ਬਦ ਠਾਕੁਰ ਦੇਖ ਰਹਾਂ ਸੀ ਰਾਮ ਗੁਣ ਸੰਗ ਰਹਾਂ ਸੀ ਕਰੀ ਸਰ ਸੀ ਜਾਰਾ ਵੀ ਰੰਗ ਰਾਤੇ ਅਵਗੁਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਬਤਾਤੇ तस कर मार बसी पहचान अदल करे बिचारे नानक राम नाम निस्तारा गुरमत मिले प्यारे बार पाई अड़िया बालड़िए आसा मन सब पूरी राम फिर रवि अड़ी शब्द रली रब रिहा ना दूरी राम प्रभ दूर न होए कट कट सोई तिसकी नार सुबाई आपे रसिया आपे रावे ज्यों तिस दी बढ़ियाई अमर डोल अमोल अपारा गुर पूरे सच पाएगे पाइये नानक आपे जोग बसंजोगी नजर करे लिबलाइए फिर उचड़िए माड़िए हे तेहो लोक सर ताजा राम हों बिसम पे देख गुणा अंदर शब्द अगाजा राम शब्द बिचारी करनी सारी राम नाम निशान नाम बिना खोटे नहीं ठार नाम रतन परवाण पत मत पूरी पूरा परवाना ना आवे ना जैसे नानक गुरमुख आप पछाणे प्रभ जैसे अबनासी एक ओंकार सतगुर प्रसाद राग सुई शांत महला पहला कर चत्ता जिनकिया तिन देखिया जग तंदड़े लाया दान तेरे कट चानना तन चंद दपाया चंदो दपाया दान हर के दुख नीरा उठ दुख अंधेरा उठ गया गुण जंज लाड़े नाल सोईए सोहे परख मोणिए लिया विवाह हुआ सोभ सेती पंच शब्दी आया जिनकिया तिन देखिया जग तंदड़े लाया हो बलिहारी साजना मीता प्रीता इहो तन ज्यों सिर गाडिया मन लियड़ा दिता दिता लिया त दिया मान जन स्यों से साजन क्यों बिसरहे जिन दिस आया हुए रलिया जी से ती गए रहे सगल गुर अवगण न कोई हुए नीता नीता हो बलिहारे साजना मीता प्रीता गुण कहोबे बासला कट बास लिहिजे जे गुण होबे साजना मिड़ सांझ करीजे सांझ करीजे गुणा केरी छोड़ अवगण चलिए पैरे पटंबर कर अडंबर अपना पिड़ मलिए जिथे जाए बहिए भला कहिए चोल अमृत पीजे गुणा कहोबे बासला कट बास लिहिजे आप करे के साखिए होर करे ना कोई आखण ता को जाइए जे पुलड़ा होए होई जे हो पुला जाए रहिए जाए कहिए आप करता क्यों पुल्ले सुने देख बाज कहिए दान अण मंगया देवे दान दे दाता जाग बताता नानक सच्चा सोई आप करे के साखिए होर करे ना कोई सोई महला पहला मेरा मन राता गुण रवे मन मन पावे सोई गुर की पौड़ी साच के साचा सुख होई सुख सहज आवे साच साच पावे साच की मत क्यों टले इस नान दान सो ज्ञान मंजन आप अछरियो क्यों छले पर पांच मोह बकार थाके कूड़ कपट ना दोई मेरा मन राता गुण रवे मन पावे सोई साहिब सो सलाइए जिन कारण किया मेल लगी मन मेड़िए किने अमृत पिया मत अमृत पिया यो मन दिया गुर पै मूल कराया अपना आपनड़ा प्रभ सहज पछाता जात मन साचे लाया तिस नाल गुणा गाव जिस तिस नाल गुण गावा जे तुस पावा क्यों मिले होए पराया साहिब सो सलाइए जिन जगत अपाया आया गया कि ना आयो क्यों आवे जाता प्रीतम स्यो मन मान्या हर सीति रता साहब रंग रता सच की बाता जन बंब का कोट सारिया पांज पू नायक आप सरंदा जन सच का पिंड सुबारिया हम अवगुण आरे तू सुन प्यारे तुद पावे सच सोई आवण जाना ना थी सची मत होई अंजन तैसा अंजिय जैसा फिर पावे समझे सूझे जानिए जे आप जड़ावे आप जनावे मार्ग पावे आपे मनुआ लेव हे आपे मनुआ लेव हे कर्म कर्म कराए आपे कीमत कौन अपेवे तांत मंत पखंड न जाना राम हृदय मन मानिया अंजन नाम तिसे न सुजे गुर शब्दी मन मा शब्दी सच जानिया साजन होवन अपने क्यों पर कर जाए साजन रते सच के संगे मन माहे मन माहे साजन करे रलिया कर्म धर्म सुबाया अड़सड़ तीर्थ पुन पूजा नाम सच्चा पाया आपे आप साजे आथ आप बेखे तिसे पाणा पाया साजन रंग रंगीलड़े रंग लाल बनाया अंदा गूजे थिए क्यों पादर जाने आप मुसे मत होचिए क्यों राह पछाणे क्यों राहे जावे मैल पावे अंध की मत अंधली बिन नामे हर के कुछ ना सुजे अंधो अंध ਬੁੱਢੋ ਤੰਦਲੀ ਦਿਨ ਚਾਰ ਚਾਨਣ ਚਾਹ ਉਪਜੇ ਸ਼ਬਦ ਗੁਰ ਕਾ ਮਨ ਵਸੇ ਕਰ ਜੋੜ ਗੁਰ ਪੈ ਕਰ ਬਨਾਤੀ ਰਾਹੋ ਪਾਦਰ ਗੁਰ ਦਸੇ ਮਨ ਪਰਦੇਸੀ ਜੇ ਥੀ ਸਭ ਦੇਸ਼ ਪਰਾਇਆ ਕੇਸ ਪੈ ਖੋਲੋ ਗੰਢਣੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸਮਾਇਆ ਕੌਣ ਜਾਣੇ ਵਿਧ ਮੇਰੀਆਂ ਆਮਣੇ ਜਾਣੇ ਖਰੇ ਡਰਾਵਣੇ ਟੋਟਨ ਆਵੇ ਫੇਰੀਆਂ ਨਾ ਮਿਹਣੇ ਉਣੇ ਚੁਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰਦੇਸੀ ਜੇ ਥੀ ਸਭ ਦੇਸ਼ ਪਰਾਇਆ ਗੁਰਮੈਲੀ ਕਰ ਆਪਣੇ ਸੋ ਭਰਪੂਰ ਲੈਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਸਭ ਦੇ ਭਤੀਜੇ ਅੰਕ ਭੀਜੇ ਸੁ ਮੈਲ ਮੈਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੈਲਾ ਤਾਂ ਸੇਲਾ ਬਾ ਜੰਤ ਅਨਹਦ ਬੀਣਾ ਗੁਰਮੈਲੀ ਕਰ ਆਪਣੇ ਸੋ ਭਰਪੂਰ ਲੈਣਾ ਕੀਤਾ ਕਿਆ ਸਲਾਹੀਏ ਕਰ ਵੇਖੇ ਸੋਈ ਤਾਂ ਕੀ ਕੀਮਤ ਨਾ ਪਵੇ ਜੇ ਲੋਚੇ ਕੋਈ ਕੀਮਤ ਸੋ ਪਾਵੇ ਆਪ ਜਣਾਵੇ ਆਪ ਭੁੱਲ ਨਾ ਭੁੱਲ ਹੈ ਜੈ ਜੈ ਕਾਰ ਕਰੇ ਤੁਧ ਪਾਵੇ ਗੁਰ ਕੇ ਸ਼ਬਦ ਅਮੂਲ ਹੈ ਹੀਣੋ ਨੀਚ ਕਰੋ ਬਨਾਤੀ ਸੱਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ ਰਾਗ ਸੂਈ ਮਹ ਸ਼ਾਂਤ ਮਹੱਲਾ ਤੀਜਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਖ ਸੈਲੜਾ ਹਰ ਤਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਤਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੀ ਗੁਰ ਆਪਣੇ ਬੇਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕੈ ਸੁਣ ਜਨ ਪਾਏ ਸੁਖ ਸੋਲੜਾ ਹਰ ਤਿਆਵੋ ਸੁਣ ਹਰ ਗੁਣ ਪੀਨੇ ਸਹਿਜ ਸੁਭਾਏ ਗੁਰਮਤ ਸਹਿਜੇ ਨਾਮ ਤਿਆ ਜਿਨ ਕੋ ਤੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨ ਮਰਨ ਬੋ ਪਾਗਾ ਅੰਦਰੋ ਦਰਮਤ ਦੂਜੀ ਖੋਏ ਜੋ ਜਨ ਹਰ ਲਿਵ ਲਾਗਾ ਜਿਨ ਕੋ ਉਪ ਕਿਰਪਾ ਕਰੀ ਮੇਰੀ ਸੁਆਮੀ ਤਿੰਨ ਆਰਦਨ ਹਰ ਗੁਣ ਗਾਏ ਸੁਣ ਮਨ ਪੀਨੇ ਸਹਿ ਸੁਭਾਏ ਜੁਗਮੇ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੇ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲਬਿਕ ਸਭ ਗਵਾਏ ਸਭ ਕੋ ਤੇਰਾ ਤੋਂ ਸਭਨਾ ਕਹੂੰ ਤੇਰਾ ਤੂੰ ਹਮਾਰਾ ਜੁਗਮੇ ਰਾਮ ਨਾਮ ਨਿਸਤਾਰਾ ਸਾਜਣ ਆਏ ਬੁੱਠੇ ਕਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਕਾਏ ਹਰ ਗੁਣ ਗਾਏ ਸਦਾ ਤ੍ਰਿਪਤਾ ਸੀ ਫਿਰ ਭੂਖ ਨਾ ਲਾਗੇ ਆਏ ਜੈ ਤਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤਿਆਏ ਨਾਨਕ ਹਰ ਆਪੇ ਵਿਛੋੜੇ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਨਾ ਦੂਜਾ ਨਾਏ ਸਾਜਣ ਆਏ ਬੁੱਠੇ ਕਰ ਮਾਈ ਏਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਈ ਮਹੱਲਾ ਤੀਜਾ ਰਾਗ ਸੂਈ ਮਹੱਲਾ ਤੀਜਾ ਕਰ ਤੀਜਾ ਭਗਤ ਜਨਾ ਕੀ ਹਰ ਜਿਉ ਰੱਖੇ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਸੋ ਗੁਰਮੁਖ ਹੋਵੇ ਹੋਮੇ ਸ਼ਬਦ ਜਲਾਇਆ ਰਾਮ ਹੋਮੇ ਸ਼ਬਦ ਜਲਾਇਆ ਮੇਰ ਹਰ ਪਾਇਆ ਜਿਸ ਦੀ ਸਾਚੀ ਬਾਣੀ ਸੱਚੀ ਪਾਤ ਕਰੇ ਦਿਨ ਰਾਤੀ ਗੁਰਮੁਖ ਆਪ ਬਖਾਣੀ ਭਗਤਾਂ ਕੀ ਚਾਲ ਸੱਚੀ ਅਤਿ ਨਿਰਮਲ ਨਾਮ ਸਦਾ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਏ ਦਰ ਸੱਚੇ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੇ ਨਾਮ ਸਮਾਣੇ ਰਾਮ ਹਰ ਭਗਤ ਕਰੇ ਪਿੱਛੋਂ ਆਪ ਗਵਾਵੇ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਗੁਣ ਪਛਾਣੇ ਹਰ ਨਾਮ ਬਖਾਣੇ ਪੈ ਭਗਤ ਮਿੱਠੀ ਲਾਗੀ ਅਨ ਦਿਨ ਭਗਤ ਕਰੇ ਦਿਨ ਰਾਤੀ ਹਰ ਦਿਨ ਭਗਤ ਕਰੇ ਦਿਨ ਰਾਤੀ ਕਰ ਹੀ ਮੈਂ ਬਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜਿਉਂ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੇ ਦਰ ਸੱਚੇ ਅੰਦਿਨ ਨਾਮ ਸਮਾਲੇ ਮਨਮੁਖ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹੋਮੇ ਮਾਇਆ ਰੋਗ ਵਿਆਪੇ ਮਰ ਜਨਮੇ ਦੁੱਖ ਹੋਈ ਰਾਮ ਮਰ ਜਨਮੇ ਦੁੱਖ ਹੋਈ ਪੂ ਦੂਜੇ ਪਾਏ ਪਰਜ ਬਕੋਈ ਬਿਨ ਗੁਰ ਤਤ ਨ ਜਾਣਿਆ ਭਗਤ ਵੀ ਹੋਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਣਿਆ ਕੋਠ ਮਦੇ ਕਿੰਨੇ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾ ਮਿਲੇ ਵਡਿਆਈ ਦੂਜੇ ਪਾਏ ਪਤ ਖੋਈ ਭਗਤਾਂ ਕੇ ਕਾਰਜ ਰਾ ਸੱਚਾ ਭਗਤਾਂ ਕੇ ਕਾਰਜ ਸੱਚਾ ਹਰ ਗੁਣ ਸਦਾ ਬਖਾਣੇ ਰਾਮ ਭਗਤ ਖਜ਼ਾਨਾ ਆਪੇ ਦਿਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਪਾਣੇ ਨਾਮ ਨਿਦਾਨ ਸੱਚ ਪਾਇਆ ਸਦਾ ਖੁੱਟ ਕਦੇ ਨ ਖੋਟੇ ਹਰ ਜੀ ਦਿਆ ਸਹਿਜ ਸਭਾਇਆ ਹਰ ਜਨ ਉੱਚੇ ਸਾਧੀ ਉੱਚੇ ਗੁਰ ਕੇ ਸ਼ਬਦ ਸਵਾਇਆ ਨਾਨਕ ਆਪੇ ਬਖਸ਼ ਮਿਲਾਏ ਜੁਜਗ ਸੋਭਾ ਪਾਇਆ ਸੂਈ ਮਹੱਲਾ ਤੀਜਾ ਸਭ ਸੱਚੇ ਸੱਚ ਸੋਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹੋਮੇ ਸਭ ਕਿਲਵੇ ਕਾਟੇ ਸਾਚ ਰੱਖਿਆ ਉਰ ਤਾਰੇ ਰਾਮ ਸੱਚ ਰੱਖਿਆ ਔਰ ਤਾਰੇ ਦੂਤਰ ਤਾਰੇ ਫਿਰ ਪਾਪ ਜਲ ਤਰ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਨ ਸੱਚ ਬਖਾਲਿਆ ਸੋਈ ਸੱਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੇ ਸਭ ਸੋਈ ਨਾਨਕ ਸੱਚਾ ਸਾਹਿਬ ਸੱਚੀ ਨਾਹੀ ਸੱਚ ਨਿਸਤਾਰਾ ਹੋਈ ਸੱਚੇ ਸਤਿਗੁਰ ਸੱਚ ਬਜਾਇਆ ਪਤ ਰੱਖੇ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੇ ਨ ਕੋਈ ਗਰਮ ਨਾ ਜੋ ਨੀ ਬਾਸਾ ਜੋਤੀ ਜੋਤ ਮਲਾਈ ਸੱਚ ਸਮਾਏ ਸੱਚ ਨਾਏ ਪਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਅੰਦਨ ਸੱਚ ਧਿਆਨ ਨਾਨਕ ਸੱਚ ਨਾਮ ਦਿਨ ਜਿਨ ਹਿਰਦੇ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੋਹਲਾ ਹੋਈ ਰਾਮ ਨਿਰਮਲ ਗੁਣ ਸੱਚੇ ਤਨ ਮਨ ਸੱਚਾ ਵਿੱਚ ਸੱਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੇ ਸੱਚੋ ਬੋਲੇ ਜੋ ਸੱਚ ਕਰੇ ਸੋ ਹੋਈ ਜੇ ਦੇਖਾਂ ਤੈ ਸੱਚ ਪਸਰਿਆ ਪਸਰਿਆ ਅਵਰਨ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੇ ਮਰ ਜਨਮੇ ਦੂਜਾ ਹੋਈ ਨਾਨਕ ਸਭ ਕਿਸ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਪਾਸੋਏ ਦਰਬਾਰੇ ਸੱਚੋ ਸੱਚ ਬਖਾਣੇ ਰਾਮ ਕਾਟਿਆਂ ਤਰੇ ਸੱਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸੱਚੇ ਸੋਜੀ ਹੋਈ ਸੱਚਾ ਸਭ ਸੱਚੀ ਹੈ ਸੋਭਾ ਸੱਚੇ ਹੀ ਸੁਖ ਹੋਈ ਸੱਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨ ਕੋਈ ਨਾਮ ਜਿਸ ਕੋ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ ਸੋਈ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਪਵੇ ਬਿਨ ਸਤਿਗੁਰ ਸੁਆਗ ਨਾ ਹੋਈ ਰਾਮ ਨੈਚਰ ਰਾਜ ਸਦਾ ਹਰ ਕੀ ਰਾਜ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸੱਚ ਸੋਈ ਗੁਰਮੁਖ ਇੱਕੋ ਜਾਣਿਆ ਤਨ ਫਿਰ ਮਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮੇ ਮੁਕਤ ਨ ਹੋਈ ਨਾਨਕ ਕਾਮਣ ਕੰਤੇ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸਿਵ ਧਨ ਬਾਲੜੀ ਹਰ ਬਰ ਪਾਹਵੇ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਬੇਸ ਨ ਹੋਈ ਰਾਮ ਫਿਰ ਮੈਲਾ ਬੇਸ ਨ ਹੋਈ ਗੁਰਮੁਖ ਬੁੱਝੇ ਕੋਈ ਹੋਮੇ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰੇ ਕੋ ਜਾਣਿਆ ਗੁਰਮੁਖ ਪ੍ਰਭ ਰਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਏ ਨਾਨਕ ਕਾਮਣ ਫਿਰ ਰਾਵੇ ਆਪਣਾ ਰੱਬ ਰਿਆ ਪ੍ਰਭ ਸੋਏ ਗੁਰ ਕੀ ਕਾਰ ਕਰੇ ਤਨ ਬਾਲੜੀ ਹਰ ਬਰ ਦੇ ਮਲਾਏ ਰਾਮ ਹਰ ਕੇ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਏ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਏ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮੈਲੀ ਮੈਲ ਪਛਾਣੇ ਗੁਰਮਤੀ ਹਰ ਪਾਏ ਸਾਂਤਨ ਬਾਲੀ ਧੁਰ ਮੈਲੀ ਮਿਲ ਮੇਰੇ ਪ੍ਰਭ ਆਪ ਮਲਾਏ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਾਵ ਰਿਹਾ ਸਭ ਥਾਈ ਰਾਮ ਪ੍ਰਭ ਰਾਵ ਰਿਹਾ ਸਭ ਥਾਈ ਮਨ ਵਸਾਈ ਪੂਰਵ ਲਿਖਿਆ ਪਾਇਆ ਸੇਜ ਸਕਾਲੀ ਮੇਰੇ ਪ੍ਰਭ ਪਾਣੀ ਸੱਚ ਸੰਗਾਰ ਬਣਾਇਆ ਕਾਮਣ ਨਿਰਮਲ ਹੋਮੇ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਲਾਈ ਕਰਤੇ ਨਾਮ ਨਵੇਂ ਨਿਧ ਪਾਏ ਸੂਈ ਮਲ ਤੇਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਦਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜਿਉਂ ਕਰ ਆਏ ਹਰ ਗੁਣ ਗਾਵੋ ਨਾਰੀ ਅੰਦਨ ਭਗਤ ਕਰੇ ਗੁਰ ਆਗੇ ਸਾਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟਿਆਂਤਰ ਸੇ ਜਨ ਸ਼ਬਦ ਸੁਆਏ ਨਾਨਕ ਤਿਨ ਕਰ ਸਦਾ ਸਾਧੀ ਸੋਲਾ ਕਰ ਹਰ ਕਰ ਕਿਰਪਾ ਕਰ ਆਏ ਭਗਤਾਂ ਮਨ ਆਨੰਦ ਪਿਆ ਹਰ ਨਾਮ ਰਹਿ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਇਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੇ ਤੇਰੇ ਗੁਣ ਗਾਵੇ ਸਹਿਜ ਸਮਾਵੇ ਸ਼ਬਦੇ ਮੇਲ ਮਲਾਏ ਨਾਨਕ ਸਫਲ ਜਨਮ ਤਿਨ ਕੀਰਾ ਜੇ ਸਤਿਗੁਰ ਹਰ ਮਾਰਗ ਪਾਏ ਸਤਸੰਗ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ
1: ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅੰਦੇ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਦ ਹੀ ਸੋਹਿਲਾ ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜੁਗ ਭਰਮ ਭੁਲਾਇਆ ਹਰ ਕਾ ਮਹਿਲ ਨ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾ ਹਰ ਮਨ ਭਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਘਰੇ ਦਰ ਜਾਪੇ, ਘਰ ਦਰ ਸੱਚਾ ਸੋਈ, ਨਾਨਕ ਸੱਚਾ ਸੋਹਿਲਾ, ਸੱਚੀ ਸੱਚ ਬਾਣੀ, ਸ਼ਬਦੇ ਹੀ ਸੁਖ ਹੋਈ। ਸੂਹੀ ਮਹੱਲਾ ਤੀਜਾ, ਜੇ ਲੋੜੇ ਬਲ ਬਲ ਲੜਬਾ।

ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨ ਗੁਣੀ ਗਹੀਰਾ ਮਨਮੁਖ ਬਿਛੜੀ ਦੂਰ ਮਹਿਲ ਨ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਬਿਹਾਜੇ।

ਮਿਲੇ ਨਾਨਕ ਸਹਿਜ ਸੁਭਾਏ, ਆਇਆ ਲਗਨ ਗਣਾਏ ਹਿਰਦੇ ਧਨ ਅਮਾਈਆ ਬਲਰਾਮ ਜੀਓ, ਪੰਡਿਤ ਪਾਧੇ ਆਣ ਪੱਤੀ ਬਹਿ ਬਾਚਾਈਆ ਬਲਰਾਮ ਜੀਓ।

ਬਿੰਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਕਰ ਹੋ ਆਬਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪਰਗਾਸਾ।

ਸੋਈ ਪਰ ਕੀਜੇ ਨਾਨਕ ਅਣਖ ਸਮਾਇਆ। ਹਰ ਪ੍ਰਭ ਕਾਜ ਰਚਾਇਆ ਗੁਰਮੁਖ ਬਿਆਨ ਆਇਆ। ਬਿਆਨ ਆਇਆ ਗੁਰਮੁਖ ਹਰ ਪਾਇਆ ਸਾਤਮ ਤੰਤ ਪਿਆਰੀ। ਸੰਤ ਜਿਨਾ ਮਿਲ ਮੰਗਲ ਗਾਏ ਹਰ ਜਿਉ ਆਪ ਸਵਾਰੀ। ਸੋ ਨਰ ਗਣ ਗੰਧਰ ਮਿਲਿਆ ਅਪੂਰਬ ਜੰਝ ਬਣਾਈ। ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੇ ਨਾ ਜਾਈ। ਰਾਗ ਸੂਹੀ ਸ਼ਾਂਤ ਮਹੱਲਾ ਚੌਥਾ ਘਰ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜੋ ਜਨੋ ਗੁਣ ਗਾਵੋ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਏ।

ਤਲ ਜਾਮੀ ਘਟ ਘਟ ਰਵਿਆ ਸੋਈ ਗੁਰਮਤਿ ਸਚ ਪਾਈਐ ਸਹਿਜ ਸਮਾਈਐ ਨਿਤ ਤਿਸ ਬਿਨ ਅਵਰ ਨ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭਾਵਾਂ ਆਪ ਲੈ ਮਿਲਾਏ ਨਾਨਕ ਸੋ ਪ੍ਰਭ ਸ਼ਬਦ।

ਖਿਨ ਖਿਨ ਬਾਰਿਆ ਸੋਹੀ ਸ਼ੰਤ ਮਹੱਲਾ ਚੌਥਾ ਮਾਰੇ ਹਿਸਬੇ ਜਨ ਹੋਮੇ ਵਿਖਿਆ ਜਿਨ ਹਰ ਪ੍ਰਭ ਮਿਲ ਨ ਦਿੱਤੀਆ ਦੇਹ ਕੰਚਨ ਬੇ ਬੰਨੀਆਂ ਹਿਨ ਹੋਮੇ ਮਾਰ ਵਿਗੁੱਤੀਆ।

ਸਭ ਦਿਓ ਮਤੀ ਛੱਡ ਆਸਾ ਨਿਤ ਸੁਖ ਸੌਦਿਆ ਸਾ ਧਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਿਪ ਸੇ ਜੜੀਏ ਆਈ ਮੇਰਾ ਠਾ

ਕਿਰਪਾ ਕਰੇਈ। ਹਾਂ ਗੁਰ ਬਿੱਟੋਂ ਘੋਲ ਕਮਾਇਆ ਰਾਮ ਰਾਜਿਆ, ਜਿਉ ਸਤਿਗੁਰ ਆਗੇ ਦੇਈ। ਗੁਰ ਤੁੱਠਾ ਜਿਉ ਰਾਮ ਰਾਜਿਆ, ਜਾਂ ਨਾਨਕ ਹਰ ਮੇਲੇਈ। ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੁਣ ਬਾਬਰੇ ਤੂੰ ਕਾਏ ਦੇ।

ਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀਏ ਹਰ ਪਾਈਏ ਭਾਗੀ ਸੁਣ ਬੈਰਾਗੀ ਚੰਨ ਪ੍ਰਭੂ ਗਹਿ ਰਹੀਏ ਇਹ ਮਨ ਦੀ ਜੇ ਸੰਕ ਨ ਕੀਜੇ।

ਨਾਨਕ ਸਦ ਬਲਿਹਾਰੀ ਸੰਭਲਿਆ ਸਚ ਥਾਨ ਮਾਨ ਮਹਤ ਸਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ

ਭਾਗੇ ਬਿਨਵੰਤ ਨਾਨਕ ਛਨ ਸੁਆਮੀ ਜਿਉ ਪਿੰਡ ਪ੍ਰਭ ਆਗੇ ਅੰਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾਂ ਗੁਣ ਗਾਏ ਹਰ ਹਰ ਦੁਖ ਨਾਸੇ ਰਹਿ ਸੁਪਜੇ ਮਨ ਘਣਾ ਮੰਤਰ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾਮੁਕ ਭਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਣਾ।

ਭਾਏ ਭਗਤ ਸਪਾਏ ਹਰ ਜਪ ਆਪਣੇ ਪ੍ਰਭਾਵਾਂ, ਜਪ ਏਕ ਅਲਖ ਅਪਾਰ, ਪੂਰਨ ਤਿਸ ਬਿਨਾ ਨਹੀਂ ਕੋਈ, ਬਿਨਵੰਤ ਨਾਨਕ ਗੁਰ ਭਰਮ ਖੋਇਆ, ਜਤ ਦੇਖਾਂ ਤਤ ਸੋਈ, ਪਤਿਤ ਪਾਵਨ ਹਰਨਾਮਾ, ਪੂਰਨ ਸਮਝਣ ਆ ਕੇ ਕਾਮਾ, ਗੁਰਸੰਤ ਪਾਇਆ ਪ੍ਰਭ ਮਿਲ ਧਿਆਇਆ, ਸਗਲ ਇੱਛਾ ਪੁੰਨੀਆਂ, ਓ ਪਾਪ ਬਿਨਾਸੇ ਥੋਂ ਤਾਪ ਬਿਨ ਸੇ ਸਦਾ ਸਰ ਸੇ ਪ੍ਰਭ ਮਿਲੇ ਚਿਰੀ ਬਿਸ਼ੁਨਿਆ, ਮਨ ਸਾਂ ਧਿਆਈ ਬਜੀ ਵਧਾਈ, ਮਨੋ ਕਦੇ ਨਾ ਬਿਸਰੇ, ਬਿਨਵੰਤ ਨਾਨਕ ਸਤਿਗੁਰ ਦ੍ਰਿੜਾਇਆ, ਸਦਾ ਭਗਤ ਭਜ ਜਗਦੀਸ਼ ਰਹਿ, ਰਾਗ ਸੂਹੀ ਸ਼ਾਂਤ ਮਹੱਲਾ ਪੰਜਵਾਂ, ਘਰ ਤੀਜਾ ਇੱਕਿਓਂਕਾਰ ਸਤਿਗੁਰ ਪ੍ਰਸਾਦ, ਤੂੰ ਠਾਕਰੋ ਬੈਰਾਗਰੋ, ਮੈਂ ਜੇ ਹੀ ਕਣਕ

ਗੁਰਬਟ ਭਾਗੀ ਪਾਈਏ ਜਿਤ ਮਿਲੇ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖ ਉਤਰੇ ਹਰ ਸਾਂਤ ਧੂੜੀ ਨਿਤ ਜਾਪੈ ਰਾਮ ਹਰ ਧੂੜੀ ਨਹਾਈਏ ਪ੍ਰਭੂ ਧਿਆਈਏ ਬਹੁੜ ਜੋ ਨਾ ਆਈਏ ਗੁਰਚਾਨੀ ਲਾਗੇ ਭਰਮ ਪਾਉ ਪਾਗੇ ਮਨ ਚਿੰਦਿਆ ਫਲ।

ਕਰਨ ਕਿਰਪਾ ਧਾਰੀ, ਸਫਲ ਜਨਮ ਹੋ ਆਪਾ ਭਾਗਾ ਹਰ ਮਿਟਿਆ ਏਕ ਮੁਰਾਰੀ, ਜਿਸ ਕਾ ਸਾ ਤਿਨ ਹੀ ਮੇਲ ਮੰਗਲੋ, ਨਿਤ ਹਰ ਜਨੋ ਪੁੰਨੀ ਇਰਚ

ਜੈ ਪ੍ਰੀਤਮ ਹਰ ਗੁਣ ਸੁਣੀਏ ਅਬਨਾਸੀ ਰਾਮ ਸੁਣ ਸੁਣ ਏ ਮਨ ਨਿਰਮਲ ਹੋਵੇ ਕਟੀਏ ਕਾਲ ਕੀ ਫਾਸੀ ਰਾਮ ਕਟੀਏ ਜਮ ਫਾਸੀ ਸਿਮਰ ਅਬਨਾਸੀ।

ਤਿਸ ਹੀ ਬਣਿਆ ਏ ਜੋ ਪ੍ਰਭ ਆਪਣਾ ਕਰਿਆ। ਘਰ ਮੈਂ ਨਾਮ ਨਿਧ ਭਰੇ ਭੰਡਾਰਾ, ਰਾਮ ਨਾਮ ਲਗ ਰਾਗਾ। ਨਾਨਕ ਜਨ ਪ੍ਰਭ ਕਦੇ ਨਾ ਬਿਸਰੇ, ਪੂਰਨ ਜਾ ਕੇ ਭਾਗਾ। ਛਾਇਆ ਪ੍ਰਭ ਛਤਰਪਤ ਕਿੰਨੀ, ਸਗਲੀ ਤਪਤ ਬਿਨਾਸੀ ਰਾਮ। ਦੁੱਖ ਪਾਪ ਕਾ ਡੇਰਾ ਢਾਠਾ, ਕਾਰਜ ਆਇਆ ਰਾਸੀ ਰਾਮ। ਹਰ ਪ੍ਰਭ ਫਰਮਾਇਆ ਮਿੱਟੀ ਮਿੱਟੀ ਬੁਲਾਇਆ, ਸਾਚ ਧਰਮ ਪੁੰਨ ਫਲਿਆ। ਸੋ ਪ੍ਰਭ ਆਪਣਾ ਸਦਾ ਧਿਆਈਏ, ਸੋਭਤ ਬੈਸਤ ਖਲਿਆ। ਗੁਣ ਨਿਧਾਨ ਸੁਖ ਸਾਗਰ ਸਵਾਮੀ, ਜਲ ਥਲ ਮਈ ਅਲਸੋਈ। ਜਾਂ ਨਾਨਕ ਪ੍ਰਭ ਕੀ ਸ਼ਰਨਾਈ, ਤਿਸ ਬਿਨ ਅਵਰ ਨ ਕੋਈ। ਮੇਰਾ ਘਰ ਬਣਿਆ ਬਲ ਤਾਲ ਬਣਿਆ, ਪ੍ਰਭ ਪਰਸੇ ਹਰ ਰਾਇਆ ਰਾਮ। ਮੇਰਾ ਮਨ ਸੋਇਆ ਮੀਤ ਸਾਜਨ, ਸਰਸੇ ਹਗੁਣ ਮੰਗਲ ਹਰ ਗਾਇਆ ਰਾਮ। ਗੁਣ ਗਾਏ ਪ੍ਰਭੂ ਧਿਆਏ, ਸਾਚਾ ਸਗਲ ਇੱਛਾ ਪਾਈਆਂ। ਗੁਰ ਚਰਨ ਲਾਗੇ ਸਦਾ ਜਾਗੇ, ਮਨ ਬਜੀਆਂ ਵਧਾਈਆਂ। ਕਰੀ ਨਗਰ ਸਵਾਮੀ ਸੁੱਖਾਂ ਗਾਮੀ, ਹਲਤ ਪਲਤ ਸਵਾਰਿਆ। ਬਿਨਵੰਤ ਨਾਨਕ ਨਿਤ ਨਾਮ ਜਪੀਏ, ਜੀਉ ਪਿੰਡ ਜਿਨ ਸਾ ਧਾਰਿਆ। ਸੂਹੀ ਮਹੱਲਾ ਪੰਜਵਾਂ, ਭੈ ਸਾਗਰੋ ਭੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ। ਬੋਹਿ ਥੜਾ ਹਰ ਚਰਨ ਅਰਾਧੋ, ਗੁਰ ਸਤਿਗੁਰ ਪਾਰ ਲੰਘਾਏ ਰਾਮ। ਗੁਰ ਸ਼ਬਦੀ ਤਰੀਏ ਬਹੁੜ ਨ ਮਰੀਏ, ਚੁੱਕੇ ਆਵਣ ਜਾਣਾ। ਜੋ ਕਿਛ ਕਰੇ ਸੋਈ ਪਲ ਮਾਨੋ, ਤਾਂ ਮਨ ਸਹਿਜ ਸਮਾਣਾ। ਦੁੱਖ ਨ ਭੁੱਖ ਨ ਰੋਗ ਨ ਵਿਆਪੇ, ਸੁਖ ਸਾਗਰ ਸ਼ਰਨੀ ਪਾਏ। ਹਰ ਹਰ ਸਿਮਰ ਨਾਨਕ ਰੰਗ।

ਕਹਿ ਆਪਣੀ ਉਦਾਸੀ ਮਿੱਟੀ ਉਦਾਸੀ ਹਰ ਮੰਦਰ ਥਿਤ ਪਾਈ ਅੰਦ ਮਿਨੋ ਸਿਮਰੋ ਪ੍ਰਭ ਸਾਚਾ ਬਿਛੜ ਕਵੋ ਨਾ ਜਾਈ ਸਾਵਟ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਹੁ ਨਾਨਕ ਰਵੇ ਰੰਗ ਰਾਤੇ ਪ੍ਰੇਮ ਰਹਾਰ ਪ੍ਰੇਮ ਮਹਾਰਸ ਭਿੰਨੇ ਅਨੰਦ ਮਿਨੋਦ ਭੈਣ ਸਖੀਏ ਮੰਗਲ ਸਦਾ ਹਮਾਰੇ ਰਾਮ ਆਪ ਨੜੇ ਪ੍ਰਭ ਆਪ ਸ਼ਿਗਾਰੀ ਸੋਭਾ ਬੰਤੀ ਨਾਰੇ ਰਾਮ ਸਹਿਸ ਭਾਏ ਭੈ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰਧਾਰਿਆ ਮਾਮ ਮਾਨ ਮੁਹੰਮਦ ਮਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੁ ਨਾਨਕ ਭੈ ਸਾਗਰ ਤਰਿਆ ਪੂਰਨ ਕਾਰਜ ਹਮਾਰੇ ਗੁਣ ਗੋਪਾਲ ਗਾਵੰਦ ਸਖੀਓ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਵ ਮੰਡਲ ਛਾਇਆ ਬ੍ਰਹਮ ਪ੍ਰਸਾਰਾ ਬ੍ਰਹਮ ਪਸਰਿਆ ਸਰਬ ਬ੍ਰਹਮ ਦ੍ਰਿਸ਼ਟੀ ਆਇਆ ਜਲ ਤਲ ਮਈ ਅਰਪੂਰ ਅਰਪੂਰਨ ਤਿਸ ਬਿਨਾ ਨਹੀਂ ਖਸਾਏ ਪੇਕ ਦਰਸ਼ਨ ਨਾਨਕ ਬਿਕਸੇ ਆਪ ਲੈ ਮਿਲਾਏ ਸੂਹੀ ਮਹੱਲਾ ਤੀਜਾ ਅਬ ਚਲ ਨਗਰ ਗੋਬਿੰਦ ਗੁਰੂ ਕਾ ਜਾਮ ਜਪ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੋ ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਪ੍ਰਭ ਆਪ ਮਾਇਆ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਇਹ ਥਾਨ ਸੁਹਾਇਆ ਘਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕਟੀਏ ਜਮਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਮਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸਾਜਨ ਸੁਖ ਮਾਣੇ ਰਲੀਆਂ ਦੂਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਦ ਬਲ ਜਾਸੀ ਦਾਤਾ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸਵਾਈ ਰਾਮ ਪਾ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦਿ ਜੁਗਾਤ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਿਆਲਾ ਜੀ ਜਨ ਸਭ ਸੁਖੀ ਵਸਾਏ ਪ੍ਰਭ ਆਪੇ ਆਪ ਕਿਰਪਤ ਪਾਲਾ ਦਹਿ ਦਿਸ ਪੂਰਿਆ ਜਸ ਸੁਆਮੀ ਕੀਮਤ ਕਹਿਣ ਨ ਜਾਈ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਸੁਣੀਏ ਰਾਮ ਅਨੰਦ ਹਰ ਨਾਮ ਅਰਾਧੇ ਮੈਲ ਸਭ ਕਾਟੇ ਕਿ

ਸ਼ਬਦ ਉਪਜੈ ਸਾਧ ਸੰਗਤ ਸੰਗ ਬਣੀ, ਜਿਨ ਉਦਮ ਕੀਆ ਤਾਲ ਤੇਰਾ ਤਿਸ ਕੀ ਉਪਮਾ ਕਿਆ ਗਨੀ। 68 ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ, ਪਤਿਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਆਧਾਰਾ, ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ।

ਦਿਨ ਹੋ ਵੀ ਐਨਿਸ ਲਾਗੇ ਭਾਉ। ਨਾਨਕ ਸੁਹਾਗਣ ਤਾ ਕਾਕਿਆ ਚੈਨ ਹੈ, ਅੰਦਰ ਸਚਮੁਖ ਉਜਲਾ, ਖਸਮੇ ਮਾਈ ਸਮਾਏ। ਮਹੱਲਾ ਤੀਜਾ, ਲੋਕਾਂ ਬਹਿਹੋ ਸੂਹਬੀ, ਸੂਹਾ ਬੇਸ ਕਰੀ, ਬੇਸੀ ਸੌ ਨ ਪਾਈਏ, ਕਰ ਕਰ ਬੇਸ ਰਹੀ। ਨਾਨਕ ਤਿੰਨੀ ਸੌ ਪਾਇਆ, ਜਿਨਿ ਸੁਖ ਗੁਰ ਕੀ ਸਿੱਖ ਸੁਣੀ, ਜੋ ਤਿਸ ਭਾਵੇ ਸੋ ਧੀਏ, ਇਨ ਬਿਤ ਕੰਤ ਮਿਲੀ। ਪੌੜੀ ਹੁਕਮੀ ਸ੍ਰਿਸ਼ਟ ਸਾਜਿਅਨ, ਬਹੁ ਭਿਤ ਸੰਸਾਰਾ, ਤੇਰਾ ਹੁਕਮ ਨ ਜਾਪੀ ਕੇਤੜਾ, ਸੱਚੇ ਲੱਖ ਅਪਾਰਾ। ਇੱਕ ਨਾਨੋ ਤੂੰ ਮੇਲੈ, ਗੁਰ ਸ਼ਬਦ ਵਿਚਾਰਾ, ਸੱਚ ਰਤੇ ਸੇ ਨਿਰਮਲੇ, ਹਉਮੈ ਤਜ ਵਿਕਾਰਾ। ਜਿਸ ਤੂੰ ਮੇਲੇ ਸੋ ਤੁਧ ਮਿਲੇ, ਸੋਈ ਸਚਿਆਰਾ। ਸਲੋਕ ਮਹੱਲਾ ਤੀਜਾ, ਸੂਬੀਏ ਸੂਹਾ ਸਭ ਸੰਸਾਰ ਹੈ, ਜਿਨ ਦੁਰਮਤ ਦੂਜਾ ਭਾਉ, ਖਿਨ ਮੈਂ ਝੂਠ ਸਭ ਬਿੰਸ ਜਾਏ, ਜਿਉਂ ਟਿੱਕੇ ਨਾ ਬਿਰਕੀ ਛਾਉ। ਗੁਰਮੁਖ ਲਾਲੋ ਲਾਲ ਹੈ, ਜਿਉਂ ਸੰਗ ਮਜੀਰ ਸਚੜਾਉ, ਉਲਟੀ ਸਖਤ ਸਿਵੇ ਕਰ ਆਈ, ਮਨ ਬਸਿਆ ਹਰ ਅੰਮ੍ਰਿਤ ਨਾਉ। ਨਾਨਕ ਬਲਿਹਾਰੀ ਗੁਰ

ਬੈਠੀ ਦੂਜੇ ਭਾਏ ਮੁੰਦਿਆਂ ਨੀ ਡੁੰਮਣੀ ਸੂਹੇ ਬੇਸ ਲੁਭਾਏ ਸ਼ਬਦ ਸੱਚੇ ਰੰਗ ਲਾਲ ਕਰਕੇ ਭਾਏ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ ਪੌੜੀ ਆਪੇ ਆਪ ਪਾਇਨ ਆਪੇ ਕੀਰਤ ਪਾਈ ਜਿਸ ਦਾ ਅੰਤ ਨ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੇ ਭਰਮਾਈ ਮਨ ਕਠੋ

ਪਾਵੇ ਜਾਈ, ਜੋ ਤਿਸ ਪਾਵੇ ਸੋ ਧੀਏ ਸਭ ਚਲੇ ਚਲਾਈ। ਸਲੋਕ ਮਹੱਲਾ ਤੀਜਾ। ਰੂਹੇ ਬੇਸ ਕਾਮਨ ਕੁਲਖਣੀ, ਜੋ ਪ੍ਰਭ ਲੋ ਹੋਵੇ।

ਬਹੁ ਸੋਭਾ ਪਾਏ, ਜਿਸ ਪੂਜ ਕਰੇ ਸਭ ਜੈਕਾਰ, ਔਰ ਲਾਈ ਕਿਸੇ ਦੀ ਨਾਰ ਲੈ, ਜਿਸ ਰਾਵੇ ਸਿਰਜਣਹਾਰ, ਨਾਨਕ ਗੁਰਮੁਖ ਸਦਾ ਸ਼ਰਨਾਗਤੀ, ਜਿਸ ਅਵਿਨਾਸੀ ਪੁਰਖ ਪਤਾਰ, ਮਹੱਲਾ ਪਹਿਲਾ, ਸੂਹਾ ਰੰਗ ਸੁਪਨੇ ਨਿਸ

ਲੋਕ ਮਹੱਲਾ ਤੀਜਾ ਸਤੀਆ ਇਹ ਨਾ ਆਖੀਨ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਜਾਣੀਅਨ ਜੇ ਬਿਰਲੇ ਚੋਟ ਮਰਨ ਮਹੱਲਾ ਤੀਜਾ ਪੀਸੋ ਸਤੀਆਂ ਜਾਣੀਆਂ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਟ ਉੱਠ ਸੰਭਾਲਨ ਮਹੱਲਾ ਤੀਜਾ ਕਾਂਤਾ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣੇ ਫਿਰ ਆਪਣਾ ਤਨ ਤਨ ਦੁੱਖ ਸਹਾਏ ਨਾਨਕ ਅੰਤ ਨ ਜਾਣਨੀ ਜੇ ਸਿਉਂ ਅੱਗ ਜਲਾਹੇ ਲਿਖਿਆ ਨਾਮੇ ਜੇ ਵਡੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮਖ ਮਨ ਬਸਿਆ ਕਰ ਕਿਰਪਾ ਨਾਮ ਦੇਰ ਸੀ ਫਿਰ ਲੇਖ ਨ ਲਿਖਿਆ

ਕਾਰਨ ਹਾਰ ਮਹੱਲਾ ਦੂਜਾ। ਰਾਤ ਕਾਰਨ ਧਨ ਸਾਂਚੀਏ, ਭਲਕੇ ਚੱਲਣ ਹੋਏ। ਨਾਨਕ ਨਾਲ ਨਾ ਚੱਲਈ, ਫਿਰ ਪਛਤਾਵਾ ਹੋਏ। ਮਹੱਲਾ ਦੂਜਾ। ਬੱਧਾ ਚੱਟੀ ਜੋ ਪਰੇ, ਜਾਂ ਗੁਣ ਨਾ ਉਪਕਾਰ। ਸੇਤੀ ਖੁਸ਼ੀ ਸਵਾਰੀਏ, ਨਾਨਕ ਕਾਰਜ ਸਾਰ। ਮਹੱਲਾ ਦੂਜਾ। ਮਨ ਹਟ ਤਰਫ ਨਾ ਜਿਪਈ, ਜੇ ਬਹੁਤਾ ਘਾਲੇ। ਤਰਫ ਜਿਣੇ ਸਤ ਭਾਉ ਦੇ, ਜਨ ਸ਼ਬਦ ਨਾਨਕ ਸ਼ਬਦ ਵਿਚਾਰੇ। ਪੌੜੀ ਕਰਤੇ ਕਾਰਨ ਜਿਨ ਕੀਆ, ਸੋ ਜਾਣੇ ਸੋਈ। ਆਪੇ ਸ੍ਰਿਸ਼ਟ ਉਪਾਈਆਂ, ਆਪੇ ਫੁਨਗੋਈ। ਜੁਗ ਚਾਰੇ ਸਭ ਭਗ ਥਕੀ, ਜਿਨ ਕੀਮਤ ਹੋਈ। ਸਤਿਗੁਰ ਏਕ ਬਿਖਾਲਿਆ, ਮਨ ਤਨ ਸੁਖ ਹੋਈ। ਗੁਰਮੁਖ ਸਦਾ ਸਲਾਹੀਏ, ਕਰਤਾ ਕਰੇ ਸੋਹੋਈ। ਸਲੋਕ ਮਹੱਲਾ ਦੂਜਾ। ਜਿਨ੍ਹਾਂ ਭਉ ਤਿੰਨ ਨਾਹੀਂ, ਭਉ ਮੁੱਚ ਭਉ ਨਿਭਿਆ। ਨਾਨਕ ਏਕ ਪਟੰਤਰਾ, ਤਿਤ ਦੀਵਾਨ ਗਇਆ। ਮਹੱਲਾ ਤੂਜਾ। ਤੁਰਦੇ ਕੋ ਤੁਰਦਾ ਫਿਰੇ, ਉੱਡਦੇ ਕੋ ਉੜ

ਭਉ ਸ਼ਿੰਗਾਰ ਤੰਬੂਲ ਰਸ ਭੋਜਨ ਭਉ ਕਰੇ ਤਨ ਮਨ ਸੌਂਪੇ ਤੰਤ ਕੋ ਤੋ ਨਾਨਕ ਭੋਗ ਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸ਼ਿੰਗਾਰ ਸਹਿਜੇ ਕੰਤ ਨ ਆਇਓ ਏ ਵੇ ਭਇਆ ਬਿਕਾਰ ਮਹੱਲਾ ਤੀਜਾ ਧਨ ਪੀਰ ਏ ਨ ਆਖੀਏ ਬੈਨ ਇਕੱਠੇ ਹੋਏ ਏਕ ਜੋਇ ਦੋਇ ਮੂਰਤੀ ਪਿਰ ਤਨ ਕਹੀਏ ਸੋਏ ਪੌੜੀ ਭੈ ਬਿਨ ਭਗਤ ਨ ਹੋਵਈ ਨਾਮ ਨ ਲੱਗੇ ਪਿਆਰ ਸਤਿਗੁਰ ਮਿਲੇ ਭਉ ਉਪਜੇ ਭੈ ਭਾਏ ਰੰਗ ਸਵਾਰ ਮਨ ਤਨ ਰੱਤਾ ਰੰਗ ਸਿਉ ਹਮੇ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਉ ਭਾਉ ਸਭ ਤਿਸ ਕਾ ਜੋ ਸਚ ਵਰਤੇ ਸੰਸਾਰ ਸਲੋਕ ਮਹੱਲਾ ਪਹਿਲਾ ਬਾਹੁ ਖਸਮ ਤੂੰ ਬਾਹੁ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਬੇਲ ਬਰਸ ਬਰਾਹੋ ਆਪ ਖੜੋ ਬੋ ਆਪ ਕਰ ਆਪੀਨੇ ਆਪਾਹੋ ਗੁਰਮੁਖ ਸੇਵਾ ਥਾਂ ਪੇ ਉਨ ਤਤ

ਸਦਾ ਸਦਾ ਤਨ ਮਨ ਸੌਂਪ ਸਰੀਰ ਗੁਰ ਸ਼ਬਦ ਦੀ ਸੱਚ ਪਾਇਆ ਸੱਚਾ ਗੈਰ ਗੰਭੀਰ ਮਨ ਤਨ ਹਿਰਦੇ ਰਵ ਰਿਆ ਹਰ ਹੀਰਾ ਹੀਰ ਜਨ ਮਨ ਕਾ ਦੁੱਖ ਗਿਆ ਫਿਰ ਪਵੇ ਨ ਫੀਰ ਨਾਨਕ ਨਾਮ ਸਲਾਹਿ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਏ ਤਨ ਜਾਲ ਜਿਨ ਜਲੈ ਨਾ ਵਿਸਾਰਿਆ ਪੌਦੀ ਜਾਏ ਪਰਾਲ ਪਿੱਛੇ ਹੱਥ ਨ ਅੰਬੜੇ ਤੇਤਨ ਬੰਦੇ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤਾ ਆਵਈ ਕੀਤੀ ਲਹਾਂ ਸਹਾਮ ਜਾਂ ਬਖਸ਼ੇ ਤਾਂ ਧੱਕਾ ਨਹੀਂ ਪੌੜੀ ਸੱਚਾ।

ਥਾਟ ਬਨਾਇਆ ਰੰਗ ਗੁਰਮਤ ਮਾਣ ਅਗਮ ਗੋਚਰ ਅਲੱਕ ਹੈ ਗੁਰਮੁਖ ਹਰ ਜਾਣ ਸਲੋਕ ਮਹਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਏ ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਤੀ ਮਨ ਖੋਟੇ ਤਨ ਚੋਰ ਇੱਕ ਪਾ ਲੱਥੀ ਨਾਤਿਆਂ ਦੋਇਆਂ ਕਾ ਚੜੀ ਅਸਹੋਰ ਬਾਹਰ ਧੋਤੀ ਤੁਮੜੀ ਅੰਦਰ

ਨਾਨਕ ਨਾਮ ਲਾਹਾ ਪ੍ਰਵਾਨ, ਘਰ ਆਏ ਬਜੀ ਵਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ, ਰਾਤੀ ਹੋਵਣ ਕਾਲੀਆਂ, ਸੋਭੇ ਦਾਸੇ ਬਨ।

ਖੋਲੀਏ ਪਿੱਸਾ ਸਿਓ ਮਾਣ ਨਾਨਕ ਕੂੜੇ ਕੁੱਤੇ ਕੂੜਾ ਤਣੀਏ ਤਾਣ ਕੂੜਾ ਕੱਪੜ ਕੱਚੀਏ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤ

ਆਧਾਰ ਐਨ ਇਸ ਨਤਨ ਨਿਰਮਲਾ ਮੈਲਾਂ ਕਬੂ ਨਾ ਹੋਏ ਨਾਨਕ ਇਹ ਵਿਧ ਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਵਾਈਆ ਜਿੱਤੀ ਖਰ ਦਰਿਆ

ਵਧਾਇਆ ਪੇਟ। ਸਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ ਪੌੜੀ। ਢਾਡੀ ਗੁਣ ਗਾਵੇ ਨਿਤ ਜਨ ਸਵਾਰਿਆ, ਗੁਰਮੁਖ ਸੇਵ ਸਲਾਹੇ।

ਆਪ ਸਵਾਰੇ ਆਪ ਸਿਰਜਣਹਾਰਿਆ। ਸਲੋਕ ਮਹੱਲਾ ਪਹਿਲਾ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਉਗੇ ਸੂਰ ਨ ਜਾਪੇ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ। ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਤ ਕਰੇ ਵਿਚਾਰ। ਬਿਨ ਡੁੱਬੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ। ਮਹੱਲਾ ਪਹਿਲਾ।

0: ਕਾਇਆ
1: ਕਮਲ ਫੁੱਲ ਗੁਣ ਨਾਨਕ ਸਮਾਲ ਕਿਹਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾ ਪੁਰੀ ਛੇ ਅਹਨਸ ਫਿਰੇ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ ਆਂਦਨ ਸੇਵੀ ਗੁਣ ਰਵਾਂ ਮਨ ਸੱਚੈ ਰਚਨੀ ਰਾਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ ਸਤਿਗੁਰ ਝਾਨੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੇ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ ਸਲੋਕ ਮਹਲਾ ਪਹਿਲਾ ਪਹਿਲ ਬਸੰਤ ਆਗਮਨ

ਤਗਲਾ ਪ੍ਰਾਣੀ ਤਿਸ ਸਰੇ ਭੋ ਜਬਲਾ ਘਟ ਮੈਂ ਸਾਸਾ ਜੇ ਘਟ ਜਾਏ ਤਾਂ ਭਾਉ ਨਜਾਸੀ ਹਰ ਕੇ ਚੰਨ ਨਿਵਾਸਾ ਜਿਸ ਕੋ ਸ਼ਬਦ ਵਸਾਵੇ ਅੰਤਰ ਚੁੱਕੇ ਤੁਸੇ ਪਿਆਸਾ ਹੁਕਮੇ ਬੂਝੇ ਚੌਪੜ ਖੇਲ ਮਨ ਜਨ ਢਾਲੇ।

ਸੁਗੁਰਪਾਇਆ ਜਾ ਕਾ ਨਾਮ ਬਵੇ ਕੋ ਰਾਗ ਸੂਹੀ ਬਾਣੀ ਸ਼੍ਰੀ ਰਵਿਦਾਸ ਜੀਓ ਕੀ ਇੱਕ ਓ ਓਅੰਕਾਰ ਸਤਿਗੁਰ ਪ੍ਰਸਾਦ ਸਹਿਤੀ ਸਾਰ ਸੁਹਾਗਣ ਜਾਣੇ ਤਾਂ ਜਬ ਮਨ ਸੁਖ।

ਨਿਰੰਤਰ ਭਗਤ ਨਾ ਕੀਨੀ ਔਰ ਸਲਾਤ ਕਾ ਪੰਥ ਦੁਹੇਲਾ ਸੰਗਨ ਸਾਥੀ ਗਵਨ ਅਕੇਲਾ ਦੁਖੀਆ ਦਰਦ ਬੰਦ ਦਰ ਆਇਆ ਬਹੁਤ।

ਪਹਿਲਾ ਚੌਪ ਦੇ ਘਰ ਪਹਿਲਾ ਸੁਲਤਾਨ ਕਹਾਂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਜਾਈ ਤੇਰੇ ਗੁਣ ਗਾਵਾਂ ਦੇਹ ਵਜਾਈ ਜੈਸੇ

ਹੋਰ ਜਨਮ ਨਾ ਆਵਾਂ, ਮਨ ਵੇਲਿਆ ਮਨ ਵੇਦਿਆ ਦਿਆਲ ਛੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ ਹਮਨਾਈ ਚਿੰਤ ਪਰਾਈ ਰਹਾਓ। ਅਗਮ ਗੁਚ ਲੱਖ ਪਾਰਾ ਚਿੰਤਾ ਕਰੋ ਮਾਰੀ, ਜਾਤਰ ਮਈਅਲ ਭਰਪੋ ਲੀਣਾ ਘੱਟ।

ਬਾਰ ਜਖ ਛੋੜੀ ਸਰ ਸਨੀ ਕੋਏ ਬਾਪ ਦਿਸੈ ਬੇ ਜਾਤ ਨ ਹੋਏ ਕੇ ਕੋ ਨਾਹੀ ਪ ਕੋਏ ਕਰਤਾ ਕਰੇ ਕਰਾਵੈ ਸੋਏ ਸ਼ਬਦ ਮੂਏ ਮਨ ਮੰਥੇ ਮਾਰਿਆ ਠਾਕਰੇ ਮਨ ਸਾਚੇ ਧਾਰਿਆ ਬਨ ਸੂਜੇ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਲਾਵਲ ਮਹੱਲਾ ਪਹਿਲਾ ਗੁਰ ਬਚਨੀ ਮਨ ਸਹਿ ਧਿਆਨੇ ਹਰ ਕੈ ਰੰਗ ਰਤਾ ਮਨ ਮਾਨੇ ਮਨਮੁਖ ਭਰ ਭੁੱਲੇ ਬੁਰਾਨੇ ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਰਾ ਰਹੇ ਨਾ ਸਕੇ ਖੇਨ ਸਤਿਗੁਰ ਬੂਝ ਬੁਝਾਈ ਰਹਾ ਮੇਰਾ ਭਰਾ ਬਿਸਰੇ ਹੋ ਮਰੋ।

ਹੋਮੇ ਮੇਟ ਚੱਲੈ ਗੁਰ ਸ਼ਬਦ ਸਮਾਏ, ਮਨਮੁਖ ਵਿਛੜੈ ਖੋਟੀ ਰਾਸ, ਗੁਰਮੁਖ ਨਾਮ ਮਿਲੈ ਸੁਭਾਸ, ਕਿਰਪਾ ਧਾਰੀ ਦਾਸਨ ਦਾਸ, ਜਾਂ ਨਾਨਕ ਹਰ ਨਾਮ ਤਾਂ ਰਾਸ ਬਲਾਵਲ ਮਹੱਲਾ ਤੀਜਾ ਘਰ ਪਹਿਲਾ, ਇੱਕ ਉਹ ਅਹੰਕਾਰ ਸਤਿਗੁਰ ਬਿਰਸਾ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜੇ ਅੰਗ ਚੜਾਇਆ, ਤ੍ਰਿਗ ਸਰੀਰ ਕੁਟਾਂਬ ਸਹਿਤ ਸਿਉਂ, ਜਿੱਤ ਹੁਣ ਖਾਸ ਮਨਾ ਪਾਇਆ, ਪੌੜੀ ਛੁੜਕੀ ਫਰਾਤ ਨਾ ਆਵੈ, ਅਹਲਾ ਜਨਮ ਗਵਾਇਆ, ਦੂਜਾ ਭਾਉ ਨ ਦੇਈ ਲਿਵ ਲਾਗਣ, ਜਨ ਹਰ ਕੇ ਚਰਨ ਵਿਸਾਰੇ, ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨਕੇ ਤੈ ਦੁੱਖ ਨਿਵਾਰੇ ਰਹਾਉ, ਤੂੰ ਦਿਆਲ ਦਇਆ ਪਰਦਾਤਾ, ਕਿਹਾ ਇਹ ਜੰਤ ਵਿਚਾਰੇ, ਮੁਕਤ ਬੰਧ ਸਭ ਤੁਝਤੇ ਹੋਏ, ਐਸਾ ਆਖ ਬਖਾਣੇ, ਗੁਰਮੁਖ ਹੋਵੈ ਸੋ ਮੁਕਤ ਕਹੀਏ, ਮਨਮੁਖ ਬੰਧ ਵਿਚਾਰੇ, ਸੋ ਜਨ ਮੁਕਤ ਜਿਸ ਏਖ ਲਿਵ ਲਾਗੀ, ਸਦਾ ਰਹੇ ਅਰਨਾਲੇ, ਤਿਨਕੀ ਗਹਿਣ ਗਦ ਕਹੀ ਨਾ ਜਾਈ, ਸੱਚ ਹੈ ਆਪ ਸਵਾਰੇ।

ਮਾਹਿ ਨਸਕਾਰੇ ਨਾਨਕ ਭਾਗ ਹੋਵੇ ਜਿਸ ਮਾਤ ਕਾਲੇ ਮਾਰ ਬਦਾਰੇ ਬੁਲਾਵਲ ਮਹੱਲਾ ਤੀਜਾ ਅਤੁਲ ਕਿਉਂ ਤੋਲਿਆ ਜਾਏ ਦੂਜਾ ਹੋਏ ਤਾਂ ਸੋਝੀ ਪਾਏ ਤਿਸਦੇ ਦੂਜਾ ਨਾ ਹੀ ਕੋਏ ਤਿਸਦੀ ਕੀਮਤ ਕਿੱਕੂ ਹੋਏ ਗੁਰਪ੍ਰਸਾਦ ਵਸੇ ਮਨੇ ਆਏ ਤਾਂ ਕੋ ਜਾਣੇ ਦੁਬਦਾ ਜਾਏ ਰਹਾਉ ਆਪ ਸਰਾਫ ਕਸਵੱਟੀ ਲਾਏ ਆਪੇ ਵਰਖੀ ਆਪ ਜਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਇੱਕੋ ਸੋਏ ਮਾਇਆ ਕਾ ਰੂਪ ਸਭ ਤਿਸਤੇ ਹੋਏ ਜਿਸਨੋਂ ਮੇਲੇ ਸੋ ਨਿਰਮਲ ਹੋਏ ਜਿਸਨੋਂ ਲਾਏ ਲੱਗੇ ਤੁਸੀਂ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਓ ਤਾਥ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰ

जब अपनी जोत खिंचे तू स्वामी तब कोई करो दिखा बखियाना। आपे गुर चेला है आपे आपे गुणी निदाना ज्यों आप चलाए तेवे कोई चाल है ज्यों हर भाव है भगवाना। कहत नानक तू साचा साहब कौन जाने तेरे कामा। एक ना घर में दे वडियाई एक भरम भवे अभिमाना। पलावल महला तीजा पूरा थाट बनाया पूरे वेखो एक समाना। इस प्रपंच में साचे नाम की वडियाई मत को धरो गुमाना। सतगुर की जिसनों मत आवे सो सतगुर माहे समाना। ए बाणी जो जी हो जाने तस अंतर रवे हर नाम राव। ਚੋਂ ਜੁਗਾਂ ਕਾ ਹੁਣ ਨਵੇੜਾ ਨਨ ਮਨੁੱਖਾਂ ਨੂੰ ਇੱਕ ਨਿਧਾਨਾ ਜਾਤ ਸਾਂਝੋ ਤੀਰਥ। ਉਹਨਾਂ ਜੁਗਾਂ ਕਾ ਧਰਮ ਹੈ ਕਲਮ ਹੈ ਕੀ ਤਰਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ ਜੁਗ ਜੁਗ ਆਪੋ ਆਪਣਾ ਧਰਮ ਹੈ ਸੋ ਦੇਖੋ ਵੇਦ ਪੁਰਾਣਾ। ਗੁਰਮੁਖ ਜੀ ਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸੁਪ੍ਰੀਤ ਲਾਏ ਚੁੱਕੇ ਮਨ ਅਭਿਮਾਨਾ। ਕਹਿਤ ਸੁਣ ਤੋ ਸਭੇ ਸੁਖ ਪਾਵ ਹੈ ਮਾਤ ਪਾਹੇ ਨਿਧਾਨਾ। ਬਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ ਤਿਤ ਘਰ ਬਲਾਵਲ ਗੁਰ ਸਾਹਿਬ ਸੁਹਾਏ। ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਈ। ਹੋਤਨ ਬਰਹਾਰੇ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਐ। ਹਰ ਗੁਣ ਗਾਵੇ ਸਹਿ ਸੁਪਾਏ ਰਹਾਉ। ਸਦਾ ਰੰਗਰਾਤੇ ਤੇਰੇ ਜਾਏ ਹਰ ਜੀਵਾ ਬਸੇ ਮਨੀ ਆਏ। ਆਪੇ ਸੋ ਬਾਸਾ ਦੀਪ ਆਏ ਗੁਰਮੁਖ ਮੇਲੇ ਮੇਲ ਮਿਲਾਏ। ਗੁਰਮੁਖ ਰਾਤੇ ਸ਼ਬਦ ਰੰਗਾਏ ਨਿਰਕਰ ਵਾਸਾ ਹਰ ਗੁਣ ਗਾਏ। ਰੰਗ ਚਲੂਲੇ ਹਰ ਸਪਾਏ ਇਹੋ ਰੰਗ ਕਦੇ ਨਾ ਉਤਰੈ ਸਾ ਸਮਾਏ। ਅੰਤਰ ਸ਼ਬਦ ਮਿਟਿਆ ਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਜੋ ਸੱਚ ਰਾਤੇ ਤਨ ਬਹੁ ਨ ਫੇਰਾ ਨਾਨਕ ਨਾਮ ਦੜਾਏ ਪੂਰਾ ਗੁਰ ਮੇਰਾ। ਬਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਏ ਚਿੰਤਨਾ ਬਸਿਆ ਮਨ ਆਈ। ਹੋਮੇ ਮਾਇਆ ਸ਼ਬਦ ਲਾਈ ਦਾ ਸਾਚੇ ਗੁਰ ਤੇ ਸੋਭਾ ਪਾਈ। ਜਗਦੀਸ਼ ਸੇਵੋ ਮੈਂ ਅਵਰ ਨਕਾਜਾ ਅੰਦਨ ਅਨੰਦ ਹੋਵੇ ਮਨ ਮੇਰੇ। ਗੁਰਮੁਖ ਮਾਂਗੋ ਤੇਰਾ ਨਾਮ ਨਿਵਾਜਾ ਰਹਾ। ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਵਜਾਈ। ਜੀਵਨ ਮਰਨ ਕੋ ਸਾਨੂੰ ਸਰਬ ਏਕ ਹੈ ਬਹੁ ਨ ਮਰੇ ਨਾ ਜਾਂ ਪੇਖ ਹੈ। ਕਰ ਹੀ ਮੈਂ ਸਭ ਕੋਟ ਨਿਧਾਨ ਸਤਿਗੁਰ ਦਿਖਾਏ ਗਿਆ ਅਭਿਮਾਨ। ਸਾਧੀ ਲਾਗਾ ਸਹਿ ਧਿਆਨ ਅੰਤਨ ਗਾਵੀ ਕੋ ਨ ਇਸ ਯੁੱਗ ਮੈਂ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ। ਜੈਦ ਵੇਖਾਂ ਜੈ ਦੇਖਾਂ ਤਾਂ ਰਿਹਾ ਸਮਾਈ ਸਦਾ ਸੁਦਾ ਤਾਂ ਕੀਮਤ ਨਹੀਂ ਪਾਈ। ਪੂਰੇ ਪਾਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਅਤਿ ਮੀਠਾ ਲਾਇਆ। ਨਾਨਕ ਤ੍ਰਿਸ਼ਨ ਬੁਝੇ ਮਨ ਤਾਂ

ਤੂੰ ਕਾ ਨਾ ਜੋ ਨਟੂਆ ਤਾਂ ਤੂੰ ਵਜਾਏ ਤਾਂ ਤੀ ਤੂੰ ਬਾਜੇ ਜਾਂ ਤਜਾਰਾ ਜਪ ਮਨ ਰਾਮ ਨਾਮ ਰਸਨਾ ਮਤਕ ਲਿਖ ਤਿਖੇ ਗੁਰ ਪਾਇਆ ਹਰੇ ਦੇ ਹਰ ਬਸਨਾ ਰਾਮ ਮਾਇਆ ਗ੍ਰਸਤ ਭ੍ਰਮ ਤਹਿ ਪ੍ਰਾਣੀ ਰੱਖ ਲੇ ਵੋ ਜਨ ਆਪਣਾ ਜਿਉਂ ਪ੍ਰਹਲਾਦ ਹਰਨਾਸ਼ ਗ੍ਰਸਿਓ ਹਰ ਆਖਿਓ ਹਰ ਸਰਨਾ ਕਵਨ ਕਵਨ ਕੀ ਕਤਮਿਤ ਕਹੀਏ ਹਰ ਕੀਏ ਪਤ ਪਵੰਨਾ ਓਹੋ ਢੂਬੈ ਢੋਰ ਹਾਥ ਚਮ ਚੰਬਰੇ ਹਰ ਉਧਰਿਓ ਪਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਭਵਤਾਨ ਬਹਮ ਪਾਪੀ ਰਾਖ ਪਪਨਾ

ਰਾਮ ਪਾਤ ਰਹੀ ਨੇ ਕਰਮਾ ਮੇਰੇ ਮਨ ਭਾਜ ਰਾਮ ਨਾਮੇ ਰਾਮਾ ਗੁਰਮਤ ਹਰ ਸਪਾਈਐ ਹੋ ਤਿਆਗੋ ਨਿਹਫਲ ਕਾਮਾ ਰਹਾਓ ਅਰਜਨ ਸੇਵਕ ਸੇ ਹਰ ਤਾਰੇ ਤੇ ਨਿਰਗੁਣ ਰਾਖ ਉਪਮਾ ਅਰਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਵਰਨ ਕੋਈ ਮੇਰੇ ਠਾਕੁਰ ਹਰ ਜਪੀਏ ਵੱਡੇ ਕਰਮਾ ਨਾਮਹੀਨ ਤ੍ਰਿਕ ਜੀਵ ਤੇ ਤਿੰਨ ਵੜ ਦੁੱਖ ਸਹਮਾ ਉਹ ਫਿਰ ਭੇ ਜੋਨ ਭਵਾਈਏ ਮੰਦ ਭਾਗੀ ਮੂੜ ਕਰਮਾ ਅਰਜਨ ਨਾਮ ਆਧਾਰ ਹੈ ਧੁਰ ਪੂਰਵ ਲਿਖੇ ਵੜ ਕਰਮਾ ਗੁਰ ਸਤਿਗੁਰ ਨਾਮ ਦੜਾਇਆ ਜਾਂ ਨਾਨਕ ਸਫਲ ਜਨਮਾ ਬੁਲਾਵਲ

ਬੰਦੀ ਗੁਰਮੁਖ ਸੇਵ ਲੱਗੇ ਸਿਵਦਰੇ ਬੁਢਭਾਗੀ ਸੇਵ ਕਰਨ ਦੇ ਜਿਨ ਹਰ ਜਪਿਆ ਤਿੰਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ।

ਸਾਧ ਸੰਗਤ ਕੇ ਅੰਚਲ ਲਾਭ ਹੋ, ਕਿਉਂ ਤਰੀਏ ਵਿਖਿਆ ਸੰਸਾਰ, ਸਤਿਗੁਰ ਬਹੁਤ ਪਾਵੈ ਪਾਰ ਹਾਉ। ਪਵਨ ਤੁਲਾਰੇ ਮਾਇਆ ਦੀ, ਹਰ ਕੇ ਭਗਤ ਸਦਾ ਥਿਰ ਸਹੀ, ਹਰ ਸੋਗ ਤੇ ਰਹਿ ਨਰਾਰਾ, ਸਿਰੂ ਪ੍ਰਾਪ ਗੁਰੂ ਰਖਵਾਰਾ, ਪਾਇਆ ਬੀੜ ਮਾਇਆ ਸਰਵ ਭਿਅੰਗਾ, ਹਮੇ ਪਚੇ ਦੀ।

ਉਹ ਫਿਰੋਂ ਉਦਾਸੀ ਮੈਂ ਕਿ ਰਤਨ ਸਾਇਆ ਨਿਰਮੁਲਕ ਹੀਰਾ ਮਿਲੇ ਨਾ ਉਪਾਇਆ, ਹਰ ਕਾ ਮੰਦਰ ਤਿਸ ਮੈਂ ਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ, ਜਿਨ ਚਾਖਿਆ ਤਿਸ

ਲੱਖ ਭੇਵ ਤੱਤ ਪ੍ਰੀਤ ਭਈ ਗੁਣ ਗਾਇਆ ਦੁੱਤ ਗਿਆ ਹਰ ਨਾਮ ਧਿਆਇ ਰਾਹੁ ਸਭਨੀ ਥਾਈ ਰਵਿਆ ਆਪ ਆ ਜੁਗਾ ਜਾ ਕਾ ਬੜ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚੰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਰਗਤ ਉੱਠੇ ਪਾਰ ਬ੍ਰਹਮ ਪ੍ਰਭ ਭੈ ਰਖਵਾਲੇ ਜਿੱਥੇ ਕਿੱਥੇ ਦੀ ਸੇ ਨਾਲੇ ਨਾਨਕ ਦਾਸ ਖਸਮ ਪ੍ਰਿਤਪਾਲੇ ਬਲਾਵਲ ਮਹੱਲਾ ਪੰਜਵਾ ਸੁਖ ਨਦਾਨ ਪ੍ਰੀਤਮ ਭਰਾ ਮੇਰੇ ਅਗਣਤ ਗੁਣ ਠਾਕਰ ਭਰਾ ਤੇਰੇ ਮੋਹਨਾਥ ਤੁਮਰੀ ਸੁਨਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹਿ ਨਿਰਗੁਣ ਲੀਜਾ ਲੜ ਲਾਏ ਰਹਾਓ ਪ੍ਰਭ ਚਿਤ ਆਵੇ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਾਮ ਭੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੇ ਸੰਗ ਸਦਾ ਭਰਾ ਬਸੇ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਚਿਤਾਏ ਪੁਨ ਸਭ ਕਾਜ ਸਾ ਹਰ ਬਿਸਰਤ ਸਭ ਕਾ ਮੋਹਤਾਜ ਚੰਨ ਕਮਲ ਸੰਗ ਲਾਗੀ ਪ੍ਰੀਤ ਵਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਰਾਗ ਬਲਾਵਨ ਮਹੱਲਾ ਪੰਜਵਾ ਕਰ ਦੂਜਾ ਜਾਣੜੀਏ ਕਹਿ ਘਰ ਗਾਵਣਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਵਰਸਿਆਣਪਾਂ ਬਿਰਥੀਆਂ ਪਿਆਰੇ ਰਾਖਣ ਕੋ ਤੁਮ ਏਕ ਰਹਾਓ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋ ਤਨਿਆਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰ ਦਿਓ ਸੁਆਮੀ ਸਰਵ ਕਲਾ ਪ੍ਰਭੂਰੇ ਨਾਨਕ ਗੁਰ ਪਾਰਬ੍ਰਹਮ ਪਰਮੇਸ਼ਵਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾਂ ਸੋਏ ਤਿਨਾ ਕੀ ਜਨ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਧੇ ਨਾਮ ਬਖਾਣੇ ਹਰ ਨਾਮੇ ਹੀ ਮਰਾਤਾ ਸੇਵਕ ਜਨ ਕੀ ਸੇਵਾ ਮਾਂਗੇ ਪੂਰੇ ਕਰਮ ਕਮਾਵਾਂ ਨਾਨਕ ਕੀ ਬਿਨਾਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਗੁਰਭਾਗੀ ਸੇ ਕਾਂਢੀਏ ਪਿਆਰੇ ਸੰਤ ਸੰਗ ਜਨਾ ਬਾਸੋ ਅੰਤ ਨਾਮ ਅਰਾਧੀਏ ਨਿਰਮਲ ਮਨੇ ਹੋਵੇ ਪ੍ਰਗਾਸ਼ੋ

ਕੀ ਨਾਮ ਰਸ ਪੀਓ ਬਿਨ ਰਸ ਚਾਖੇ ਬੁੜ ਗਏ ਸਗਲੀ ਸੁਖੀ ਨ ਹੋਵਤ ਜੀਓ ਮਾਨ ਮਹਤ ਨਾ ਸਕਤ ਗਾਈ ਸਾਧਾਂ ਦਾ ਸੇ ਥੀਓ ਨਾਨਕ ਸੇ ਦਸੋ ਬਾਵਾਂ ਤੇ ਜੋ ਪ੍ਰਭਾ ਬਣੇ ਕੀਓ ਅਰਜਨ ਦੌਰੀ ਚਿਤ ਬ੍ਰਹਮ ਸਖੀ ਮ੍ਰਿਗ ਤ੍ਰਿਸ਼ਨਾ ਦ੍ਰਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀ ਅੰਤ ਤਜ ਜਾਵਤ ਮਾਇਆ ਰਸ ਭੋਗਨ ਰਾਤ ਰੂਪ ਰਸਨ ਮਾਤੇ ਇਨ ਸੰਗ ਸੁਖ ਨਾ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਤੇ ਆਇਆ ਜਾਏ ਬਸ ਵਡਭਾਗਣੀ ਸਖੀਏ ਸੰਤਾਂ ਸੰਗ ਸੰਭਾਈਏ ਤੈ ਦੁੱਖ ਨਾ ਭੁੱਖ ਨਾ ਰੋਗ ਵਿਆਪੇ ਚੰਨ ਕਮਲ ਲਿਵਲਾਈਏ ਜਾਂ ਜਨਮ ਨਾ ਮਰਨ ਨਾ ਆਵਣ ਜਾਣਾ ਨਿਚਲ ਸਾਰਨੀ ਪਾਈਏ ਪ੍ਰੇਮ ਵਿਛੋ ਨਾ ਮੋਹ ਵਿਆਪੇ ਨਾਨਕ ਹਰ ਏਕ ਧਿਆਈਏ ਦਿਠ ਧਰਮਨ ਵੇਧਿਆ ਪਿਆਰੇ ਰਤਲੀ ਸਹਿ ਸੁਪਾਏ ਸੇ ਸੁਹਾਵੀ ਸ਼ੰਗ ਮਿਲ ਪ੍ਰੀਤਮ ਅਨੰਤ ਮੰਗਲ ਗੁਣ ਗਾਏ ਸਖੀ ਸਹਿਲੀ ਰਾਮ ਰੰਗ ਰਾਤੀ ਮੰਤਨ ਇਸ਼ ਪੁਜਾਏ ਨਾਨਕ ਆਚਰਾ ਜਾਚਰ ਸੁ ਮਿਲਿਆ ਕਹਿਣਾ ਕਿਸਨ ਜਾਏ ਰਾਗ ਬਲਾਵਲ ਮਹੱਲਾ ਪੰਜ ਵਾਹ ਕਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪ੍ਰਸਾਰਾ ਆਪੇ ਬਣ ਜਾ ਵਿਹਾਰ ਐਸੋ ਗਿਆਨ ਬੇਲ ਲੋਈ ਪਾਏ ਜਤ ਜਤ ਜਾਈਏ ਤਦ ਹਟਾਏ ਰਾਉ ਅਨਕ ਰੰਗ ਇਹ ਨਿਰਗੁਣ ਇੱਕ ਰੰਗਾ ਆਪੇ ਜਲ ਆਪੇ ਤਿਰੰਗਾ ਆਪੇ ਮੰਦਰ ਆਪੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਯੋਗ ਆਪ ਹੀ ਯੋਗਤਾ ਨਾਨਕ ਪ੍ਰਸਾਦੀ ਮੁਕਤਾ ਬਲਾਵਲ ਮਹੱਲਾ ਪੰਜਵਾ ਆਪ ਪਾਵਨ ਆਪ ਸਧਾਰਨਾ ਆਪ ਕਰਾਵਨ ਦੋਸ਼ ਨਾ ਲੈਣਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਵਹੁ ਆਪ ਹੀ ਜਰਨਾ ਰਹੁ ਆਪ ਹੀ ਮਾਤ ਆਪ ਹੀ ਬੁਲਣਾ ਆਪ ਹੀ ਚਾਲਣਾ ਜਾਈ ਛਰਣਾ ਆਪ ਹੀ ਗੁਪਤ ਆਪ ਪਰਖਣਾ ਆਪ ਹੀ ਕਟਕਟ ਆਪ ਅਲਿਪਣਾ ਆਪੇ ਅਵਗਤ ਆਪ ਸੰਗਰਚਨਾ ਕੋ ਨਾਨਕ ਪ੍ਰਭ ਕੇ ਸਭ ਜਚਨਾ ਬਲਾਵਲ ਮਹੱਲਾ ਪੰਜਵਾ ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰੂ ਵਡਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁੱਖ ਸੁੱਖ ਕਰਤ ਜਨਮ ਫਨ ਮੂਆ ਚਰਨ ਕਮਲ ਗੁਰ ਆਸ਼ਰਮ ਦੀ ਆਗਨ ਸਾਗਰ ਬੂਰਤ ਸੰਸਾਰਾ ਨਾਨਕ ਵਾਂਗ ਪਕੜ ਸਤਿਗੁਰ ਨਿਸਤਾਰਾ ਬਲਾਵਲ ਮਹੱਲਾ ਪੰਜਵਾ ਤਨ ਮਨ ਧਨ ਅਰਪ ਸਭ ਆਪਣਾ ਕੰਮ ਸਮਰਥ ਜਿਤ ਹਰ ਹਰ ਜਪਨਾ ਕਰਿਆ ਸਾਹਿਓ ਪ੍ਰਮਾਗਨ ਤੋਂ ਭੇਖ ਸੋਭਾ ਮੇਰੀ ਆਂਗਨ ਰਹਾਉ ਅਣਕ ਜੁਗਤ ਕਰ ਬਹੁਤ ਵਿਚਾਰੂ ਸਾਧ ਸੰਗ ਸੁਮਨੇ ਹਧਾਰੂ ਮਾਤ ਬੁੱਧ ਸੁਤ ਨਾਹੀ ਜਿਤਰਾਈ ਤਾਂ ਮਿਲੀਏ ਜਲ ਹੈ ਮਿਲਾਈ ਨੈ ਸੁਖੇ ਪ੍ਰਭ ਦਰਸ਼ਨ ਪਾਇਆ ਕੋ ਨਾਨਕ ਸਫਲ ਸੋ ਆਇਆ ਬਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਸਾਥ ਨਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਿਆ ਪ੍ਰਭ ਸਭ ਮੈਂ ਆਪੇ ਹਰ ਜਪ ਰਸਨਾ ਦੁੱਖ ਨਾ ਬਿਆਪੇ ਰਹਾਉ ਅਤੇ ਕਾਪਾ ਤਪਤ ਵਿਆਪਿਆ ਸ਼ੀਤਲ ਭਾਈ ਹਰ ਹਰ ਜਹ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤਰਪਦਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕੀ ਬਰਾਂਤੀ ਸਵਾਮੀ ਬਲਾਵਲ ਮਹੱਲਾ ਪੰਜਵਾ ਗੁਰਪੁਰਾ ਵਡਭਾਗੀ ਪਾਈਏ ਮਿਲ ਸਾਧੂ ਹਰ ਨਾਮ ਧਿਆਈਏ ਪਾਰ ਬ੍ਰਹਮ ਪ੍ਰਭ ਤੇਰੀ ਸਾਨਾ ਕਿਲਭੇ ਕਾਟੇ ਭਜ ਗੁਰ ਕੇ ਚਰਨਾ ਰਹਾਉ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਥ ਵੇਦ ਵਿਚਾਰੇ ਜਪੀਏ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਪ੍ਰਭ ਕਿਰਪਾ ਕਰੀਐ ਸਾਧੂ ਤੁਰ ਮਿਲੈ ਨਿਸਤਰੀਐ ਬਲਾਵਲ ਮਹੱਲਾ ਪੰਜਵਾ ਗੁਰ ਕਾ ਸਾਧ ਹਿਰਦੇ ਮੈਂ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧ ਗੁਪਤੇ ਕਰ ਗਹਿਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾਂ ਅਤੇ ਉੱਚ ਪੂਨ ਪੂਰੀਨਾ ਅਮ੍ਰਿਤਨਾ ਮਹਾਰਸ ਲੀਨਾ ਮਨ ਤਾਰ ਨਿਰਮਲ ਪਾਪ ਜਲ ਖੀਨਾ ਕੋ ਨਾਨਕ ਪ੍ਰਭ ਭੈ ਪ੍ਰਸੀਨਾ ਬਲਾਵਲ ਮਹੱਲਾ ਪੰਜਵਾ ਸਗਲ ਮਨੋਰਥ ਪਾਜ ਹੈ ਮੀਤਾ ਚੰਦ ਕਣ ਸੁਣ ਲਾਈਏ ਚੀਤਾ ਹੋ ਬਲਾਰੀ ਜੋ ਪ੍ਰਭੂ ਤੇ ਆਵਤ ਜਲਨ ਬੁਝੇ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਵਡਭਾਗੀ ਸਾਧ ਸੰਗਰਾਮ ਮੇਲੇ ਬਲਾਗੀ ਮਤ ਪਤ ਧਨ ਸੁਖ ਸਹਿਜ ਆਨੰਦਾਇਕ ਨਿਮਖ ਨਾ ਬਿਸਰੋ ਪਰਮਾਨੰਦ ਦਰਸ਼ਨ ਕੀ ਮਨ ਪਿਆਸ ਕੰਧੇਰੀ ਭੰਤ ਨਾਨਕ

ਕਵਨ ਜਾਣੇ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸ਼ੀ ਲੱਖ ਭੇਵਾ, ਗੁਣ ਬੇਅੰਤ ਪ੍ਰਭ ਗਹਿਰੰਗ ਵੀਰੇ, ਊਚ ਮਹਿਲ ਸਵਾਮੀ ਪ੍ਰਭ ਮੇਰੇ ਤੂੰ ਪਰੰਪਰੋ, ਠਾਕੁਰ ਮੇਰੇ ਰਾਓ, ਇੱਕ ਸੁਭਿਨ ਨਾਹੀ ਕੋ ਦੂਜਾ, ਤੁਮ ਹੀ ਜਾਣੋ ਆਪਣੀ ਪੂਜਾ, ਆਪੋ ਕਿਸ਼ਨ ਹੋ ਉਤਪਾਈ ਜਿਸ ਪ੍ਰਭ ਦੇ ਵੈਸੋ ਨਾਮ ਪਾਈ, ਕਹੋ ਨਾਨਕ ਜੋ ਜਨ ਪ੍ਰਭ ਪਾਇਆ, ਗੁਣ ਨਿਧਾਲ ਪ੍ਰਭ ਤੈਨ ਹੀ ਪਾਇਆ।

ਸ਼ਿੰਗਾਰੇ ਮੂੜੇ ਤਬ ਤਨ ਬਿਨ ਸੁਝਾਏ ਬੇਹਾਲ ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਰ ਇੱਕ ਨਿਮਖ ਨਾ ਜਾਪਿਆ ਮਹਾਂਮੁਗੰਧ ਕੂ ਭਰਿਆ ਪਾਰ ਬ੍ਰਹਮ ਮਾਇਆ ਪਟਲ ਬਿਸਰਿਆ ਵੱਡੀ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਲਾਵਲ ਮਹਲਾ ਪੰਜਵਾ ਮਾਤ ਪਿਤਾ ਸੁਖਬੰਧ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੁਖ ਸਾਹ ਜਨੰਦ ਕਣੇ ਗੁਰਪੂਰਾ ਪੂਰੀ ਜਾ ਕੀ ਬਾਣੀ ਅਤ ਗੁਣਾ ਜਾ ਕੇ ਜਾਹੇ ਨਗਣੇ ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ ਭੈ ਮਰੋ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਹ ਕਾ ਦਾਤਾ ਪੂਰੀ ਪਈ ਸਿਮਰ ਸਿਮਰ ਵਧਾਤਾ ਸਾਹ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਰ ਆਣਿਆ ਬਲਾਵਲ ਮਹਲਾ ਪੰਜਵਾ ਸਰਨਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰ ਖੁਆਰ ਸਖਤ ਨਰ ਦੀਵੇ ਰਾਮ ਨਾਮ ਹੁਆ ਰਖਬਾਰਾ ਚਖ ਮਾਰੋ ਸਖਤ ਵਿਚਾਰਾ ਨਿੰਦਾ ਕਰ ਪਚੇ ਕਨੇਰੇ ਮ੍ਰਿਤਕ ਫਾਸ ਗਲੇ ਸਿਰ ਪੈਰੇ

ਕਦ ਕਥਾ ਮਤਾ ਬਾਣੀ ਕੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ। ਸ਼ਾਂਤ ਪਾਈ ਗੁਰੂ ਸਤਿਗੁਰੂ ਪੂਰੇ ਸੁਖ ਉਪਜੇ ਬਾਜੇ ਅਨ ਤੂਰੇ ਰਾਵ ਤਾਪ ਪਾਪ ਸੰਤਾਪ ਨਾਸੇ ਆ ਸਿਮਤ ਕਿਲਪ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਸੁਵਾਰੀ।

ਸੁੱਖ ਸਹਿਜ ਕਰ ਆਇਆ ਰਾਮ, ਰਜ ਰਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਰਿਤ ਮਾਹੇ ਧਿਆਈ, ਨਾਨਕ ਗੁਰਪੁਰੇ ਸੁਣਾਏ

ਜਾਲ ਉਸ ਧਾਰੇ ਛਤਰ ਪਾਤੋ ਸੰਤਨ ਕਹਿ ਖਿਆਲ ਰਹਾਓ ਅਹਿਮਦ ਕੋ ਬਿਸਨਾਏ ਧੁਰਕੀ ਢਾਲ ਬਹੁ ਜੋਨੀ ਜਨਮੇ ਮਰੇ ਵਿਖਿਆ ਵਿਕਰਾਲ ਸਤਿਵਚਨ ਸਾਧੂ ਕਹਿ ਨਿਤ ਜਪ ਹੇ ਗੋਪਾਲ ਸਿਮਰ ਸਿਮਰ ਨਾਨਕ ਧਰੇ ਹਰ ਕੇ ਰੰਗ ਲਾਲ ਬਲਾਵਲ ਮਹੱਲਾ ਪੰਜਵ ਸਹਿ ਸਮਾਧ ਅਨੰਗ ਸੁਖ ਆਨੰਦ ਸੁਖ ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ।

ਇੱਕ ਚਾਲ ਏਕ ਚਾਲ ਸਹਿ ਸਭ ਆਪਣੀ ਵਾਰ, ਜਿਨ ਪੂਰਾ ਸਦਰ ਸੇਵਿਆ ਸਿਆਤਰ ਹਰ ਦੁਆਰ, ਜਾਂ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ। ਬਲਾਵਨ ਮਹੱਲਾ ਪੰਜਵਾ, ਲੋਕਨ ਕੀਆਂ ਵਡਿਆਈਆਂ ਬਸੰਤ ਰਭਾਗੋ, ਜਿਉਂ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ, ਜੋ ਪ੍ਰਭ ਜੀਉ ਦਿਆਲ ਹੋਏ ਤੋ ਭਗਤੀ ਲਾਗੋ, ਲਪਟੋ ਮਨ ਵਾਸਨਾ ਗੁਰਮਿਲ ਇਹ ਤਿਆਗੋ ਰਹਾਓ, ਕਰੋ ਬੇਨਤੀ ਆਤ ਗਣੀਏ ਹੀ ਜੀਉ ਮਾਗੋ, ਅਰਥ ਆਨ ਸਵਾਰਿਆ ਪ੍ਰੇਮ ਨਿਮਖ ਸੁਹਾਗੋ, ਪੰਜ ਪੰਜ ਸੰਗ ਗੁਰ ਤੇ ਛੁਟੇ ਦੋ ਖਰਾਗੋ, ਜਿਹਦੇ ਪ੍ਰਕਾਸ਼ ਪ੍ਰਗਟ ਪਿਆ ਨਿਸਵਾਸਰ ਜਾਗੋ, ਸਾਨੂੰ ਸੁਹਾਗਣ ਆਇਆ ਜਿਸ ਮਾਤਕ ਭਾਗੋ, ਕੋ ਨਾਨਕ ਤਿੰਨ ਪਾਇਆ।

ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ ਸਹਿ ਸਮਾਨਾ ਪੀਤਰੇ ਛੋਡਿਆ ਨਾ ਜਾਏ। ਜਰਾ ਮਰਾ ਨੈ ਵਿਆਪੀ ਫਿਰ ਦੁੱਖ ਨਾ ਪਾਇਆ ਪੀ ਅੰਮ੍ਰਿਤਾ ਘਾਲਿਆ ਗੁਰ ਅਮਰ ਕਰਾਇਆ ਸੋ ਜਾਣੇ ਜਿਨ ਚਾਖਿਆ ਨਾਮ ਬੋਲਾ ਕੀਮਤ ਕਹੀ ਨਾ ਜਾਈਏ ਕਿਆ ਕਹਿ ਮੁਖ ਬੋਲਾਂ ਸਫਲ ਦੱਸ ਤੇਰਾ।

ਗੁਰੂ ਸਾਹਿਬ ਕਿਸੇ ਦਇਆ ਤਾਰ ਹਮ ਅਕਿਰਤ ਕਨਾਰੀ ਲਾਗ ਪਰੇ ਤੇ ਦਾਨ ਸਿਓ ਨਿਚਿਤ ਕਾ ਸਮਾਰੀ ਉਤੇ ਬਾਰ ਕਿਛ ਨਹੀਂ ਭਵ ਘਟਣ ਹਾਰੀ ਕੋ ਨਾਨਕ ਸਨ ਦਿਆਲ ਗੁਰ ਲਿਹੋ ਮੁਗਧ ਉਧਾਰੀ ਬਲਾਵਲ ਮਹੱਲਾ ਪੰਜਵਾ ਦੋਸ ਨ ਕਾਹੂ ਦੀਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵੈ ਸੁਖ ਹੋਏ ਘਣਾ ਮਨ ਸੋਏ ਗਾਈਏ ਕਹੀਏ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸਵਾਮੀ ਸਭ ਆਪਗਣ ਹਮਾ ਰਹਾਉ ਜਿਉਂ ਤੁਮ ਰਾਖੋ ਤਿਉਂ ਰਹਾ ਬੰਨੇ ਚਾਰਾ ਨ ਧਰਿਆ ਦਰ ਤੇਰੀ ਇੱਕ ਨਾਮ ਧਾਰਾ ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਕਤਾ ਸਰਲ ਸਮਗਰੀ ਤੇਰੀ ਆਸਾ ਤੇਰੀ ਜੁਗਤਾ ਚਰਨ ਬਖਾਰੋ ਕਰ ਸੇਵਾ ਜੇ ਠਾਕੁਰ ਭਾਵੇ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਬਲਾਵਲ ਮਹੱਲਾ ਪੰਜਵਾ ਮਿਰਤ ਹਸੇ ਸਿਰ ਉਪਰੇ ਪਸ਼ੂਆ ਨਹੀਂ ਬੂਝੈ ਬਾਲ ਸਾਧ ਹੰਕਾਰ ਮੈਂ ਮਰਨਾ ਨਹੀਂ ਸੂਝੈ ਸਤਿਗੁਰੂ ਸੇਵੋ ਆਪਣਾ ਕਾਹੇ ਫਿਰੋ ਭਾਗੇ ਦੇਖ ਸੁੰਭਾ ਰੰਗਲਾ ਕਾਹੇ ਭੂਲ ਲਾਗੇ ਰਹਾਉ ਕਰ ਕਰ ਪਾਵ ਦਰਬ ਕੀਆ ਵਰਤੋਂ ਕੇ ਤਾਂ ਹੀ ਮਾਟੀ ਸੋ ਮਾਟੀ ਰਲੀ ਨਾਂਗਾ ਉੱਠ ਜਾਈ ਜਾ ਕੇ ਕੀਏ ਸ਼ਰਮ ਕਰੇ ਤੇ ਬੈਰ ਵਿਰੋਧੀ ਅੰਤਕਾਲ ਪਾ ਚਾਹੇਂਗੇ ਕਾਹੇ ਚਰੋ ਕਰੋਧੀ ਦਾਸ ਰੇਣ ਸੋਈ ਹੋ ਅੱਜ ਸਮਰਥ ਕਰਮਾ ਕੋ ਨਾਨਕ ਬੰਧਨ ਛੁੱਟੇ ਸਰੂ ਕੀ ਸਾਨਾ ਬਰਾਬਰ ਮਹੱਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਪਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਕੇ ਸੁਣੋ ਮੇਰੇ ਮੀਤਾ ਮਹਿਲ ਖੋਈ ਕੋਟਾ ਗਹਰੇ ਨਿਰਮਲ ਭਾਈ ਜੀ ਤਾਰਾਉ ਐਸੀ ਪਦ ਗੋਬਿੰਦ ਕੇ ਕੀਟਾ ਤੀ ਜੀਤਾ ਜੋ ਜੋ ਕਿਨੂੰ ਆਪਣੋ ਤੇ ਸਫੈ ਦਾਨ ਦਿੱਤਾ ਸਿੰਘ ਬਲਾਈ ਹੋਏ ਗਏ ਉਤਨ ਬੇਹਦ ਕੀਤਾ ਸ਼ਰਮ ਕਰਦੇ ਦਮ ਆਢ ਕੋ ਗੁਣ ਖੋ ਗਨੀ ਧਨੀਤਾ ਸ਼ਰਮ ਕਰਦੇ ਦਮ ਆਢ ਕੋ ਤੇ ਗਨੀ ਧਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗਰੀਤਾ ਕਰ ਕਿਰਪਾ ਮੋਏ ਨਾਮ ਦਿਓ ਨਾਨਕ ਦਰਸਰੀਤਾ ਬਲਾਵਲ ਮਹਲਾ ਪੰਜਵਾ ਐ ਬੁੱਧ ਪਰਬਾਦ ਨੀਤ ਲੋਭ ਰਸਨਾ ਸਾਧ ਲਵਟ ਕਵਟ ਗ੍ਰਹਿ ਬੇਦੀ

ਜਦ ਕਾ ਤੂੰ ਭਰਪੂਰ ਹੋ ਮੇਰੇ ਦੀਨ ਦਿਆਲੀ, ਸਭ ਕੇ ਤੂੰ ਤੇ ਮਾਗਣਾ ਬੜਭਾਗੀ ਪਾਏ। ਨਾਨਕੀ ਦਾਸ ਭਾਜੀ ਮਾਂ ਗੁਣ ਗਾਏ, ਬਲਾਵਲ ਮਹਲਾ ਪੰਜਵਾ, ਸਾਧ ਸੰਗਤ ਗਏ ਵਾਸਵੇ, ਕਲਮ ਸਭ ਨਸਨਾ, ਪ੍ਰਭ ਸੇਤੀ ਰੰਗ ਰਾਤਿਆ, ਤਾਤੇ ਗਰਭ ਨਾ ਗਰਸਨਾ, ਨਾਮ ਕਹਿਤ ਗੋਬਿੰਦ ਕਾ, ਸੁਚੀ ਬੇ ਰਸਨਾ, ਮੰਤਰ ਨਿਰਮਲ ਹੋਈ ਹੈ, ਗੁਰ ਕਾ ਜਪ ਜਪਨਾ ਰਾਉ, ਹਰ ਚਾਰ ਤਰਾਪਿਆ, ਮਨ ਰਸ ਲੈ ਹਸਨਾ, ਬੁੱਧ ਪ੍ਰਕਾਸ਼ ਪ੍ਰਗਟ ਪਈ, ਉਲਟ ਕਮਲ ਬੇਗਸਨਾ, ਸੀਤਲ ਸ਼ਾਂਤ ਸੰਤੋਖ ਹੋਏ, ਸਾਬੂ ਜੀ ਤ੍ਰਿਸ਼

ਆਓ ਕਰ ਕਿਰਪਾ ਦਿਆਲ ਪ੍ਰਭ ਇਹ ਨਿਰਸਿਧ ਪਾਵੋ ਸੰਤਨ ਕੀ ਰੇਣਕਾ ਲੈ ਮਾਥੇ ਲਾਵੋ ਰਹਾਓ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬਲਾਵੋ ਪਾਪ ਮਲੋ ਭਾਵ ਤਿਆਗ ਸੰਤ ਸੰਗ ਸਮਾਵੋ ਸਾਸ ਸਾਸ ਨੇ ਬਿਸਰੇ ਅਨਕ ਤੇ ਨ ਤਾਵੋ ਸਫਲ ਦਰਸ਼ਨ ਗੁਰੂ ਭੇਟੀਏ ਮਾਨ ਮੋਹ ਮਟਾਵੋ ਸਾਸਾਂ ਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ ਬਲਾਵਲ ਮਹਲਾ ਪੰਜਵ ਅਟਲ ਬਚਨ ਸਾਧੂ ਜਨਾ ਸਾਮੇ ਪ੍ਰਗਟਾਇਆ ਜਿਹ ਜਨ ਹੋਵਾ ਸਾਧ ਸੰਗਤ ਭੇਟਿਆ ਰਾਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾ ਸਭ ਘਰ ਰਹੇ ਗੁਰ ਘਰ ਲੈ ਆਇਆ ਰਹਾਉ ਸਨ ਪਰੇ ਕੀ ਰਾਖਤਾ ਨਾ ਹੀ ਸਹਸਾਇਆ ਕਰਮ ਭੂਮਾ ਹਰ ਨਾਮ ਬੋਏ ਅਵਸਰ ਦੁਲ ਪਾਇਆ ਅੰਤਰ ਜਾਮੀ ਆਪ

ਕਬੀ ਦਾ ਪੰਚ ਬਟਵਾਰ ਵੀ ਉਪਜਿਓ ਮਹਾਂਖੇਦ ਨਾਨਕ ਸੰਤ ਸਰਨਾਗਤੀ ਜਨ ਮਨ ਵਜ ਕੀਨਾ ਤਨ ਧਨ ਸਰਬਸੇ ਆਪਣਾ ਪ੍ਰਭ ਜਨ ਕੋ ਦੀਨਾ ਬਲਾਵਲ ਮਹਲਾ ਪੰਜੋ ਉਦਮ ਕਰਦੇ ਆਨੰਦ ਪਿਆ ਸਿਮਰਤ ਸੁਖਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚੰਨ ਕਮਲ ਗੁਰ ਕੇ ਜਪ ਤਹਾਰ।

ਤੇਰੀਆ ਪ੍ਰਭਤੀ ਵਡਿਆਈ ਨਾਨਕਾ ਤੇਰਾ ਭਾਈਏ ਬੇਅੰਤ ਗੁਸਾਈ ਬਲਾਵਲ ਮਹੱਲਾ ਪੰਜ ਭਾਵ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪਰ ਕਰਤਾ ਬਸ।

ਕਰ ਧਰਮ ਹੱਥ ਕਥਾ ਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤਵੇ ਸਾਧ ਜਨ ਸੁਲੀਤਾ ਮਾਨ ਰਹਾਉ ਸਨ ਪਰੇ ਚਨ ਅਰਵਿੰਦ ਜਨ ਪ੍ਰਭ ਕੇ ਪ੍ਰਾਣ ਸਹਿ ਸੁਪਾਏ ਨਾਨਕ ਮਿਲੇ ਜੋਤੀ ਜੋ ਸਮਾਨ ਬਲਾਵਲ ਮਹੱਲਾ ਪੰਜਵਾ ਜਨ ਕਮਲ ਕਾ ਸੁਰਾ ਦੀਨੋ ਪ੍ਰਭ ਆਪ ਪ੍ਰਸਨਾਗ ਜਨ ਪਰੇ ਤਾਂ ਕਾ ਸਤ ਪ੍ਰਤਾਪ ਰਾਖਣ ਹਰ ਪਾਰ ਪ੍ਰਭ ਤਾਂ ਕੀ ਨਿਰਮਲ ਸੇਵ ਰਾਮ ਰਾਜ ਰਾਮਦਾਸ ਪੁਰ ਕੀਨੇ ਗੁਰਦੇਵ ਰਹਾਉ ਸਦਾ ਸਦਾ ਹਰ ਧਿਆਈਐ ਕਿਸੇ ਬਿਘਨ ਨਾ ਲਾਗੇ ਨਾਨਕ ਨਾਮ ਸਲਾਹੀਏ ਭੈ ਦੁਸ਼ਮਨ ਭਾਗੈ ਬੁਲਾਵਲ ਮਹੱਲਾ ਪੰਜਵਾ ਮਨ ਧਨ ਪ੍ਰਭ ਰਾਧੀਏ ਮਿਲਸਾਰ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਅੰਤਨ ਸਦ ਜਾਗੈ ਤੰਤ ਮੰਤ ਨੇ ਜੋਹੀ ਤੇ ਚਾਖ ਨਾ

ਬ੍ਰਹਮ ਚਿਤਾਰੇ ਜਮ ਕਾਂਕਰ ਨੇੜ ਨਾ ਆਵੇਈ ਗੁਰਸਿੱਖ ਪਿਆਰੇ ਰਹਾਉ ਕਨ ਕਨ ਸਮਰਾਥ ਹੈ ਤਸਵਿੰਨੇ ਹੋਰ ਨਾਨਕ ਪ੍ਰਭ ਸੰਦਾਲਤੀ ਸਾਚਾ ਮਨ ਜੋਰ ਬਰਾਬਰ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਾਪਣਾਂਤ ਨਾਠਾ ਉਠਾਓ ਬਸਰਾਮ ਪਾਏ ਮਿਲ ਸਾਧ ਸੰਗਤਾ ਤੇ ਬੋੜ ਨਥਾਓ ਬਲਹਾਰੀ ਗੁਰੇ ਆਪਣੇ ਚਰਨ ਵੱਲ ਜਾਓ ਅੰਤ ਸੁਖ ਮੰਗਲ ਬਣੇ ਭੇਗਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ ਨਾ ਧੁਨ ਇਹੋ ਬਣਿਓ ਸੁਭਾਓ ਨਾਨਕ ਪ੍ਰਭ ਸੋ ਪ੍ਰਸੰਨ ਪਏ ਬਾਣੀ।

ਤਤ ਸੁਹਾਵੀ ਸਫਲ ਤਾਨ ਪੂਰਨ ਪੈ ਕਾਮ ਭਵਨਾਠਾ ਭਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨਾ ਕੈ ਸੰਗ ਬਖਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਪੈ ਸੰਸਾਰ ਮੈਂ ਫਿਰਤੇ ਪਹਿ ਨਾਮ ਨਾਨਕ ਸਨਾਗਤੀ।

ਦੁੱਖ ਹਮਾਰੇ ਬਖਸ਼ ਆਪਣੀ ਕਲ ਧਾਰੀ ਮਨ ਬਾਂਸ ਫਲ ਦਿੱਤਿਆਂ ਨਾਨਕ ਬਲਹਾਰੀ ਰਾਗ ਬਲਾ ਬਲਮਲਾ ਪੰਜਵਾ ਚੌਪਦੇ ਦੋ ਪਦੇ ਕਰ ਸ਼ੇਵਾ ਇੱਕ ਓਹ ਅੰਕਾਰ।

ਗੁਣ ਗੋਬਿੰਦ ਗਾਵੋ ਹਾ ਸਭ ਹਰ ਜਨ, ਗੁਣ ਗੋਬਿੰਦ ਗਾਵੋ ਸਭ ਹਰ ਜਨ, ਰਾਗ ਰਤਨ ਰਸਨਾ ਅਲਾਪ, ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ, ਰਾਮ ਰਸਾਇਣ ਆਤਮ ਧਰਾਪ, ਚੰਨ ਗਏ ਸਨ ਸੁਖਦਾਤੀ, ਗੁਰ ਕੈ ਬਚਨ ਜਪੇ ਹਰ

ਸਿਰਜਣਹਾਰ ਸਤਿਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਹਾਉ ਕਰਮ ਤਖਤ ਹਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਰਸ ਦੀਨੋ ਦਾਸ ਕੀ ਲਾਜ ਰੱਖੇ ਮਿਹਰਬਾਨ ਗੁਰੂ ਨਾਨਕ ਬੋਲੇ।

ਸਤਿਗੁਰੁ ਸ਼ਬਦ ਹਜ਼ਾਰੋ ਦੀਪਾ ਬਿਨ ਸਿਵ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲ੍ਹੀ ਅਡੂਪਾ ਰਹਾਉ ਬਿਸਮ ਬਿਸਮ ਪਏ ਜੋ ਪੇਖਿਓ ਕਹਿਣ ਨਾ ਜਾਏ ਵਡਿਆਈ ਮਗਨ ਪਏ ਉਹਾਂ ਸੰਗ ਮਾਤੇ ਓਤ

ਨਿੰਦ ਕੈਸੇ ਚਰ ਪਰੀਏ ਇਹ ਨਿਸ਼ਾਨੀ ਸੁਣੋ ਤੂੰ ਭਾਈਏ ਜੋ ਕਾਲਰ ਭੀਤ ਗਿਰੀਏ ਰਹਾਓ ਜੋ ਦੇਖੇ ਸ਼ਿਦਰ ਤੋਂ ਨਿੰਦ ਕੋ ਮਾਹੀ ਭਲੋ ਦੇਖ ਦੁੱਖ ਭਰੀਐ ਆਠ ਪੈਰ ਚਿਤਵੇ ਨਹੀਂ ਪਹੁੰਚੇ ਬੁਰਾ ਚਿਤਵਤੋ ਚਿਤਵਤ ਮਰੀਐ।

ਦੂਰ ਦੁੱਟ ਬਰਾਈ ਗੁਰ ਪੂਰੇ ਕਾ ਜਪਿਆ ਜਾਪ, ਕਹਾਂ ਕਰੇ ਕੋਈ ਵਿਚਾਰਾ ਪਰਾ ਮੇਰੇ ਕਾ ਬੜ ਪ੍ਰਤਾਪ। ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਉ ਰੱਖ ਮਨ ਮਾਹੀ, ਤਾਂ ਕਿ ਸੰਨ ਭਰਿਓ ਨਾਨਕ ਦਾਸ, ਜਾਤੀ ਉੱਪਰ ਕੋ ਨਾਹੀ। ਬਲਾਵਲ ਮਹੱਲਾ ਪੰਜਵਾ, ਸਦਾ ਸਦਾ ਜਪੀਏ ਪ੍ਰਭ ਨਾਮ, ਜਰਾ ਮਰਾ ਕਛ ਦੁੱਖ ਨਾ ਵਿਆਪੇ, ਆਗੈ ਦਰ ਗੈ ਪੂਰਨ ਕਾਮ ਰਹਾਉ। ਆਪ ਤਿਆਗ ਭਰੀਏ ਨਿਸਾਨੀ, ਗੁਰ ਤੇ ਪਾਈਏ ਇਹੋ ਨਿਦਾਨ, ਜਨ ਮਨ ਕੀ ਕਟਕੇ ਫਾਸੀ, ਸਾਚੀ ਦਰਗਾਹ ਕਾ ਨੀਸ਼ਾਨ, ਜੋ ਤੁਮ ਕਰੋ ਸੋਈ ਭਲਮਾਨ।

ਨਾਨਕ ਜਾਚਕ ਦਾਸਕਾ ਮੰਗੇ ਸੰਜਣਾ ਕੀ ਮਿਲੇ ਰਵਾਲ। ਬਲਾਵਲ ਮਹੱਲਾ ਪੰਜਵਾ। ਸਿਮਰਤ ਨਾਮ ਕੋਟ ਜਤਨ ਭਈ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕੋ ਤਾਸ ਹੈ ਰਾਉ। ਜੇਤੇ ਪੁਨਹ ਚਰਨ ਸੇ ਕੀ ਨੇ ਮਨ ਤਨ ਪ੍ਰਭ ਕੇ ਚਰਨ ਗਏ। ਆਵਣ ਜਾਣ ਭਰਮ ਪਉ ਬਨਾਠਾ ਜਨਮ ਜਨਮ ਕੇ ਖਿਲ ਵਿਖਤ ਆਏ। ਨਿਰਭਉ ਹੋਏ ਭਜੋ ਜਗਦੀ ਸੇਹ ਪਦਾਰਥ ਬਡ ਭਾਗ ਲਏ ਕਰ।

ਧਨ ਕਿਸੂ ਨਾ ਰਹਿਓ ਸੋ ਛੋਟ ਗਿਆ ਸਭ ਭਾਈ ਸਾਕ ਕੋ ਨਾਨਕ ਤੁਸ ਪ੍ਰਭ ਬਲਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬੁਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪੇ ਆ ਵਰਤੇ ਸੁਆਮੀ ਕਾਜ ਰਾਜ ਕੀਆ ਗੁਰਦੇਵ ਰਾਓ ਆਦ ਮਦ ਪ੍ਰਵੰਤਰ ਜੋ ਸੁਆਮੀ ਥਾ ਆਪਣਾ ਥਾਟ ਬਣਾਇਓ ਆਪ ਆਪਣੇ ਸੇਵਕੀ ਆਪੇ ਰਾਖੇ ਪ੍ਰਾ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਾਸ ਕੀਨੇ ਜਨ ਸਗਲੇ ਜੰਤ ਜਨ ਗੁਰੂ ਨਾਨਕ ਸਰ

ਪਾਰਵਾ ਪਰਮੇਸ਼ਵਰ ਤੇ ਆਇਆ ਕੁਸ਼ਲ ਖੇਮ ਹੋਏ ਕਲਿਆਣ ਰਹਾਉ। ਗੁਰਪੁਰਾ ਭੇਟਿਓ ਵਡਭਾਗੀ ਅੰਤਰ ਜਾਮੀ ਸੂਟ ਸੁਝਾਨ ਹੱਥ ਦੇ ਰਾਖੇ ਕਰ ਆਪਣੇ ਬੜ ਸਮਰੱਥ ਨਿਮਾਣਿਆ।

ਆਨੰਦ ਕਦੇਰੇ ਨਾਨਕ ਜੀ ਬੇ ਹਰ ਗੁਣੇ ਬਖਾਣ ਬਲਾਵਲ ਮਹਲਾ ਪੰਜਵਾ ਪਾਰ ਪਰੰਪਰਾ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾਉ ਅੰਗੀਕਾਰ ਕੀਆ।

ਅੱਗੇ ਪਾਸੇ ਕੁਸ਼ਲ ਪਿਆ ਗੁਰੂ ਪੂਰੇ ਪੂਰੀ ਸਭ ਰਾਖੀ ਪਰ ਰਾਮ ਪ੍ਰਭ ਕੀ ਨੀ ਮੈਂ ਰਹਾਉ ਮੰਤਨ ਰਾਮ ਰੇ ਹਰ ਪ੍ਰੀਤਮ ਦੁਖ ਦਸ ਸਗਲਾ ਮਿਟ ਗਿਆ ਸ਼ਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਖਤ ਸਭ ਹੋਏ ਗਿਆ ਗੁਣਿਆ ਗੁਣ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਤੁਲ ਬਡਾਈ ਅਚੁੱਤ ਅਵਨਾਸੀ ਨਾਨਕ ਉਤਰੇ ਹਰ ਕੀ ਜਯਾ ਬਲਾਵਲ ਮਹੱਲਾ ਪੰਜਵਾ ਬਹਿਨ ਪੈ ਭਗਤੀ ਧਰਨ

ਨਾਮ ਪਛਾਣੋ ਅਜਮਲ ਗਨਕਾ ਜੀ ਸਿਮਰਤ ਮੁਕਤ ਭੈ ਜੀ ਜਾਣੋ ਰਹਾਓ ਗਜ ਕੀ ਤ੍ਰਾਸ ਮਿਟੀ ਸਿਨਹੂ ਮੈਂ ਜਬੀ ਰਾਮ ਬਖਾਨੋ ਨਾਦ ਕਹਿ ਸੁਣ ਤਰੂ ਮਾਰਗ ਭਜਨ ਮਾਹੇ ਲਿਪਟਾਨੋ ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਏ ਹਰਾਨੋ ਨਾਨਕ ਕਹਿਤ ਰਾਸ਼ਕ ਭਗਤ ਨਾਨਕ ਕਹਿਤ

ਤੀਰਥ ਕਰੇ ਬ੍ਰਤ ਫੁਨ ਰਾਖੇ ਨ ਮਨੁਆ ਬਹ ਜਾਕੋ ਨਿਹਪਲ ਧਰਮ ਤਾਹੀਂ ਤੂੰ ਮਾਨੋ ਸਾਚ ਕਹਿ ਹੈ ਤੋ ਮੈਂ ਜਾਕੋ ਜੈਸੇ ਪਾਹਨ ਜਲ ਮੈਂ ਰਾਖਿਓ ਭੇਦੈ ਨਾਹੇ ਤੇ ਪਾਣੀ ਤੈਸੇ ਹੀ ਤੁਮ ਤਾਹੀਂ ਪਛਾਨੋ ਭਗਤ ਹੀ ਨਜੋ ਪ੍ਰਾਣੀ ਕੱਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜੈ ਭੇਦ ਬਤਾਵੈ ਕੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ ਬਲਾਓ ਰੱਠ ਪਾਲੀਆ ਮਹੱਲਾ ਪਹਿਲਾ ਕਰਦਾ ਸਵਾਂ ਕੋ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੇ ਸਭ ਸੋਈ ਗੁਣਖ ਬੇਲਾ ਬੂਝੇ ਕੋਈ ਬਿਨ ਭੈ ਪਈਐ ਭਗਤ ਨਾ ਹੋਈ ਸਭ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਘਰੁਣ ਪਾਪ ਸਰਾਸਾ ਸਮਾਨ ਰਹਾਉ ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਬਾਦ ਕਰੇ ਦੁਖ ਹੋਈ ਕਥ ਕਹਿਣੇ ਤੇ ਰਹੇ ਨਾ ਕੋਈ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰਤੀ ਹੋਈ ਸਾਚੀ ਰਹਿ ਸਾਚਾ ਮਨ ਸੋਈ ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾਮ ਭੁੱਲੇ ਥਾਉ ਨ ਕੋਈ ਮਨ ਮਾਇਆ ਬੰਦਿਓ ਸਰ ਜੋਲ ਘੜ ਘੜ ਵਿਆਪਰਿਓ ਬਿਖ ਨਾਲ ਜੋ ਆਂਜੇ ਸੋ ਦਿਸੇ ਕਾਲ ਕਾਸੀ ਦੁਰ ਦੇ ਸਮਾਲ ਸੋ ਗਿਆਨੀ ਜਿਨ ਸ਼ਬਦ ਲਿਵਲਾਈ ਮਨਮੁਖ ਹੋਮੇ ਪਤ ਗੁਆਈ ਆਪੇ ਕਰਦੇ ਭਗਤ ਕਰਾਈ ਗੁਰਮੁਖ ਆਪੇ ਦੇ ਬੜੀ ਆਈ ਰਹਿਣ ਅੰਧਾਰੀ ਨਿਮਲ ਜੋਤ ਨਾ ਬਿਨਾਂ ਝੂਠੇ ਕੁਚਲ ਕਸ਼ੋਤ ਵੇਦ ਪਕਾਰੇ ਭਗਤ ਸਰੋਤ ਸੁਣ ਸਮਾਨੇ ਵੇਖੈ ਜੋਤ ਸ਼ਾਸਤਰ ਸਮਤ ਨਾਮ ਦਣਾਵਨ ਗੁਰਮੁਖ ਸ਼ਾਂਤ ਉਤਮ ਕਰਾਵਨ ਮਨੁਖ ਜੋਨੀ ਦੁਖ ਸਹਾਵਨ ਬੰਧਨ ਤੂੰ ਟੇਕ ਨਾ ਮਿਸਾਵਨ ਮੰਨੇ ਨਾ ਸੱਚੀ ਪਤ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇ ਕਹੋ ਪਾਏ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਈ ਬਲਾਵਨ ਮਹਿਲਾ ਪਹਿਲਾ ਮਨ ਕਾ

ਤੇ ਮੂੰਹ ਫੇਰੇ ਤਨ ਚੋਣ ਪ੍ਰਭਾਈਏ ਬੰਧਨ ਪਾਤਿਆ ਆਈ ਹੈ ਜਾਈ ਹੈ ਗੁਰ ਸੇਵਾ ਤੇ ਲਹਿ ਪਦਾਰਥ ਦੇ ਨਾਮ ਸਦਾ ਕਰਤਾ ਸਾਚੀ ਦਰਗਹਿ ਪੂਛਣਾ ਹੋਏ ਮਾਨੇ ਹੁਕਮ ਸੀਜੇ ਦਰਸ ਹੋਏ ਸਤਿਗੁਰ ਮੇਰੇ ਤਤ ਕੋ ਜਾਣੇ ਰਹਿ ਰਜਾਈ ਯੁਗ ਪਛਾਣੇ ਯੁਗ ਪਛਾਣ ਸੱਚੇ ਦਰਬਾਸ ਹੋਏ ਕਲ ਕਲ ਪੈ ਨਾਸ ਰਹੇ ਤੇ ਜਾਣੇ ਸਭ ਤਿਸਦਾ ਤਨ ਮਨ ਪਿਆ ਜਿਸ ਕਾ ਨਾ ਹੋਏ ਨਾ ਹੋ ਜਾ ਨਾਨਕ ਸਾਚੇ ਸਾਸ ਮਾਏ ਬੁਲਾਵਲ ਮੁਲਾ ਤੀਜਾ ਅੱਠ ਪਤੀ ਕਾ ਸਾਸ ਮਾਏ ਕੋ ਅੰਕਾਰ ਸਤਿਗੁਰ ਸਵਾਦ ਕਰ ਜਾ।

ਸਤਿਕਾਲ ਸਮਾਵੇ ਸਸੀ ਹਰ ਕਹਿ ਕਰ ਸੁਰ ਸਮਾਵੇ ਜੋ ਜੋਤ ਕੇ ਕੀਮਤ ਪਾਵੇ ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਿਮੰਡ ਰਿਆ ਲਿਵਲਾਏ ਅਮਾਵਸਿਆ ਚੰਦ ਗੁਰਤ ਗਣਾਰ ਬੁਝੋ ਗਿਆਨੀ ਸਦਵਿਚਾਰ ਸਸੀ ਹਰ ਗਗਨ ਜੋਤ ਲੋਈ ਕਰ ਕਰ ਵੇਖੇ ਕਰ ਤਸੋਈ।

ਬਿਲਾਵਲ ਮਹਲਾ ਤੀਜਾ ਵਾਰ ਸਤਿਘਰ ਦਾ ਸਮਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖੈ ਸੋਈ ਆਦਿ ਪੁਰਖੈ ਸੋਈ ਆਪੇ ਵਰਤੇ ਅਵ ਨ ਕੋਈ ਓਤ ਕੋ ਜਾਗਰਿਆ ਪਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖੋਈ।

ਸੋਮ ਬਾਰ ਸਜਰਿਆ ਸਮਾਏ, ਤਿਸ ਕੀ ਕੀਮਤ ਕਹੀ ਨਾ ਜਾਏ, ਆਖ ਆਖ ਰਹੇ ਸਭ ਲਿਵ ਲਾਏ, ਜਿਸ ਦੇਵੇ ਤਿਸ ਪੱਲੇ ਪਾਏ, ਅੱਗ ਮਗੋਚਰ ਲਿਖਿਆ ਨਾ ਜਾਏ, ਗੁਰ ਕੈ ਸ਼ਬਦਾਰਿਆ ਸਮਾਏ, ਮੰਗਲ ਮਾਇਆ ਮੋਹ ਪਾਇਆ, ਆਪੇ ਸੁਸੇ ਧੰਦੇ ਲਾਇਆ, ਬੁਝਾਏ ਸੋਈ ਬੂਝੇ, ਗੁਰ ਕੈ ਸ਼ਬਦ ਦਰ ਕਰ ਸੂਝੇ, ਪ੍ਰੇਮ ਭਗਤ ਕਰੇ ਲਿਵ ਲਾਏ, ਹਮੇ ਮਮਤਾ ਸ਼ਬਦ ਲਾਏ, ਬੁੱਧ ਬਾਰ ਆਪੇ ਬੁਸਾਰ, ਗੁਰਮੁਖ ਕਰਨੀ ਸ਼ਬਦ ਵਿਚਾਰ, ਨਾਮ ਰਤੇ ਮਨ ਅਮਲ ਹੋਏ, ਹਰ ਗੁਣ ਗਾਵੈ ਹੋਮੇ ਮਲਕ ਹੋਏ, ਦਰ ਸੱਚੇ ਸਦ ਸੋਭਾ ਪਾਏ, ਨਾਮ ਰਤੇ ਗੁਰਸ਼ਾ ਸੁਹਾਏ, ਲਾਹਾ ਨਾਮ ਪਾਏ, ਗੁਰਦੁਆਰਾ ਪੇ ਦੇਵੈ ਦੇਵਨ ਹਾਰ ਜੋ

ਸ਼ੁਕਰ ਵਾਰ ਭਰਾ ਰਿਹਾ ਸਮਾਈ ਆਪ ਪਾਈ ਸਭ ਗੀਤ ਪਾਈ ਗੁਰਮੁਖ ਹੋਏ ਸੋ ਕਰੇ ਵਿਚਾਰ ਸਾ ਸੰਜਮ ਕਰਨੀ ਹੈ ਕਾਰ ਵਰਤ ਨੇਮ ਨੇਤਾ ਪ੍ਰਤ ਪੂਜਾ ਬਿਨ ਬੂਜੇ ਸਭ ਪਾਵੇ ਦੂਜਾ ਸ਼ਨਿਸ਼ਰ ਵਾਰ ਸੋਣ ਸਾਤ ਵਿਚਾਰ ਹਉਮੈ ਮੇਰਾ ਭਰਮੇ ਸੰਸਾਰ ਮਨ ਉਖੰਦਾ ਦੂਜੀ ਪਾਏ ਜਮ ਦਰਵਾਜ਼ਾ ਛੋਟਾ ਖਾਏ ਗੁਰਪ੍ਰਸਾਦ ਸਦਾ ਸੁ ਪਾਏ ਸੱਚ ਕਰਨੀ ਸਾ ਚਲੇ ਵਲਾਏ ਸਤਿਗੁਰ ਸੇਵੇ ਸੇਵਟ ਭਾਗੀ ਹਉਮੈ ਮਾਰ ਸੱਚ ਲੇ ਵਲਾਗੀ ਤੇਰੇ ਰੰਗ ਰਾਤੇ ਸਹਿ ਸੁਪਾਏ ਤੂੰ ਸੁਭਦਾ ਕਾਲੈ ਮਲਾਈ ਇਕ ਤੇ ਦੂਜਾ ਨਾਈ ਕੋਏ ਗੁਰਖ ਬੂਝੇ ਸੋਜੀ ਹੋਏ ਪੰਦਰਾਂ ਥਿਤੀ ਤੈ ਸੱਤ ਵਾਰ ਮਹਾਰੁਤੀ ਆਬ ਹੇ ਵਾਰ ਵਾਰ ਜਿਨਸ ਰਹਿਣ ਤੇ ਸੰਸਾਰ ਆਵਾ ਗੁਣ ਕੀਆ ਕਰਤਾਰ ਨਿਚਲ ਸੱਚ ਰੱਖਿਆ ਕਾਲ ਧਾਰ ਨਾਨਕ ਗੁਰਮੁਖ ਬੂਝੇ ਕੋ ਸ਼ਬਦ ਵਿਚਾਰ ਬੁਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸਿਰ ਸਾਜੇ ਜੀ ਜੰਤ ਮਾਇਆ ਮੋਏ ਪਾਜੇ ਦੂਜੇ ਪਾਏ ਪ੍ਰਪੰਚ ਲਾਗੇ ਆਵੇ ਜਾਵੇ ਮਰੇ ਭਾਗੇ ਸਤਿਗੁਰੂ ਭੇਟੇ ਸੋ ਜੀ ਪਾਏ ਪ੍ਰਪੰਚ ਤੂੰ ਕੇ ਸੱਚ ਸਮਾਏ ਜਾ ਕੇ ਮਾਤਕ ਲਿਖਿਆ ਲੇਖ ਤਾਂ ਕੇ ਮਨ ਵਸਿਆ ਪ੍ਰਭ ਏ ਕਰਾਉ ਸਿਹਟ ਪਾਏ ਆਪੇ ਸਭ ਖੈ ਕੋਈ ਨਾ ਮੇਟਿਆ ਤੇਰੇ ਲੇਖੇ ਸਾਧਕ ਜੇ ਕੋ ਕਹੇ ਕਹਾਏ ਭਰਮੇ ਬੁਲਾਵੇ ਜਾਏ

ਗੁਰ ਕੈਸਾ ਧਰਤ ਨਿਸ਼ਾਣੇ ਸਤਿਗੁਰ ਭੇਟੇ ਤਾਂ ਇੱਕੋ ਪਾਏ ਵਿੱਚੋਂ ਦੂਜਾ ਠਾਕਰਾਏ ਜਿਸਦਾ ਸਾਹਿਬ ਡਾਢਾ ਹੋਏ ਤਿਸਨੋਂ ਮਾਰ ਨਾ ਸਕੇ ਕੋਈ ਸਾਹਿਬ ਕੀ ਸੇਵਕ ਰਹੇ ਸੁਨਾਈ ਆਪੇ ਬਖਸ਼ੇ ਦੇ ਵਡਿਆਈ ਕਹਿਤੇ ਉੱਪਰ ਨਾਹੀਂ ਕੋਈ ਕੌਣ ਡਰੇ ਡਰ ਕਿਸਕਾ ਹੋਏ ਗੁਰਮਤੀ ਸ਼ਾਂਤ ਵਸੇ ਹੋਏ ਸਰੀਰ ਸ਼ਬਦ ਚੀਨ ਫਿਰ ਲੱਗੇ ਨਾ ਪੀਰ ਆਵੇ ਨਾ ਜਾਏ ਨਾ ਦੁੱਖ ਪਾਏ ਨਾ ਮੇਰਾ ਤੇ ਸਹਿ ਸਮਾਏ ਨਾਨਕ ਗੁਰਮੁਖ ਵੇਖੇ ਗੁਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇੱਕ ਸੇਵਕ ਇੱਕ ਭਰਮ ਭੁਲਾਏ ਆਪੇ ਕਰੇ ਰਾਪ ਕਰਾਏ ਕੋ ਵਰਤੇ ਅਵਨ ਕੋਏ ਮਨ ਰੋਸ ਕੀਜੇ ਜੇ ਦੂਜਾ ਹੋਏ ਸਤਿਗੁਰ ਸੇਵੈ ਕਰਨੀ ਸਾਰੀ ਦਰ ਸਾਚੈ ਸਾਚੇ ਵੀ

ਜਾ ਗੇਰਾ ਜਨ ਨਾਨਕ ਪਾਇਆ ਪੂਰੇ ਬੜਭਾਗੇ ਰਾਮ ਹਰ ਪ੍ਰਵਾਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰ ਪੂਰੇ ਪ੍ਰਾਪ ਪਾਇਆ ਹਰ ਹਰ ਲਿਵ ਲਾਈ ਰਾਮ ਗਿਆਨ ਤੇਰਾ ਖੱਟਿਆ ਜੋ ਪ੍ਰਗਟਿਆਈ ਰਾਮ ਜਨ ਨਾਨਕ ਨਾਮ ਵਧਾ ਲਿਆ ਹਰ ਨਾਮ ਸਮਾਈ ਰਾਮ

ਤ੍ਰਿਪਤੋ ਮੁਖ ਪਰੇ ਹਰੇ ਪਿਆਸ ਮੇਰੀ ਜਿਹਾ ਪ੍ਰਾਣਪਤੀ ਲਾਡਲੀ ਲਾਲ ਲੜਾਈ ਸਮੇਂ ਮਿਲ ਹਮਾਰੀ ਹੋਏ ਗਤੇ ਜਿਤ ਮਿਟਾਰੇ ਵਾਚਕ ਵੀ ਦਿਨ ਚਰੇ ਨਾਨਕ ਪਿਆਪੇ ਪ੍ਰੈ ਸੰਗ ਮੇਲੀ ਮਛਲੀ ਨੀਰ ਨਾ ਵਿਸਰੈ ਧਨ ਧਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਸੁਹੇ ਵੰਕ ਦੁਆਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖੈ ਗਾਮੀ ਅਨੰਤ ਮੰਗਲ ਰਸ ਘਣਾ ਨਵਨ ਲਵ ਤਨਾ ਵਾਲਾ ਕਵਨ ਰਸਨਾ ਗੁਣ ਭਾਣਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਿਸਾ ਵਾ ਦੁਖ ਹਰਾ ਨਾਨਕ ਪਿਆਮ ਪੇ ਮੇਰੀ ਆਸ ਪੂਰੀ ਮੇਰੇ ਸੁਆਮੀ ਅਪਰੰਪਰਾ ਬਲਾਵਲ ਮਹੱਲਾ ਪੰਜਵਾ ਸ਼ਾਂਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾਂ ਦੇ ਪੀਓ ਸੁਖ ਸਾਗਰ ਪ੍ਰਭ ਭੇਟੈ ਨਾਨਕ ਸੁਖੀ ਹੋ ਤੇ ਜੀਓ ਸ਼ਾਂਤ ਸੁਖ ਸਾਗਰ ਪ੍ਰਭ ਪਾਈਏ ਜਾ ਹੋਵੇ ਭਾਗੂ ਰਾਮ ਮਨ ਮਨ ਬਝਾਈਏ ਆਚਾਰਨੀ ਲਾਗੋ ਰਾਮ ਛੋਟ ਸਿਆਣ ਬਚਾਤਰੀ ਤੁਰੰਤ ਵਰਤਿਆ ਗੋ ਰਾਮ ਨਾਨਕ ਪਉ ਸਰਨਾਈ ਰਾਮ ਰਾਏ ਤਿਰ ਹੋਏ ਸੁਹਾਗੋ ਰਾਮ ਸੋ ਪ੍ਰਾਪ ਤਜ ਕਤ ਲਾਗੀਏ ਜਿਸ ਬਿਨ ਮਰ ਜਾਈਏ ਰਾਮ ਲਾਜਨਾ ਵਿਗਿਆਨ ਮਤੀ ਦੁਰਜਨ ਬਰਮਾਈਏ ਰਾਮ ਪਤ ਪਾਵਨ ਪ੍ਰਤਿਆਗ ਕਰੇ ਕਉ ਕਤ ਠਹਿਰਾਈਏ ਰਾਮ ਨਾਨਕ ਭਗਤ ਪਾਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਗੋਪਾਲ ਉਚਰੇ ਵੱਲ ਗਈਏ ਦੋ ਚਾਰਨ ਰਸਨਾ ਰਾਮ ਪ੍ਰਭ ਭਗਤ ਵਰਨਾ ਸੇਵੀ ਕਾਇਆ ਕਾਕ ਗ੍ਰਸਨਾ ਰਾਮ ਰਾਮ ਮੋਹੀ ਦੁਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰਵਨਾ ਅਵਰਜੇ ਚਾਹਨਾ ਨਾਨਕ ਬਿਨ ਹਰਵਰਜੇ ਚਾਹਨਾ ਬੇਟਾ ਕਿਰਮ ਭਸਮਾ ਰਾਮ ਲਾਏ ਬਿਰੋ ਭਗਵੰਤ ਸੰਗੇ ਹੋਏ ਮਿਲ ਬਾਰਾਗਨ ਰਾਮ ਚੰਦਨ ਚੰਦ ਸੁਗੰਧ ਰਸਾ ਹੋਮੇ ਬਿਖਤੇ ਆਗਣ ਰਾਮ ਹੀ ਤੁਤਨੇ ਡੋਲੀਏ ਹਰ ਸੇਵਾ ਜਾਗਣ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਟਲ ਸੁਹਾਗਣ ਰਾਮ ਬਲਾਵਲ ਮਹੱਲਾ ਪੰਜਵਾ ਹਰ ਕੋ ਜੋ ਬੁਢਭਾਗੀ ਹੋ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਈਏ ਪਾਰ ਬ੍ਰਹਮ ਕੇ ਰੰਗੇ ਰਾਮ ਸੋ ਪ੍ਰਭ ਸਾਧੀ ਸੇਵੀਏ ਪਾਈਏ ਫਲ ਮੰਗੇ ਨਾ ਰਾਮ ਨਾਨਕ ਪ੍ਰਭ ਸੁਨਾਗਤੀ ਜਪ ਅਨੰਤ ਤਰੰਗੇ ਰਾਮ ਇੱਕ ਤਿਲ ਪ੍ਰਭੂ ਨਾ ਬੀਸਰੈ ਜਿਨ ਸਭ ਕੁਛ ਦੀਨਾ ਰਾਮ ਬੁਢਭਾਗੀ ਮੇਲਾ ਉੜਾ ਗੁਰੂ ਫਿਰ ਚੀਨਾ ਰਾਮ ਮਹਾ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀ ਵੇ ਸੀਤਲ ਮਨ ਸੀਨਾ ਰਾਮ।

ਮਾਨ ਗੁਰ ਮੁਖ ਪ੍ਰਾਨ ਵਿਚਾਰੀਏ ਚੁਕੇ ਮਨ ਅਭਮਾਨ ਪੌੜੀ ਤੂੰ ਹਰ ਪ੍ਰਭ ਆਪ ਗਮ ਹੈ ਸਭ ਤੁਧ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗ ਸੁਭਾਇਆ ਤੁਧ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ ਹਰ ਧਿਆਵ ਭਗਤੋ ਦਿਨ ਸਰੈਣ ਹਰ ਧਿਆਵ ਭਗਤੋ ਦਿਨ ਸਰਾਤ ਅੰਤਲੇ ਛਡਾਇਆ ਜਿਨ ਸੇਵਿਆ ਤਿਨ ਪਾਇਆ ਨਾਮ ਸਮਾਇਆ ਸਲੋਕ ਮਹਲਾ ਤੀਜਾ ਦੂਜੇ ਪਾਏ ਬਲਾਵਲ ਨਾ ਹੋਵੇ ਮਨ ਉਥਾਏ ਨਾ ਪਾਏ ਪਖੰਡ ਭਗਤ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਠ ਕਰਮ ਕਮਾਵਣੇ ਨਾ ਕੋਈ ਪਾਏ ਨਾਨੂ ਕਰਮ ਕਿਹਾ ਵਿਚਾਰੀਏ ਵਿੱਚੋਂ ਆਪ ਗੁਆਈ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਬਸਿਆ ਮਨ ਆਏ ਜੰਮਣ ਮਾਨਾ ਕੱਟੇ ਆ ਜੋਤ ਜੋਤ ਮਲਾਏ ਮਹੱਲਾ ਤੀਜਾ ਬਲਾਵਲ ਕਰੇ ਹੋ ਤੁਮ ਪਿਆਰੇ ਹੋ ਇੱਕ ਸੁਣ ਬਲਾਈ ਜਨ ਮਨ ਦੋ ਕਾਟੀਐ ਸੱਚੇ ਰਹਿ ਸਮਾਏ ਸਦਾ ਬਲਾਵਲ ਆਨੰਦ ਹੈ ਜੇ ਚੱਲ ਹੇ ਸਤਿਗੁਰ ਪਾਏ ਸਤਸੰਗਤੀ ਵਹਿ ਪਾਓ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਕਨੁਖ ਮੇਲ ਮਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੇ ਬਸ ਭਗਤਾਂ ਕੇ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸਲ ਜਨ ਢੰਗ ਧਰ ਹਰ ਸਭਨਾ ਕਾ ਹੈ ਖਸਮ ਸੇ ਭਗਤ ਜਨ ਚਿਤ ਕਰ ਉਦੱਪੜ ਕੋਈ ਨਾ ਸਕੈ ਸਭ ਚੱਖ ਜਬ ਪਵੇ ਚੜ ਸਲੋਕ ਮਹਲਾ ਤੀਜਾ ਬ੍ਰਹਮ ਵਿਦੇਸ਼ੋ ਬ੍ਰਾਹਮਣਾ ਜੀ ਚੱਲੇ ਸਗੁਰ ਪਾਏ।

ਕਿ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ੋਸ ਸਭ ਜਹਾਨ, ਜੇ ਸਤਿਗੁਰ ਨੂੰ ਮਿਲਣ ਮਨ ਮੰਨੇ ਸੋ ਹਾਲਤ ਪਾਲ ਸਿੱਝੇ, ਜੇ ਬੇਮੁਖ ਹੋਵੇ ਸੋ ਫਿਰੇ ਭ੍ਰਸ਼ਟ ਥਾਨ। ਜਨ ਨਾਨਕੇ ਵੱਲ ਹੋਇਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ ਪਹੁੰਚੀ, ਬਿਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਪਹਿਲਾ ਹੁਣ ਸਭਨਾ ਕੀਓ ਮਨੋਗੁਮਾਨ ਸਲੋਕ ਮਹਲਾ ਪਹਿਲਾ। ਕੋਈ ਬਾਏ ਕੋਲਣੇ ਕੋਈ ਪਾਏ ਖਲਿਆਨ, ਨਾਨਕੇ ਬਿਨਾ ਜਾਪੇ ਕੋਈ ਖਾਏ ਨਿਧਾਨ। ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਹੇ, ਨਾਨਕ ਜੋ ਭਾਵੇ ਸੋ ਹੋਏ ਪੌੜੀ। ਪਾਰ ਬਨ ਦਿਆਲ ਸਾਗਰ ਤਾਰਿਆ, ਗੁਰਪੂਰੇ ਮਿਹਰਬਾਨ ਪਰਮ ਪੋ ਮਾਰਿਆ। ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ, ਅੰਮ੍ਰਿਤ ਨਾਮ ਦਾਨ ਕੰਠ ਉਰ ਧਾਰਿਆ। ਨਾਨਕ ਸਾਧੂ ਸੰਗ ਜਨ ਮਰਨ ਸਵਾਰਿਆ, ਸਲੋਕ ਮਹਲਾ ਤੀਜਾ। ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਨ, ਪੰਚੋ ਤਿੰਨਾ ਘਰ ਮੋਹਨ ਮੋਹਮੇ ਅੰਦਰ ਸਨ। ਸਾਖਤ ਮੁੱਠੇ ਦੁਰਮਤੀ ਹਰਸਨਾ ਜਨਾਨ, ਜਿਨੀ ਅੰਮ੍ਰਿਤ ਭਰਮ ਲੁਟਾਇਆ ਵਿਖ ਸਿਓ ਰਚਿਰ ਚੰਨ। ਦੁਸ਼ਟਾਂ ਸੇਤੀ ਪਿਹੜੀ ਜਾਨ ਸਿਓ ਬਾਦ ਕਰਨ, ਨਾਨ ਸਾਖਤ ਨਰਕ ਮੈਂ ਜਮ ਵਧੇ ਦੁੱਖ ਸਨ, ਪਈਏ ਕਿ ਤਕਮਾਵਰੇ ਜਿਵੇਂ ਰਾਖੇ ਤਿਬਿਰ ਹਨ। ਮਹਲਾ ਤੀਜਾ। ਜੀ ਸਤਿਗੁਰ ਸੇਵਿਆ ਧਨ ਧਾਨੇ ਤਿਸ, ਸਾਸ ਗ੍ਰਹਿ ਸਦਾ ਮਨ ਵਸੇ, ਜਮ ਜੋਹੇ ਨਾ ਤਿਸ ਸਕੇ ਤਿਸ, ਹਿਰਦੇ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ, ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ, ਨਾਨਕ ਮਨ ਤਾਂ ਜਿਸ ਪ੍ਰਭ ਵਸੇ ਹੁਣ ਸਾਧ ਕੁਰਬਾਣੀ ਤਿਸ, ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਓ ਤਿਸ ਪੌੜੀ। ਜੋ ਬੋਲੇ ਪੂਰਾ ਸਤਿਗੁਰ ਸੋ ਪਰਮੇਸ਼ਰ ਜੁਣਿਆ, ਸੋਈ ਵਰਤਿਆ ਜਗਤ ਮੈਂ ਘੱਟ ਘਰ ਮੁਖ ਬਣਿਆ, ਬਹੁਤ ਬੜਾਈਆਂ ਸਹਿਬੇ ਨਹਿ ਜਾਹੀ ਗਣੀਆਂ। ਸੱਚ ਸਹਿਜ ਆਨੰਦ ਸਤਿਗੁਰੂ ਪਾ ਸੱਚੀ ਗੁਰ ਮਣੀਆਂ, ਨਾਨ ਸੰਸਵਾਰੇ ਪਾਰਬਮ ਸੱਚੇ ਜੋ ਬਣਿਆ। ਸਲੋਕ ਮਹੱਲਾ ਤੀਜਾ। ਆਪਣਾ ਆਪਣਾ ਪਛਾਣੇ ਹਰ ਪ੍ਰਭ ਜਾਤਾ ਦੂਰ, ਗੁਰ ਕੀ ਸੇਵਾ ਬਿਸਰੀ ਕਿਉਂ ਮਨ ਰਹੇ ਹਜੂਰ, ਮਨਮੁਖ ਜਨਮ ਗਵਾਇਆ ਝੂਠੇ ਲਾਲ ਚਕੂਰ, ਨਾਨਕ ਬਖਸ਼ ਮਲਾਈਨ ਸੱਚੇ ਸ਼ਬਦ ਹਜੂਰ। ਮਹਲਾ ਤੀਜਾ। ਹਰ ਪ੍ਰਭ ਸੱਚਾ ਸੋਲਾ ਗੁਰਮੁਖ ਨਾਮ ਗੋਬਿੰਦ, ਅੰਦਰ ਨਾਮ ਸਲਾਣਾ ਹਰ ਜਪਿਆ ਮਨ ਆਨੰਦ, ਬਟਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਾਂ ਨਾਨਕ ਨਾਮ ਸਲਾਹਿਆ ਬਹੁ ਨਮਨ ਤਨ ਭੰਗ ਪੌੜੀ। ਕੋਈ ਨਿੰਦਕ ਹੋਵੇ ਸਤਿਗੁਰ ਕਾ ਫਿਰ ਸਨ ਗੁਰ ਆਵੇ, ਪਿਛਲੇ ਗੁਣ ਸਤਿਗੁਰ ਬਖਸ਼ ਲਹਿ ਸਤਸੰਗਤ ਨਾਰ ਲਾਵੇ। ਜੋ ਮੀਂਹ ਬੂਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ, ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲੀਏ ਤਿਸ ਨਾ ਭੁੱਖ ਉਤਰੇ ਹਰ ਸਾਂਤ ਤੜੇ ਆਵੇ। ਨਾਨਕ ਇਹ ਚਾਰਜ ਦੇਖੋ ਮੇਰੇ ਹਰ ਸੱਚੇ ਸਾਹ ਕਾ, ਜੇ ਸਤਿਗੁਰੂ ਨੂੰ ਮੰਨੇ ਸੋ ਸਭਨਾ ਭਾਵੇ ਸੋਦ। ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀ ਕਿ ਇੱਕ ਓਂਕਾਰ ਸਤਨਾਮ ਕਰ ਇੱਕ ਨਾਮ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਐਸੋ ਇਹ ਸੰਸਾਰ ਵੇਖਣਾ ਰਹਿਣਾ ਕੋ ਪਈਏ ਹੈ ਰੇ, ਸੁਧ ਸੁਧ ਰੇ ਚਲੋ ਤੁਮ ਨਤਰ ਕੁਦਤਾ ਦਵਈਏ ਰੇ ਹੈ ਰਾਓ, ਵਾਰੀ ਵੱਡੇ ਤੋਂ ਨਾ ਪਈਏ ਸਭ ਹੋ ਜਮ ਲੈ ਜਾਈਏ ਰੇ ਹੈ, ਮਾਨਸ ਬਪਰਾ ਮੂਸਾ ਕਿਨੋ ਮੀਚ ਬੇਲੀਆਂ ਖਈਏ ਰੇ, ਤਨ ਮਨ ਤਾਰ ਨਿਤ ਮਨੀ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮਗ ਕਰ ਮਾਰੇ ਐਸੋ ਕਾਲ ਬਡਾਨੀ ਰੇ, ਹਰ ਕਿਸੇ ਜੋ ਹਰ ਕੀਏ ਤਿੰਨ ਕੀ ਕਥਾ ਨਿਰਾਰੀਏ, ਆਵੇ ਨਾ ਜਾਹੇ ਨਾ ਕਬੂ ਮਤੇ ਪਾਰ ਬਨ ਸੰਗਾਰੀ ਰੇ, ਪੁੱਤਰ ਕਲਤ ਲਕਸ਼ਮੀ ਮਾਇਆ ਇਹ ਤਜੋ ਜੀ ਜਾਨੀ ਰੇ, ਕਹਿਤ ਕਬੀਰ ਸੁਣੋ ਰੇ ਸੰਤੋ ਮਿਲ ਹੈ ਸਾਰੰਗ ਪਾਨੀ ਰੇ, ਬਿਲਾਵਲ ਵਿਦਿਆ ਨ ਪਰ ਉਪਾਦ ਨਹੀਂ ਜਾਨੋ, ਹਰ ਗੁਣ ਕਹਿਤ ਸੁਣਤ ਬੋਰਾਨੋ, ਮੇਰੇ ਬਾਬਾ ਮੈਂ ਬੋਰਾ ਸਭ ਖਲਕੇ ਸਿਆਨੀ ਮੈਂ ਬੋਰਾ, ਮੈਂ ਬਿਗੜਿਓ ਬਿਗੜਿਓ ਮਾਤੇ ਓਰਾ ਰਹਾਓ, ਆਪਣਾ ਬੋਰਾ ਰਾਮ ਕਿਉ ਬੋਰਾ, ਸਤਿਗੁਰ ਜਾਰ ਗਿਓ ਪਰਮ ਮੋਰਾ, ਮੈਂ ਬਿਗੜੇ ਆਪਣੀ ਮਤ ਖੋਏ ਮੇਰੇ ਪਰਮ ਭੁਲੋ ਮਤ ਕੋਏ, ਸੋ ਬੋਰਾ ਜੋ ਆਪਣਾ ਪਛਾਣੇ ਆ ਪਛਾਣੇ ਤਾਂ ਇੱਕ ਜਾਣੇ, ਅਭਿਨਾ ਮਾਤਾ ਸੋ ਕਪਨਾ ਮਾਤਾ ਕਹਿ ਕਬੀਰ ਰਾਮੇ ਰੰਗ ਰਾਤਾ, ਬਿਲਾਵਲ ਗ੍ਰਹਿਤਾ ਜੇ ਬਨ ਖਣ ਜਾਏ ਚੂਨ ਖਾਈਏ ਕੰਧਾਂ, ਅਜੂ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ, ਕਿਉਂ ਛੁੱਟੋ ਕੈਸੇ ਤੁਰ ਭਵ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸੰਤ ਮਾਰੀ ਰਹੋ, ਵਿਖੇ ਵਿਕੀ ਵਾਸਨਾ ਤਜੇ ਨਾ ਜਾਈ, ਅਨਕ ਜਤਨ ਕਰ ਰਾਖੇ ਫਿਰ ਫਿਰ ਲਪਟਾਈ, ਜਰਾ ਜੀਵਨ ਜੋ ਬਣ ਗਿਆ ਕਿਸ਼ ਕਿਸ਼ ਕੀ ਨਿਕਾ, ਇਹ ਜੀਰਾ ਨਿਰਮੁਲ ਕੋਡੀ ਲਗ ਮਿਕਾ,
कहो कबीर मेरे माधवा तू सर व्यापी तुम संसर नाही दयाल मोह संसर पापी बिलावल नित उठ कोरी गागरी अने लिप्त जियो गए हो ताना बाना कछु न सोजे हर हर रस लपटे हो मारे कोल कोने राम के हो जबकि माला लेन पुते तब ते सुख न पे हो रहो सुनो जिठानी सुनो दरानी आचार्य एक प्यो सासु तेन मुंडिया खोए एह मुंडिया क्यों ना मोयो हो सर सुखा का एक हर स्वामी सो गुर नाम देओ संत प्रसाद संत प्रहलाद की पै जन राखे हर नाक्षन राख बिदरियो करके दे पितर की छोड़ी गुर को शब्द लयो हो कहत कबीर सगल पाप खंडन संते लय उदरियो हो बिलावल को हर समान नहीं राजा ए पुपत साहब दिवस के दिव चार के झूठे करते देवाजा राओ तेरो जन होए सोए कत डोले तीन पवन पर छाजा आदता पसार सके को जन को बोल सके ना अंदाजा चेत चेत मूड मन मेरे बाजे आन अजवाजा कह के वे संसा परम चुको हो गुरु पहला दिन बाजा बिलावल राख लियो हम ते बिघरी शील तर्म जप पत न किनी हो अभमान टेढ़ पगरी राव अमर जान सिंची ये काया ए मिथ्या काची गगरी ही जिने नवा साज हम किए जिसे विसार अवर लगरी ही संदर तो है साध नहीं कहियो हो सन परे तुमरी पगरी कह कि वीरे बेंती का सुनियो मत कालो जम की खबरी ही पिलावल धर्मा दे ठाडे दरबार तुझ बिन सुरत करो को मेरे दर्शन दीजे खोल के बार राव तुम तन तनी उदार त्यागी सर्वन सुनियो तो सुज तुम्हार मांगो कहे रंग सब देखो तुम ही ते मेरो निस्तार जय दो नामा विपस नामा तिनको कृपा पई है अपार कह कबीर तुम सम्राथ ते चार पदार्थ दे इतना बार बिलावल नंडा मुद्रा थे खिंथा दारी परम के पाए पवे पेखतारी आसन पवन दूर कर बबरे छोड़ कपट नित हर पज बबरे राव ये तू जाते सो त्रिविण पोगी कह कबीर के सो जग जोगी बिलावल इन माया जगदीश गुसाई तुमरे चन बिसारे किंचित प्रीत न उपजे जन को जन कहा करे बेचारे राव त्रिग तन त्रिग हे माया त्रिग त्रिग मत बुद्ध फनी हे माया को दिल का रखो बांधे आप बचनी क्या खेती क्या लेवा देई पर पंच झूठ गुमाना कह कबीर ते अंत बगूते आए काल निदाना बिलावल श्री सरोवर पीतरी अच्छे कमल अनूप परम ज्योत पुरखोत्तम।

ਬਾਹਰ ਸਨ ਆਇਲੇ ਹੋਏ ਕਿਰਪਾ ਦੀਨ ਦੁਖ ਪੰਜਨ ਸਭ ਤੁਮਰੇ ਜੀ ਜੰਤ ਆਇਲੇ ਪਾਵੋ ਦਾਸ ਸਦਾ ਦਸ ਪੇਖਾ ਮਿਲ ਨਾਨਕ ਦਾਸ ਦਸਾਇਲੇ ਰਾਗੋਂਡ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਏਕੁੰਕ ਪ੍ਰਸਾਦ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਤ ਕੋ ਸਭ ਖਿਸ਼ ਭੋਜਨ ਪੁਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਰ ਬਮਕੀ ਲਾਗੋ ਸੇਵ ਗੋਤੇ ਸੁਜਨ ਦੇਵ ਰਾਓ ਜਿਨ ਕੀ ਰੰਗ ਅਨਕ ਪ੍ਰਕਾਰ ਉਪਤ ਪਲ ਨਿਮਖ ਮਜਾਰ ਜਾ ਕੀ ਗਤ ਮਿਤ ਕਹੀ ਨਾ ਜਾਹੇ ਸੋ ਪ੍ਰਭ ਮਨ ਮੇਰੇ ਮਨ ਸਦਾ ਧਿਆਏ ਆਏ ਨ ਜਾਵੇ ਨਿਚਲਤਨੀ ਬਿਆੰਤ ਗੁਣਾ ਧਾਕ ਕੀਤ ਗਨੀ ਲਾਰਾ ਨਾਮ ਜਾ ਕੇ ਪਰਿ ਭੰਡਾਰ ਸਗਲ ਕਟਾ ਦੇ ਬੇਧਾਰ ਸਤਪੁਰਖ ਜਾ ਕੋ ਹੈ ਨਾਉ ਮਿਟੇ ਕੋਟਾ ਗਜ ਨਿਮਖ ਜਸ ਗਾਓ ਬਾਸਕਾਏ ਪਤਨ ਕੋ ਮੀਤ ਪ੍ਰਾਨ ਦਾ ਨਾਨਕ ਹਿਰਚੀਤ ਗੁਣ ਮਹੱਲਾ ਪੰਜਵਾਂ

ਸਵਰਗਾਸ ਨਿਸਬਾ ਸਜਾ ਪਨਾਨਕ ਦਾਸ ਕੌਣ ਮਹੱਲਾ ਪੰਜਵਾਂ ਉਨਕੋ ਖਸਮ ਕਿੰਨੀ ਠਾਕ ਹਾਰੇ ਦਾਸ ਸੰਗ ਤੇ ਮਾਰ ਵਿਦਾਰੇ ਗੋਬਿੰਦ ਭਗਤ ਕਾ ਮੈਲ ਨਾ ਪਾਇਆ ਰਾਮ ਨਾ ਜਨਾ ਮਿਲ ਮੰਗਲ ਗਾਇਆ ਹਾਂ ਸਗਲ ਸ਼ਿਸ਼ ਕੇ ਪੰਜ ਸਿਕਦਾਰ ਰਾਮ ਭਗਤ ਕੇ ਪਾਨੀ ਹਾਰ ਹਾਓ ਜਦ ਪਾਸ ਤੇ ਲੇ ਤੇ ਦਾਨ ਗੋਬਿੰਦ ਭਗਤ ਕੋ ਕਰੇ ਸਲਾਮ ਲੂਟ ਲਿਓ ਸਾਖਤ ਪਤ ਖੋਵੈ ਸਾਜਨਾ ਪਗ ਮਲ ਮਲ ਧੋਵੈ ਪੰਜ ਪੂਤ ਜਨ ਇਕ ਮਾਏ ਪੁਤ ਪੁਜ ਖੇਲ ਇਕ ਇਕ ਜਗਤ ਵਿਆਏ ਤਿੰਨ ਗੁਣਾ ਕੇ ਸੰਗ ਰਚ ਰਸੇ ਇਨਕੋ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲੀਏ ਛਡਾਏ ਜਿਸਕੇ ਸੇ ਤਿੰਨ ਹਰਖੇ ਹਟਾਏ ਕੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੌਂਡ ਮਹੱਲਾ ਪੰਜਵਾਂ ਕਾਲ ਕਲੇਸ਼ ਮਿਟਿਆ ਨਾਏ ਦੁਖ ਬਿਨਸੇ ਸੁਖ ਕਿਨੋ ਠਾਓ ਜਪ ਜਪ ਅੰਮ੍ਰਿਤ ਨਾਮ ਕਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨ ਕੇ ਪਾਪ ਹਰੇ ਰਹੋ ਗੁਰ ਕੇ ਚੰਦ ਦੇ ਉਤਾਰੇ ਅਗਨ ਸਾਹ ਤੇ ਉਤਰੇ ਪਾਰੇ ਜਨ ਮਨ ਸਭ ਮਿਟਿਓ ਪਾਦ ਪ੍ਰਭ ਸਿਉ ਲਾਗੀ ਸਹਿ ਸਮਾਧ ਥਾਂ ਥੰਤਰੇ ਕੋ ਸਵਾਮੀ ਸਗਲ ਰਾਖੇ ਅੰਤ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪੈਰ ਪ੍ਰਭ ਕਾ ਨਾਮ ਲੇ ਜਾ ਕੇ ਅੰਤ ਵਸੇ ਪ੍ਰਭ ਆਪ ਤਾਂ ਕੇ ਹਿਰਦੇ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਏ ਹੇ ਜਪ ਪਾਰ ਬ੍ਰਹਮਨ ਨਾਨਕ ਨਿਸਤਰੀਏ ਹੇ ਗੌਂਡ ਮਾਲਾ ਪੰਜਵਾਂ ਗੁਰ ਕੇ ਚੰਨ ਕਮ ਨਮਸਕਾਰ ਕਾਮ ਕਰੋ ਸੰਤੇ ਮਾਰ ਹੋਏ ਰਹੀ ਅਸਲ ਕੀ ਰੀਨਾ ਹਾਂ ਘਟ ਕਰ ਮਈਆ ਸਭ ਮੈਂ ਚੀਨਾ ਇਨ ਬੇ ਧਰਮੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹੋ ਆੜ ਪੈ ਹਰ ਕੇ ਗੁਣ ਗਾਓ ਜੀ ਪ੍ਰਾਨ ਕੋ ਇਹ ਸੁਹਾਓ ਤਜ ਮਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਓ ਮਨ ਰੰਗ ਜਿਨ ਤੂੰ ਕੀਆ ਤਿਸ ਕੋ ਜਾਨ ਆਗੇ ਦਰਗੇ ਪਾਵੇ ਮਾਨ ਮਨ ਤਨ ਨਿਰਮਲ ਹੋਇਆ ਨਿਹਾਲ ਰਸਨ ਨਾਮ ਜਪਤ ਗੋਪਾਲ ਕਰ ਕਿਰਪਾ ਮੇ ਦੀਨ ਦਿਆਲਾ ਸਾਧੂ ਕੀ ਮਨ ਮੰਗੇਰ ਵਾਲਾ ਹੋਏ ਦਿਆਲ ਦੇ ਪ੍ਰਭ ਦਾਨ ਨਾਨਕ ਜਪ ਜੀ ਵੇ ਪ੍ਰਭ ਨਾਮ ਗੌਂਡ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨਕ ਬਾਲ ਬੰਧਨ ਕਰਤਾਰ ਪ੍ਰਭ ਕਿਸਨ ਗਈ ਸਭ ਤਿਆਗ ਗੁਰ ਸੋ ਪ੍ਰਸੰਨ ਪਏ ਬੜ ਭਾਗ ਆੜ ਪੈਰ ਗਾ ਯੁਗ ਬਿੰਦ ਧਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਵ ਹਰ ਗੁਣ ਰਮਤ ਪਏ ਆਨੰਦ ਪਾਰਵਾ ਪੂਰਨ ਬਖਸੰਦ ਕਰ ਕਿਰਪਾ ਜਨ ਸੇਵਾ ਲਾਏ ਜਨ ਮਰਨ ਦੁਖ ਮੇਟ ਮਿਲਾਏ ਕਰਮ ਤਨ ਇਹ ਤਤ ਗਿਆਨ ਸਾਧ ਸੰਗ ਜਪੀ ਹਰ ਨਾਮ ਸਾਗਰ ਤਰ ਬਹੁਤ ਪ੍ਰਭ ਚਰਨ ਅੰਤ ਜਮ ਪ੍ਰਭ ਕਾਰਨ ਕਰਨ ਰਾਖ ਲੀਏ ਆਪਣੀ ਕਿਰਪਾ ਧਾਰ ਪੰਜ ਦੂਤ ਭਾਗੇ ਵਿਕਰਾਲ ਜੂਏ ਜਨਮ ਕਬੂ ਹਾਰ ਨਾਨਕਾਂਗ ਕੀਆ ਕਰਤਾਰ ਗੁਣ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ਿੰਦ ਤੇਰੀ ਸੰਨ ਪ੍ਰਭ ਦੀਨ ਦਿਆਲ ਪਾਰ ਬਾਮ ਜਾ ਪਸਦਾ

ਕਰੇ ਸੋ ਦੁਖੀ ਦੁਖੀਆ ਹੋਏ, ਹਰ ਪੈ ਜਾ ਨੇਕ ਤਿਆਏ, ਜੰਮੂਆ ਤਾ ਕੇ ਨਿਕਟ ਨਾ ਜਾਏ, ਜਨ ਨਿਰਵੈਰ ਨਿੰਦਕ ਹੰਕਾਰੀ, ਜਨ ਪਾਲ ਮਾਨੇ ਨਿੰਦਕ ਬੇਕਾਰੀ, ਗੁਰ ਕੇ ਸਿੱਖ ਸਤਿਗੁਰੂ ਤਿਆਇਆ, ਜਨ ਉਬਰੇ ਨਿੰਦਕ ਨਾਰਕ ਪਾਇਆ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੇ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਏ, ਬਿਮਾਨੀ ਕੀ ਜੜ ਸਰ ਪਰ ਜਾਏ, ਧਰਿਆ ਸਤਿਗੁਰ ਤਰ ਤੇਰੀ, ਕਰ ਕਿਰਪਾ ਰੱਖੋ ਜਨ ਕੇਰੀ, ਕਹੋ ਨਾਨਕ ਤਿਸ ਗੁਰਬਲਿਹਾਰੀ, ਜਾ ਕੇ ਸਿਮਰਨ ਪੈ ਸਵਾਰੀ, ਰਾਗ ਗੌਣ ਬਾਣੀ ਭਗਤਾਂ ਕੀ ਕਬੀਰ ਜੀ, ਘਰ ਪਹਿਲਾਂ ਇੱਕ ਉਂਕ ਪ੍ਰਸਾਦ, ਸੰਤ ਮਿਲੇ ਕਿ ਸੁਣੀਏ ਕਹੀਏ, ਮਿਲੇ ਸੰਤ ਮਸਤ ਕਰ ਰਹੀਏ, ਬਾਬਾ ਬੋਲ ਨਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ ਰਾਵ, ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਚੱਖ ਮਾਰੀ, ਬੋਲਦੇ ਬੋਲਦੇ ਬੜੇ ਵਿਕਾਰਾਂ, ਬਿਨ ਬੋਲੇ ਕਿਆ ਕਰੇ ਬੇਚਾਰਾ, ਕਹੋ ਵਕੀਰ ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਪਰਿਆ ਹੋਏ ਸੋ ਕਬੂ ਨਾ ਡੋਲੇ, ਗੌਂਡ ਨਰੂ ਮਰੇ ਨਰ ਕਾਮਨਾਵੇ, ਪਸ਼ੂ ਮਰੇ ਦਾ ਸਕਾਰ ਸਵਾਰੇ ਹੈ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ ਰਹਾਓ, ਹਾ ਜਲੇ ਜੈਸੇ ਲੱਕੜੀ ਕਾ ਤੁਲਾ, ਕੇਸ ਜਲੇ ਜੈਸੇ ਕਾਸ ਕਾ ਪੂਲਾ, ਕੁੱਖ ਵੀ ਤਬ ਹੀ ਨਾ ਜਾਗੇ, ਜਮ ਕਾ ਡੰਡ ਮੂੰਡ ਮੈਂ ਲਾਗੇ, ਡਗੌਂਡ ਆਕਾਸ ਗਗਨ ਪਤਾਲ ਗਗਨ ਹੈ, ਚੋ ਦਿਸ ਗਗਨ ਰਹਾਲੇ, ਅੰਧ ਮੂਰ ਸਦਾ ਪ੍ਰਖੋਦਨ ਕੱਟ, ਬਿਨ ਸੇ ਗਗਨ ਨਾ ਜਾਲੇ, ਮੋਹੇ ਵਿਰਾਗ ਪਿਓ ਇਹ ਜੂ

0: तन्मय तन्मय रहे सर्वनंत सोए रहे। कह कबीर राम नाम ना छोड़ो सहजे होए सो होए रहे। रागोंड बाणी कबीर जियो की का दूजा एकुंक प्रसाद। पूजा बांध पिला कर डारियो हसी क्रोप मूड हा मैं मारियो। हस पा के समारे या मूर्त कह हो बलिहारे। आहे मेरे ठाकुर तुमरा जोर काज गवे हस्ती तोर। रहो रे महाभत तुझ डारो काट इसे तुराव कालो साठ। हस तोरना तोरे तरी ध्यान बाके हृदय बसे भगवान। क्या अपराध संत है कीना बांध पोट कुंचर को दीना। कुंचर को पोट लै नमस्कार बुझी नहीं काजी अंधियारे। तीन बार पतिया पर लीना मन कठोर अजू नहीं पतीना। कह कबीर हमरा गोबिंद चौथे पद में जानकी जिंद। गौंड नाहे मांस नाहे देव नाहे जति कहावे सेव। नाहे जोगी ना अवधूता नाहे जोगी ना अवधूता नाहे समाये न कहो पूता। या मंदिर में कौन बसाई ताका अंत न को पाई। राहो नाहे गिरी ना उदासी नह राज न भिख मंगासी। ना पिंड न रागत राती नाहे ब्रह्म नाहे खाती। नाहे तपक हावे सेख नाहे जीवे मर नाहे जीवे ना मरता देख। इस माते को इस माते को जे कोई रोवे जो रोवे सोई पत खोवे। गुर प्रसाद में डगर पाया जीवन मरन दो मिटवाया। कहो कबीर ए राम की अंस जस कागद पर मिटे न मांस। गोंड टूटे तागे निकोटी पान तू द्वार उप चिलका।
1: ਫੜ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਖੁਸ਼ੀਆਂ ਖੇੜੇ। ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀ ਸੁਭਾਗ ਜੋੜੇ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਦੀਰਘ ਆਯੂ ਮਾਤਾ ਪਿਤਾ ਦੇ ਆਗਿਆ ਕਰ ਬਣਾਉਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ। ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਆਪਸ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹੀ ਸੁਭਾਗ ਜੋੜੇ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਗ੍ਰਿਸ ਦੀਆਂ ਸਾਰੀਆਂ ਖੁਸ਼ੀਆਂ ਸਤਿਗੁਰ ਸ੍ਰੀ ਪਾਤਸ਼ਾਹੀ ਸੁਭਾਗ ਜੁੜ ਦੀ ਝੋਲੀ ਚ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਿਰ ਤੇ ਮਿਹਰ ਭਰਿਆ ਤਰੱਕੇ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਗਰੀਬ ਨਵਾਜ ਸਤਿਗੁਰ ਸ੍ਰੀ ਪਾਤਸ਼ਾਹੀ ਪੁਰੇਵਾਲ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਇਕ ਨੇ ਆਪ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਪਲੋਕ ਪੜਦੇ ਢੱਕਣੇ ਬੇਅੰਤ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਨੇ। ਦੇਗ ਵਾਸਤੇ 51 ਪਾਉਣ ਬਿਲਡਿੰਗ ਫੰਡ ਵਾਸਤੇ 101 ਪਾਉਣ ਚੜ੍ਹਦੀ ਕਲਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਚੜ੍ਹਦੀ ਕਲਾ ਵਾਸਤੇ 51 ਪਾਉਣ ਆਨੰਦ ਕਾਰਜਾਂ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ 51 ਪਾਉਣ ਮਾਇਆ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ। ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਸਰਾ ਹਰਨੇਕ ਸਿੰਘ ਸਮੂਹ ਪਰਿਵਾਰ ਤਰਫੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਇਕ ਨੇ ਆਪ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਪਰਲੋਕ ਪੜਦੇ ਢੱਕਣੇ ਬੇਅੰਤ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ। ਬਿਲਡਿੰਗ ਫੰਡ ਵਾਸਤੇ 21 ਪਾਉਣ ਮਾਇਆ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ। ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਸ ਵਿੱਚ ਪ੍ਰੇਮ

0: ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਰਹਿੰਦੇ ਕਾਰਜਾਂ 'ਚ ਆਪ ਅੰਗ ਸੰਗ ਹੋ ਕੇ ਸਤਿਗੁਰ ਸ੍ਰੀ ਪਾਤਸ਼ਾਹ ਸਫਲਤਾ ਹੀ ਬਖਸ਼ਣੀਆਂ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਬੱਚੇ ਦੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਮਾਸੀ ਜੀ ਵੱਲੋਂ ਮੈਂ ਸਤਿਗੁਰ ਸ੍ਰੀ ਪਾਤਸ਼ਾਹ ਹਰਵਿੰਦਰ ਕੌਰ ਵੱਲੋਂ ਆਨੰਦ ਕਰਨ ਦੀ ਖੁਸ਼ੀ ਵਿੱਚ 21 ਪੌਣ ਮਾਇਕ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨਾ ਆਪਣੇ ਚਰਣਾ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੀਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਏ ਪ੍ਰਸ਼ਾਦ ਸਾਧ ਸਿੰਘ ਵਰਤੇ ਜੋਸ਼ ਅਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਬਿਆਂ ਚੋਂ ਪੋਤਰ ਹੁਕਮਨਾਮੇ ਬਖਸ਼ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਆਪ ਜੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੇ ਤਵੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾਂ ਕੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਰਾਜ ਕਰੇਗਾ ਖਾਲਸਾ ਕੇ ਖੁਆਰ ਹੋਏ ਸਾ ਮਿਲਾਂਗੇ ਬਚੇ ਖੁਆਰ ਹੋਏ ਸਾ ਮਿਲਾਂਗੇ ਬਚੇ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਾਹਿਬ ਜੀ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੂ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਫਨ ਦੇ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬੈ ਨ ਵਿਆਪੈ ਚਿੰਤਾ ਭਵਰ ਤੁਮਾਰਾ ਏ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਬੂੰਦੈ ਚਾਤ੍ਰਿਕ ਮੌਲਾ ਸੱਜਣ ਸੱਚਾ ਪਾਤਸ਼ਾਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਅਨੰਦ ਕਾਰਜ ਦੀ ਰਸਮ ਗੁਰਮਰਜ਼ਾ ਅਨੁਸਾਰ ਸੰਪੂਰਨ ਹੋਈ ਹੈ। ਉਪਰੰਤ ਸਤਿਗੁਰੂ ਪਾਤਸ਼ਾਹ ਜੀ ਦਾ ਮੁੱਖ ਵਾਕ ਪਾਵਨ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰਤਾਰੇ। ਚਰਨ ਤੋਂ ਭਾਵ ਪੈਰ, ਅਤੇ ਪਰਮਾਤਮਾ ਦੇ ਕਿਹੜੇ ਪੈਰ ਨੇ? ਹੁਣ ਤਾਂ ਕਾਫੀ ਸੂਝਵਾਨ ਸਿਆਣੇ ਨੇ, ਨੌਲੇਜ ਹੋ ਗਈ, ਗਿਆਨ ਵਿੱਚ ਵਾਧਾ ਹੋਇਆ। ਪੁਰਾਣਾ ਸਮਾਂ ਹੁੰਦਾ ਸੀ, ਕਿਸੇ ਨੇ ਆ ਕੇ ਕਹਿਣਾ ਭਾਈ ਸਾਹਿਬ ਮੰਜੀ ਸਾਹਿਬ ਦੇ ਜਿਹੜੇ ਪੈਰ ਨੇ, ਚਰਨ ਹੈ, ਉਹ ਸਾਨੂੰ ਪਕੜਾ ਦਿਓ ਅਤੇ ਰੁਮਾਲਾ ਸਾਹਿਬ ਚੱਕ ਕੇ ਦਰਸ਼ਨ ਕਰ ਲੈਣੇ। ਸਤਿਗੁਰੂ ਪਾਤਸ਼ਾਹ ਦੀ ਬਾਣੀ ਜਿਹੜੀ ਹੈ, ਗੁਰਬਾਣੀ ਹੀ ਬਾਣੀ ਦੀ ਵਿਆਖਿਆ ਕਰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਪ ਸਾਹਿਬ ਅੰਦਰ ਕਹਿੰਦੇ ਨੇ, ਚਰਨ ਚਿੱਤ ਨਾਮ, ਪਰਮਾਤਮਾ ਦੇ ਚਰਨ ਪਰਮਾਤਮਾ ਦਾ ਨਾਮ, ਹਿਰਦੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਨੂੰ ਹਿਰਦੇ ਅੰਦਰ ਵਸਾਉਣਾ, ਨਾਮ ਦਾ ਅਭਿਆਸ ਕਰਨਾ ਜਾਮੇ ਨੂੰ ਸਫਲ ਬਣਾਉਣਾ ਹੁੰਦਾ। ਸੇਵਕ ਪਰਿਵਾਰਾਂ 'ਤੇ ਮਾਲਕ ਵਾਹਿਗੁਰੂ ਪਰਮਾਤਮਾ ਨੇ ਰਹਿਮਤ ਕੀਤੀ ਹੈ। ਦੋਹਾਂ ਪਰਿਵਾਰਾਂ ਦਾ ਆਪਸੀ ਮੇਲ ਹੋਇਆ। ਸਾਡੇ ਅਤਿ ਸਤਿਕਾਰਯੋਗ ਸਰਦਾਰ ਜੁਝਾਰ ਸਿੰਘ, ਬੀਬੀ ਗੁਰਜਿੰਦਰ ਕੌਰ, ਦੋਨਾਂ ਦੇ ਸ਼ੁਭ ਆਨੰਦ ਕਾਰਜ ਗੁਰੂ ਹਜ਼ੂਰੀ ਅੰਦਰ ਹੋਏ ਨੇ। ਸੁਹਾਵਣਾ ਸਮਾਂ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੇ ਬਖਸ਼ਿਸ਼ ਕਰ ਕੀਤਾ। ਅਸੀਂ ਅਰਦਾਸ ਬੇਨਤੀ ਕਰਦੇ ਹਾਂ ਪਰਮਾਤਮਾ ਰਹਿਮਤ ਕਰਨ, ਇਸੇ ਤਰ੍ਹਾਂ ਸਦਾ ਲਈ ਦੋਹਾਂ ਪਰਿਵਾਰਾਂ ਨੂੰ ਆਪਸ ਵਿੱਚ ਮਿਲਾਈ ਰੱਖਣ, ਸਿਰ 'ਤੇ ਮੇਰਾ ਪ੍ਰਿਆਤ ਰੱਖਣ, ਆਉਣ ਵਾਲੇ ਹਰ ਕਾਰਜਾਂ ਵਿੱਚ ਅੰਗ ਸੰਗ ਸਤਿਗੁਰੂ ਪਾਤਸ਼ਾਹ ਜੀ ਸਹਾਈ ਹੋਣ। ਜਿਹੜੀ ਹੈ ਰਜਿਸਟਰੇਸ਼ਨ ਦੀ ਰਸਮ ਉਹ ਹੋਵੇਗੀ, ਸਾਡੇ ਅਤਿ ਸਤਿਕਾਰ ਜੋ ਪ੍ਰਧਾਨ ਸਾਹਿਬ ਉਹ ਰਜਿਸਟਰੇਸ਼ਨ ਜਿਹੜੀ ਹੈ ਉਹ ਰਸਮ ਨਿਭਾ ਰਹੇ ਨੇ। ਉਸ ਤੋਂ ਉਪਰੰਤ ਗੁਰੂ ਘਰ ਵੱਲੋਂ ਸਰਪਾਓ ਦੀ ਬਖਸ਼ਿਸ਼ ਦਿੱਤੀ ਜਾਣੀ ਹੈ, ਅਤੇ ਉਸ ਤੋਂ ਬਾਅਦ ਜਿਹੜੀ ਹੈ ਦੇਗ ਵਰਤੇਗੀ। ਆਪ ਸਰਬੱਤ ਸੰਗਤਾਂ ਲਈ ਪਰਿਵਾਰ ਵੱਲੋਂ ਜਲ ਪਾਣੀ ਦਾ, ਲੰਗਰ ਦਾ ਜਿਹੜਾ ਪ੍ਰਬੰਧ ਬਾਬਾ ਬੰਦਾ ਸਿੰਘ ਬਹਾਦਰ ਹਾਲ ਉਹਦੇ ਵਿੱਚ ਕੀਤਾ ਗਿਆ। ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣਾ। ਹਾਂਜੀ, ਪਰਿਵਾਰ ਵੱਲੋਂ ਬੇਨਤੀ ਹੈ, ਬੱਚਾ ਬੱਚੀ ਦੋਨਾਂ ਦੇ ਮਾਤਾ ਪਿਤਾ ਜੀ ਉਹ ਜਿਹੜੀ ਸ਼ਗਨ ਦੀ ਰਸਮ ਇੱਥੇ ਗੁਰੂ ਹਜ਼ੂਰੀ ਅੰਦਰ ਕਰਨਗੇ, ਬਾਕੀ ਜਿਹੜੀ ਹੈ ਉਹ ਰਸਮ ਬਾਬਾ ਬੰਦਾ ਸਿੰਘ ਬਹਾਦਰ ਹਾਲ ਉਹਦੇ ਵਿੱਚ ਕੀਤੀ ਜਾਏਗੀ। ਬਾਕੀ ਪਰਿਵਾਰਾਂ ਨੇ ਉੱਥੇ ਜਾ ਕੇ ਜਿਹੜੀ ਰਸਮ ਇਹ ਕਰਨੀ ਹੈ। ਇੱਥੇ ਸਿਰਫ ਬੱਚੀ ਦੇ ਮਾਤਾ ਪਿਤਾ ਜੀ ਉਹ ਜਿਹੜੀ ਹੈ ਉਹ ਰਸਮ ਕਰਨਗੇ ਸ਼ਗਨ ਦੀ, ਬਾਕੀ ਰਸਮ ਬਾਬਾ ਬੰਦਾ ਸਿੰਘ ਬਹਾਦਰ ਹਾਲ ਉਹਦੇ ਵਿੱਚ ਕੀਤੀ ਜਾਏਗੀ।

ਸਤਿਗੁਰੂ ਪਾਤਸ਼ਾਹ ਜੀ ਤੋਂ ਬਾਣੀ ਪੜ੍ਹਦੇ ਹਾਂ। ਸਾਡੇ ਸਾਹਮਣੇ ਇੱਕ ਸਲੋਕ ਆਉਂਦਾ ਭਗਤ ਕਬੀਰ ਜੀ ਦਾ, ਕਬੀਰ ਜੋ ਗ੍ਰਿਉ ਕਰੈ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ, ਇਹ ਧਰਮ ਗ੍ਰਸਤ ਦਾ ਮਾਰਗ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੀ ਝੋਲੀ ਪਾਇਆ। ਕਿਸੇ ਵੇਲੇ ਯੋਗੀਆਂ ਨੂੰ ਕਿਹਾ ਸੀ ਕਿ ਘਰ ਬਾਰ ਛੱਡਣ ਦੀ ਲੋੜ ਨਹੀਂ, ਘਰ ਬਾਰ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਕਹਿਣ ਲੱਗੇ ਨਹੀਂ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਉਹ ਨਾ ਪਾਈਏ ਰਾਮ ਕੇ ਦਾਸਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਭਾਈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਕਹਿਣ ਲੱਗੇ ਇਹਦੇ ਵਿੱਚ ਰਹਿੰਦਿਆਂ ਹੀ ਆਪਣੇ ਪਰਿਵਾਰ ਦੇ ਨਾਲ ਰਹਿ ਕੇ ਇੱਕ ਦੂਜੇ ਦੀ ਸੇਵਾ ਕਰਕੇ ਨਾਲ ਲੈ ਕੇ ਪਰਮਾਤਮਾ ਦਾ ਨਾਮ ਜਪ ਕੇ ਅਤੇ ਕੰਮ ਧੰਦੇ ਕਰਦਿਆਂ ਜਿੱਥੇ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ, ਇਹਨਾਂ ਨੂੰ ਨਾਲ ਲੈ ਕੇ ਜਦੋਂ ਮਨੁੱਖ ਚੱਲਦਾ ਹੈ, ਫਿਰ ਆਪਣੇ ਮਨੁੱਖੇ ਜਾਮੇ ਨੂੰ ਵੀ ਸਫਲ ਬਣਾ ਲੈਂਦਾ। ਨਾ ਹੀ ਤਾਂ ਕਰ ਬੈਰਾਗ, ਕਹਿੰਦੇ ਜੇ ਤੇਰੀ ਇੱਦਾਂ ਦੀ ਜਿਹਦ ਫਿਰ ਬੈਰਾਗੀ ਹੋ ਜਾ। ਪਰ ਬੈਰਾਗੀ ਹੋ ਕੇ ਵੀ ਜੇ ਤੂੰ ਫਿਰ ਇਸ ਖਿਆਲ ਬਾਰੇ ਸੋਚੇ, ਫਿਰ ਤੇਰੇ ਵਰਗਾ ਵੱਡਾ ਅਭਾਗੀ ਮਨੁੱਖ ਨਹੀਂ। ਜੋ ਗ੍ਰਿਉ ਕਰੈ ਤਾਂ ਧਰਮ ਕਰ, ਨਾ ਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਅਭਾਗ। ਆਓ ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਸਿਰਪਾਓ ਦੀ ਜਿਹੜੀ ਹੈ ਉਹ ਬਖਸ਼ਿਸ਼ ਬੱਚਾ ਵਿੱਚ ਸੁਭਾਗ ਜੋੜੀ ਨੂੰ ਦੇ ਰਹੇ ਨੇ। ਸੁਭਾਗ ਜੋੜੀ ਨੂੰ ਬੇਨਤੀ ਹੈ ਉਹ ਖੜ੍ਹੇ ਹੋ ਕੇ ਸਿਰਪਾਓ ਦੀ ਜਿਹੜੀ ਬਖਸ਼ਿਸ਼ ਹੈ ਉਹ ਪ੍ਰਾਪਤ ਕਰਨ ਜੀ।

ਹਾਂਜੀ, ਬੱਚੀ ਦੇ ਮਾਤਾ ਪਿਤਾ ਉਹਨਾਂ ਨੂੰ ਬੇਨਤੀ ਹੈ ਸ਼ਗਨ ਦੀ ਜਿਹੜੀ ਰਸਮ ਹੈ ਉਹ ਨਿਭਾ ਲੈਣ। ਬਾਕੀ ਜਿਹੜੇ ਹੈ ਪਰਿਵਾਰ ਬਾਬਾ ਬੰਦਾ ਸਿੰਘ ਬਹਾਦਰ ਹਾਲ ਉਹਦੇ ਵਿੱਚ ਰਸਮ ਨਿਭਾਈ ਜਾਏਗੀ। ਦੋਨੋਂ ਦੇ ਮਾਤਾ ਪਿਤਾ ਉਹ ਸ਼ਗਨ ਦੀ ਰਸਮ ਨਿਭਾਉਣਗੇ ਜੀ। ਹੁਣ ਰਸਮ ਸ਼ਗਨ ਦੀ ਰਸਮ ਜਿਹੜੀ ਉਹ ਨਿਭਾਉਣ ਬੇਨਤੀ ਹੈ ਪਰਿਵਾਰ ਨੂੰ। ਬਾਕੀ ਦੇ ਬਾਬਾ ਬੰਦਾ ਸਿੰਘ ਬਹਾਦਰ ਹਾਲ ਉਹਦੇ ਵਿੱਚ ਰਸਮ ਜਿਹੜੀ ਹੈ ਨਿਭਾਈ ਜਾਏਗੀ। ਸਿੰਘ ਬਾਹਰ ਦੇਗ ਵਰਤਾ ਰਹੇ ਨੇ, ਰਸਮ ਤੋਂ ਬਾਅਦ ਦੇਗ ਲੈ ਕੇ ਪਰਿਵਾਰ ਵੱਲੋਂ ਜਿਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਆਪ ਸਰਬੱਤ ਸੰਗਤਾਂ ਲਈ ਜਲ ਪਾਣੀ ਦਾ ਪ੍ਰਬੰਧ ਪਰਿਵਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਹਾਲ ਉਹਦੇ ਵਿੱਚ ਕੀਤਾ ਗਿਆ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸੱਚਾ ਦੂਜਾ ਨਹੀਂ ਕੋਈ, ਸੱਚੀ ਕਿਰਤ ਸੱਚ ਸੁਖ ਹੋਈ, ਗੁਰੂ ਨਾਮ ਪਛਾਣੇ ਕੋਈ ਹੀ, ਸਭ ਯੁਗ ਮੈਂ ਨਾਮ ਉੱਤਮ ਹੋਏ, ਗੁਰਮ ਬੇਲਾ ਬੁੱਝੇ ਕੋਈ, ਆ ਨਾਮ ਤੇ ਆਏ ਪਾਲ ਜਨ ਸੋਈ, ਨਾਨਕ ਜੁਗ ਨਾਮ ਵਡਿਆਈ ਹੋਈ, ਰਾਮ ਕਰੀ ਮਹਿਲਾ ਚੌਥਾ, ਕਰ ਕਰ ਪੇਲਾ ਏ ਕੁੰਗ ਪ੍ਰਸਾਦ, ਸਿੰਜੇ ਤਾਂ ਹਰ ਹਰ ਨਾਮ ਤੇ ਆਵੇ, ਨਾਮ ਜਦ ਨਾਮ ਜਦ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ, ਗੁਰਮੁਖ ਭਗਤ ਕਰੋ ਸਤ ਪੁਰਾਣੀ, ਹਿਰਦੇ ਪ੍ਰਗਾਸ ਹੋਵੇ ਹੋਵੇ ਲਿਵ ਲਾਗੇ, ਗੁਰਮੁਖ ਹਰਾ ਨਾਮ ਸਮਾਣੀ ਰਹਾਓ, ਹੀਰਾ ਰਤਨ ਜਵੇਹਰ ਮਾਨਕ, ਬਹੁ ਸਾਗਰ ਭਰਪੂਰ ਕੀਆ, ਜਿਸ ਪ੍ਰਭਾਵ ਹੋਏ ਬੜ ਮਸਤਕ, ਤਿੰਨ ਗੁਰਮਤ ਗੁਰਮਤ ਕੱਢ ਕੱਢ ਲਿਆ, ਰਤਨ ਜਵੇਹਰ ਲਾਲ ਹਰ ਨਾਮਾ, ਗੁਰ ਕਾਢ ਤਲੀ ਦਿਖਲਾਇਆ, ਭਾਗ ਹੀ ਮਨਮੁਖ ਨਹੀਂ ਲੀਣਾ, ਭਾਗ ਹੀ ਮਨਮੁਖ ਨਹੀਂ ਲੀਆ, ਤਰਨ ਓਹਲੇ ਲਕਸ਼ ਪਾਇਆ, ਮਸਤਕ ਭਾਗ ਹੋਵੇ ਤੋ ਲਿਖਿਆ ਤਾਂ ਸਤਿਗੁਰ ਸੇਵਾ ਲਾਏ, ਨਾ ਰਤਨ ਜਵੇਹਰ ਪਾਵੇ ਤਨ ਤਨ ਗੁਰਮਤ ਹਰ ਪਾਏ, ਰਾਮ ਕਲੀ ਮਹਲਾ ਚੌਥਾ, ਰਾਮ ਜਨਾ ਮਿਲ ਪਿਆ ਨੰਦਾ, ਹਰ ਨਿੱਕੀ ਕਥਾ ਸੁਣਾਏ, ਦੁਨ ਮੈਲ ਗਈ ਸਭ ਨਿਕਲ ਸਾ ਸੰਗਤ ਮਿਲ ਬੁੱਧ ਪਾਏ, ਰਾਮ ਜਨਮ ਗੁਰਮਤ ਨਾਮ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੁਹਾਏ ਰਹਾਓ, ਜੇ ਪ੍ਰਭਾਗ ਹੋਏ ਮੁਖ ਮਸਤਕ, ਹਰ ਰਾਮ ਜਨਾ ਪਿਟਾਏ, ਦਰਸ਼ਨ ਸੰਤ ਦੇਹ ਕਰ ਕਿਰਪਾ, ਸਭ ਦਾਲ ਦਾ ਦੁੱਖ ਲੈ ਜਾਏ, ਹਰ ਕੇ ਲੋਕ ਰਾਮ ਜਾਨੇ ਕੇ ਭਾਗਹੀਣ ਨਾ ਸੁਖਾਏ, ਜੋ ਜੋ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡਾਂਸ ਲਗਾਏ, ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਹਾਏ, ਸੀ ਹਰ ਕੇ ਚੋਰ ਬਿਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨ ਪਾਏ, ਦਇਆ ਦਇਆ ਕਾ ਰਾਖੋ ਹਾਜੋ, ਜਹਮ ਦੀਨ ਤੇਰੀ ਸਨਾਏ, ਹਮ ਬਾਰਕ ਤੂੰ ਪਿਤਾ ਪ੍ਰਭ ਮੇਰੇ, ਜਾਂ ਨਾਨਕ ਬਖਸ਼ ਮਿਲਾਏ, ਰਾਮ ਕਲੀ ਮਹਲਾ ਚੌਥਾ, ਹਰ ਕੇ ਸਖਾ ਸਾ ਜਨ ਨਿਕੇ, ਤਿੰਨ ਉੱਪਰ ਹਾਥ ਬਤਾਵੇ, ਗੁਰਮੁਖ ਸਾਧ ਸਹੀ ਪ੍ਰਭ ਪਾਏ, ਕਰਕੇ ਭਾਵ ਮਿਲਾਵੇ, ਰਾਮ ਮੁਖ ਅਜਨ ਮੇਲ ਮਨ ਭਾਵੇ, ਉਮੇ ਉਮ ਹਰ ਰਸ ਹੈ ਮਿੱਠਾ, ਮੇਰੇ ਸੰਤ ਜਨਾ ਮੁਖ ਪਾਵੇ ਰਹਾਓ, ਹਰ ਕੇ ਲੋਕ ਰਾਮ ਜਨ ਉਤਮ, ਮੇਰੇ ਪੌਤਮ ਪਦਵੀ ਪਾਵੇ, ਹਰ ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੇ, ਸੇਵਕ ਸਥਾਨ ਸੇਵੇ ਸੇ ਬੜਪਾਗੀ, ਰਿਦ ਮਨ ਤਨ ਪ੍ਰੀਤ ਲਗਾਵੇ, ਬਿਨ ਪ੍ਰੀਤੀ ਕਰੇ ਬੋ ਬਾਤਾਂ, ਕੂੜ ਬੋਲ ਕੂੜੋ ਫਲ ਪਾਵੇ, ਮੋਕੋ ਕਤਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀ ਲੈ ਲੈ ਪਾਵੇ, ਹੂੰ ਕਾਟੋ ਕਾਟ ਬਾੜ ਸਿਰ ਰਾਖੋ, ਜਿਤ ਨਾਨਕ ਸਥਾਨ ਚੜ ਆਵੇ, ਰਾਮ ਕਲੀ ਮਹਲਾ ਚੌਥਾ, ਜੇ ਬੜਪਾਗ ਹੋਵੇ ਬੜ ਮੇਰੇ ਮਿਲ ਜਨ ਮਿਲ ਜਾ ਢੇਨਾ ਲਾਈਏ, ਹਰ ਜਨ ਅਮਰ ਕੋਟ ਸਰ ਨਿਕ ਬੜ ਪਾਗੀ, ਨੇ ਤਿਤ ਨਵਾਈਏ, ਰਾਮ ਮੁਖੋ ਹਰ ਜਨ ਕਾਰੀ ਲਾਈਏ, ਹੁਣ ਪਾਣੀ ਪੱਖਾ ਪੀ ਸੁਸੰਤ ਆ ਗਏ, ਪਾਗ ਮਲ ਮਲ ਤੂਰ ਮੁਖ ਲਾਈਏ ਰਹੋ, ਹਰ ਜਨ ਵੱਡੇ ਵੱਡੇ ਬੜ ਉੱਚੇ, ਜੋ ਸਤਿਗੁਰ ਮੇਲ ਮਿਲਾਈਏ, ਸਤਿਗੁਰ ਜੇਵੜ ਅਵਰ ਨਾ ਕੋਈ, ਮਿਲ ਸਤਿਗੁਰ ਪੁਰਖ ਧਿਆਈਏ, ਸਤਿਗੁਰ ਸਰਨ ਪਰੇ ਤਿੰਨ ਪਾਇਆ, ਮੇਰੇ ਠਾਕੁਰ ਲਾਜ ਰਖਾਈਏ, ਇੱਕ ਆਪਣੇ ਸਵਾਏ ਆਏ ਬਹਿ ਗੌਰ ਆਗੇ, ਜੋ ਬਗਲ ਸਮਾਧ ਲਗਾਈਏ ਹੈ, ਬਗਲਾ ਕਾ ਨੀਚ ਕੀ ਸੰਗਤ, ਜਾਇ ਕੁਰੰਗ ਬਿਖੂ ਮੁਖ ਲਾਈਏ, ਨਾਂਗ ਮੇਲ ਮੇਲ ਪ੍ਰਭ ਸੰਗਤ, ਮੈਂ ਸੰਗਤ ਹੰਸ ਕਰਾਈਏ ਹੈ, ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਿਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰਾਇਆ, ਹਮ ਚੇਰੀ ਹੋਏ ਲਗੋ ਗੋਰ ਚਾਨੀ, ਜਿਨ ਹਰ ਪ੍ਰਭ ਮਰ ਪੰਥ ਦਿਖਾਇਆ, ਰਾਮ ਮੈਂ ਹਰ ਨਾਮ ਮਨ ਪਾਇਆ, ਮੈਂ ਹਰ ਬਿਨ ਅਵਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹੋ, ਮੇਰੇ ਖਿਨ ਇੱਕ ਖਿਨ ਪ੍ਰਾਣ ਨਾ ਰਹੇ, ਬਿਨ ਪ੍ਰੀਤਮ ਬਿਨ ਦੇਖੇ ਮਰੇ ਮੇਰੀ ਮਾਇਆ, ਧੰਨ ਧੰਨ ਬਟਪਾ ਗੁਰ ਸਾਰਨੀ ਆਏ, ਹਰ ਗੁਰ ਮਿਲ ਦਰਸ਼ਨ ਪਾਇਆ, ਮੈਂ ਅਵਰ ਨਾ ਕੋਈ ਸੁਜੇ ਬੁਝੇ, ਮਨ ਹਰ ਜਪ ਜਪੁਜ ਪਾਇਆ, ਨਾਮ ਹੀ ਨਾਮ ਹੀ ਫਿਰੇ ਸੇ ਨਕਟੇ, ਤਿੰਨ ਕਸ ਕਸ ਨਕ ਬਿਠਾਇਆ, ਮੋਕੋ ਜਗ ਜੀਵਨ ਜਗਵਾਲ ਲੈ ਸਵਾਮੀ, ਹਰਿਦੰਤ ਨਾਮ ਵਸਾਇਆ, ਨਾਨ ਗੁਰੂ ਗੁਰੂ ਪੂਰ ਨਾਨ ਗੁਰੂ ਗੁਰੂ ਹੈ ਪੂਰਾ, ਮੇਰੇ ਸਤਿਗੁਰ ਨਾਮ ਤੇ ਆਇਆ, ਰਾਮ ਕਲੀ ਮਹਿਲਾ ਚੌਥਾ, ਸਤਿਗੁਰ ਦਾਦਾ ਵੱਡਾ ਵੱਡ ਪੁਰਖ ਹੈ, ਜਿਤ ਮਿਲੀ ਹੈ ਹਰ ਉਤਾਰੇ, ਜੀ ਦਾਨ ਗੁਰ ਪੂਰੇ ਦੀ ਹਰਮਤ ਨਾਮ ਸਮਾਰੇ, ਰਾਮ ਗੁਰ ਹਰ ਹਰ ਨਾਮ ਉਹ ਕੰਠ ਦਾ ਧਾਰੇ, ਗੁਰਮੁਖ ਕਥਾ ਸੁਣੀ ਮਨ ਪਾਏ, ਧੰਨ ਧੰਨ ਬੜਭਾਗ ਹਮਾਰੇ ਰਹਾਓ, ਕੋਟ ਕੋਟ ਤੀਸ ਧਿਆਵ ਜਾ ਕਾਂਤ ਨਾ ਪਾਵੇ ਪਾਰੇ, ਹਿਰਦੇ ਕਾਮ ਕਾਮ ਨੀ ਮਾਗੇ, ਰਿਤ ਮੰਗੇ ਹੱਥ ਪਸਾਰੇ, ਹਰ ਜਸ ਜਪ ਜਪ ਜਪ ਵੱਡਾ ਵੱਡਾ ਵਡੇਰਾ, ਗੁਰਮੁਖ ਰੱਖੋ ਉਰ ਧਾਰੇ, ਜੇ ਬੜਭਾਗ ਹੋਏ ਤਾਂ ਜਪੀਏ, ਹਰ ਭੋਜਲ ਪਾਰ ਉਤਾਰੇ, ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੇ ਕੰਠ ਜਨ ਧਾਰੇ, ਨਾਨਕ ਪਿਤਾ ਮਾਤਾ ਹਰ ਪ੍ਰਭ ਹਮ ਬਾਰਕ ਹਰ ਪਿਰ ਪਾਰੇ, ਰਾਮ ਰਾਗ ਰਾਮ ਕਲੀ ਮਹਿਲਾ ਪੰਜਵੇਂ, ਕਰ ਪੈਂਦਾ ਕੁੰਗ ਪ੍ਰਸਾਦ,
कृपा करो दीन के दाते मेरे गुण अब गुण अवचारो कोई माटी का क्या सोपे स्वामी मानस की गाते ही मेरे मन सतगुर सेव सुख होए जो इच्छो सोई फल पावो फिर दुख ना ब्यापे कोई रहो काचे पाने सारे मारे अंतर जो समाई जैसा लिखित लिखिया तुर काते हम तैसी कीर्त कमाई मन तन थाप किया सब अपना इहो आप जाना दिन जिया सो चेतनावे मोह अंदर बिटाना जिन किया सोई प्रभ जाने हर का मेरा पारा भगत करी हर के गुणगावन नान दास तुम्हारा राम करी महला पंजमा पवो चरना तल ऊपर आहो ऐसी सेव कमावो पास ते ऊपर सब जानो तो धर्म दरगे सुख पावो संतो ऐसी कथो कहानी सुर पवित्र नर पवित्र खेन बोले गुरु बाणी राव पंच छोड़ सहज कर बैसो झूठा कहो न कोई सदगुर सेवा मिलो सदगुर मिलो नवे निध पावो इन विद तत् बिलोई पंचुका गुरमुख लिव लावो आत्म चिन्हो भाई निकट कर जानो सदा प्रभ हाजर किस सेव करो बुराई सतगुर मिलिए मार्ग मुक्ता सहजे मिले स्वामी तन तन से जन जिनी कल मैं हर पाया जा नान सतकुरबानी राम कली महला पंजवा आवत हरखना जा दुखा नह ब्यापे मन रोगनी सदा नानद गुर पूरा पाया तो ते सगल वियोगनी यह बिद है मन जोगनी मोह सोग रोग लोग न ब्यापे तै हर हर हर रस भोगनी राहो स्वरूप पिता मित पिता प्याल पिता लोगनी आज्ञाकारी सदा सुपहुंचे जद अकात बेखो हर गुनी नह सेव सागते जानी पवना तह तह आकार नहीं मेदनी सतगुर जो का तहा विनिवासा जह अवगत नाथ अगमत तनी तन मन हर का तन सब हर का हर के गुण हो क्या गनी कहना तो हम तुम गुर खोये अम्बे अंग अम्ब मिलोगनी राम कली महला पांचवा त्रैगुण रहत है निरारी साधक से न जाने रतन कोठे अमृत संपूर्ण सतगुर के खजाने आचार्य आचार्य किस कह न जाए बस्त गोचर भाई रहो अमोल नाही कश करने जोगा क्या को कहे सुनावे कथन कहन को सोजी नाहे जो पेखे तिस्मने आवे सोई जाने करने हर कीता क्या बिचारा अपनी गत में ते आपे जाने हर आपे पूर भंडारा ऐसा रास अमृत मन मचाख्या त्रिवत रहे काई कोह नानक मेरी आसा पूरी ही सतगुर की सनाई राम कली महला पंजवा अंगीकार किया प्रभ अपने बैरी सगले साधे जिन बैरी जग लुटिया ते बैरी लै बादे सतगुर परमेश्वर मेरा अनक अनक राज भोग रस मानी नौ जपी प्रवासा तेरा राव जितना उस दूजी बाता सिर उपर रखवारा बेपरा रह स्वामी एक नाम है कै धारा पूर्ण होए मिलो सुधाई उन्ना काई बाता तत् सार परम पद पाया छोड़ना कथू जाता बारना साको जैसा तुम्हें साचे अर्थ पारा अतोल था अडोल स्वामी नान खास में हमारा राम के लिए महला पंजमा तू दा न तू हफ्ते तू तू जात मेरी पाती तू अडोल कद डोले नहीं ता हम कैसी ताती एक तू ही एक तू राया तो कृपा ते सुख पाया हा राव तू सागर हम हंस तुम्हारे तुम मेहमान कलाला तुम देवते लसंक न मानो हम पूछो है सदा निहाला हम बारग तुम पिता हमारे तुम मुख देवो खीरा हम खेने सब लाड लडावे तुम सदगुनी घीरा तुम पूर्ण पूर रहे संपूर्ण हम पी संग काए मिलत मिलत मिलत मिल रहे नानक कह न जाहे राम कली महला पंजमा कर का ताल पखाव नैनो माथे बजेर बाबा कानो माधवा श्री बाजे जिहबा तो नगाजा नित करे कर मुना नाचे आने कुकर साजा राम को नित कारी पेखे विखनहार दयाला जेता सास संगारी राव खार मंडली तन सबाई ऊपर गगन चंदुआ पवन बिचोला काते केला जाते उपत हुआ पंच तत् कर पुत्र किन्ना बिकेत मिलावा हुआ चंद सूर दोए चरे जरे चरागा चौकुंट पीत राखे दस पत पंच संगीता एक पीत था साथे पिन पिन होए पाव दिखावे सबु निरारी पाखे कर कर नियत होए दिनाते कट कर वाजे तूरा एक नचावे एक पवावे एक
ਆਏ ਜਾਏ ਹੋਏ ਧੂਰਾ ਕਹੋ ਨਾਨਕ ਸੋ ਬੋਲਣਾ ਤੇ ਜਿਸ ਗੁਰ ਪੇਟੇ ਪੂਰਾ ਰਾਮ ਕਲੀ ਮਹਲਾ ਪੰਜਾ ਓਂਕਾਰ ਏਕ ਤੋਂ ਨੇਕੇ ਏਕ ਆ ਰਾਗ ਲਾਪੇ ਇੱਕ ਦਿਸੀ ਏਕ ਦਿਖਾਵੇ ਏਕੇ ਰਿਹਾ ਵਿਆਪੇ ਇੱਕ ਸੁਰਤ ਏਕ ਹੈ ਸੇਵਾ ਏਕੋ ਗੁਰ ਤੇ ਜਾਪੇ ਪੋਲੋ ਪੋਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਧੰਨ ਸਵਾਉ ਰਹਾਉ ਪੰਜ ਬਿਤਰ ਕਰੀ ਸੰਤੋਖਾਂ ਸਾ ਸੁਣਾ ਲੈ ਚਾਲੇ ਬਾਜਾ ਮਾਨ ਤਾਨ ਤਜ ਪਾਨ ਤਾਨਾ ਪਾਉ ਨਾ ਬਿਗਾ ਘਾਲੇ ਫੇਰੀ ਫੇਰ ਨਾ ਹੋਵੇ ਕਭੀ ਕਭੀ ਏਕ ਸੰਬੰਧ ਨ ਪਾਲੇ ਨਾਰਦੀ ਨਰਹਰ ਜਾਨ ਦੂਰੇ ਕੂਕਰ ਖੜਕ ਤਿਆਗ ਵਿਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਹੇ ਨਿਤਕਾਰੀ ਜਮਨਾ ਆਵੇ ਜੇ ਕੋ ਆਪਣੇ ਠਾਕੁਰ ਪਾਵੇ ਕੋਟ ਮਦ ਇਹ ਕੀਰਤਨ ਗਾਵੇ ਸਾ ਸੰਗਤ ਕੀ ਜਾਵੋ ਟੇਕ ਨਕੋਨਾ ਤਿਸ ਕੀਰਤਨ ਏਕ ਰਾਮ ਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਨਾ ਕੋਈ ਖੁਦਾਏ ਕੋਈ ਉਸਦੇ ਗੁਸੈਂ ਕੋਈ ਅੱਲਾਹ ਕਰਨ ਕਰਨ ਕਰੀਮ ਕਿਰਪਾ ਧਾਰ ਹੇਮ ਰਾਓ ਕੋਈ ਗਾ ਨਾਵੇ ਤਿਸ ਕੋਈ ਹਾ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਭਾਏ ਕੋਈ ਪੜੇ ਵੇ ਕੋਈ ਕਤੇ ਕੋਈ ਉਹਦੇ ਨੀਲ ਕੋਈ ਸੁਪੇਦ ਕੋਈ ਕਹੇ ਤੁਰ ਕੋਈ ਕਹੇ ਹਿੰਦੂ ਕੋਈ ਬਾਛੇ ਪਿਸਤ ਕੋਈ ਸੁਰ ਬਿੰਦੂ ਕਹੋ ਨਾਨਕ ਜਿਨ ਹੁਕਮ ਸਾਤਾ ਪ੍ਰਭ ਸਾਹਿਬ ਕਾ ਤਿੰਨ ਭੇਜਣਾ ਪ੍ਰਭ ਸਾਹਿਬ ਕਾ ਤਿੰਨ ਭੇਜਾਤਾ ਰਾਮ ਕਲੀਮ ਪੰਜਾ ਬਬਨੇ ਮਹਿ ਪਵਨ ਵਸਮਾਨ ਜੋਤੀ ਜੋਤ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਇੱਕ ਰੋਬਨ ਹਾਰੇ ਕੀ ਕਵਨ ਟੇਕਰ ਕੌਣ ਮੁਆ ਰੇ ਕੌਣ ਮੁਆ ਬ੍ਰਹਮ ਗਿਆਨੀ ਮੇਲ ਕਰੋ ਵਿਚਾਰਾ ਇਹ ਤੋ ਚਲਤ ਪਿਆਰਾ ਹੋ ਅਗਲੀ ਕਿਸ ਖਬਰ ਨਾ ਪਾਏ ਰੋਗਨ ਹਾਰ ਪੇ ਉਸ ਆਏ ਪਰਮੋਹ ਕੇ ਬਾਂਧੇ ਬੰਧ ਸੁਪਨ ਪਿਆ ਪਖਲਾਏ ਅੰਧ ਇਹ ਤੋ ਰਚਨ ਰਚਾ ਕਰਤਾਰ ਆਵ ਜਾਵਤ ਹੁਕਮ ਪਾਰ ਨਾ ਕੋ ਮੁਆ ਨਾ ਕਾ ਮਾਰਨੇ ਜੋਗ ਨਹਿ ਬਿਨਸੇ ਅਵਨਾਸੀ ਜੋ ਹੋਗ ਜੋ ਇਹ ਜਾਣੋ ਸੋ ਇਹ ਨਾਹੇ ਜਾਣੇ ਹਾਰੇ ਕੋ ਵੱਲ ਜਾਓ ਕਹੋ ਨਾਨਗੁਰ ਪਰਮ ਚੁਕਾਇਆ ਨਾ ਕੋਈ ਮਰਨਾ ਆਵੇ ਜਾਇਆ ਰਾਮ ਕਲੀ ਮਹੱਲਾ ਪੰਜਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰੇ ਤੂੰ ਜੀਵੇਂ ਫਿਰ ਨਾ ਖਾਈ ਮਹਾਂਕਾਲ ਰਹਾਓ ਕੋਟ ਜਨਮ ਪਰਮ ਪਰਮ ਪਰਮ ਆਇਓ ਬੜੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾ ਹੀ ਉਧਾਰ ਬਾਬਾ ਨਾਨਕ ਆਖੇ ਇਹ ਵਿਚਾਰ ਰਾਮ ਕਲੀ ਰਾਗ ਰਾਮ ਕਲੀ ਮਹੱਲਾ ਪੰਜਾਂ ਕਾਦੂ ਜਾਏ ਕੁੰਗ ਪ੍ਰਸ਼ਾਦ ਚਰ ਵਗੈਰਾ ਨਾ ਤੂੰ ਮਾਨੇ ਖੜ ਪੀ ਇੱਕ ਬਸ ਮੁਖਾਨੇ ਦਸ ਹਸੀ ਮਿਲ ਇੱਕੋ ਕਿਹਾ ਤਾਪੀ ਜੋਗੀ ਪੇਂਦਣਾ ਲਿਆ ਕੁੰਗਰੀ ਅਨੂ ਬਾਜੇ ਜੋਗੀਆ ਮਤ ਬਾਰੂ ਰੇ ਰਹੁ ਪਿਥਵੇਂ ਪ੍ਰਥਮ ਵਸਿਆ ਸਤਕਾ ਖੇੜਾ ਤੀਤੀਏ ਮੈਂ ਕਿਸੇ ਪਿਆਦ ਤੇੜਾ ਦੁਤੀ ਅਰਧੋ ਅਰਧ ਸਮਾਇਆ ਇੱਕ ਰਿਹਾ ਤਾਂ ਦੇਖ ਦਿਖਾਇਆ ਇੱਕ ਸੂਤ ਰੋਏ ਮਣੀਏ ਗਾਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ ਫਿਰਤੀ ਮਾਲਾ ਮੋਬਿਲ ਪਾਇਆ ਖਿੰਚਿਆ ਸੂਤਾਂ ਆਈ ਥਾਏ ਚੋਹ ਮੈਂ ਏਕੇ ਮਠ ਹੈ ਕੀਆ ਤਹਿ ਬਿਖੜੇ ਥਾਨ ਅਨਕ ਖਿੜਕੀਆ ਖੋਏ ਖੋਏ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਇਉਂ ਕਿੰਗਰੀ ਅਨੂ ਬਾਜੇ ਸੁਣ ਜੋਗੀ ਕਹਿ ਮਨ ਮਿੱਠੀ ਲਾਗੇ ਰਹਾਉ ਦੂਜਾ ਰਾਮ ਕਲੀ ਮਹਿਲ ਪੰਜਵਾਂ ਤਾਂ ਕਰਕੇ ਤਾਂ ਲਾਈ ਥਿੰਗਰੀ ਲੋ ਨਾੜੀ ਸੁਹੈ ਅਸਤੀ ਅੰਬੇ ਕਾਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬੇ ਭਰਿਆ ਜਪ ਨਾਥ ਦਿਨ ਰਹਿਣ ਆਈ ਤੇਰੀ ਖਿੰਥਾ ਦੋ ਦਹਾਈ ਰਹਾਉ ਗਰੀ ਭੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਤਾਰੀ ਮੰਗੇ ਠੂਕਾ ਤੇਵਤਾ ਨਾ ਪਾਵੇ ਨਾਥ ਛੋੜ ਜਾਚੇ ਇਲਾਜ ਨਾ ਆਵੇ ਕੱਲ ਚੇਤ ਜੋਗੀ ਆਸਨ ਤੇਰਾ ਸਿੰਘੀ ਵਾਜੇ ਨਿਤ ਉਦਾਸੇਰਾ ਗੌਰ ਗੋਰਖ ਕੀ ਤੈ ਬੂਜਨ ਪਾਏ ਫਿਰ ਫਿਰ ਜੋਗੀ ਫਿਰ ਫਿਰ ਜੋਗੀ ਆਵੇ ਜਾਏ ਜਿਸਨੂੰ ਹੋਆ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰਗਪਾਲਾ ਨਾਮੇ ਖਿੰਥਾ ਨਾਮੇ ਬਸਤਰ ਨਾ ਜਾਂ ਨਾਨਕ ਜੋਗੀ ਹੋਆ ਆਸਨ ਇਉਂ ਜਪਿਆ ਨਾਥ ਦਿਨ ਰਹਿਣ ਆਈ ਹੁਣ ਪਾਇਆ ਗੁਰ ਗੋਸਾਈਂ ਰਹਾਉ ਦੂਜਾ ਰਾਮ ਕਲੀ ਮਹਲਾ ਪੰਜਵਾਂ ਕਾਰਨ ਪ੍ਰਭ ਨਸੋਏ ਆਨੰਦ ਸੇ ਕੋਈ ਠਾਕੁਰ ਮੇਰਾ ਸੁਸ ਜਾਣਾ ਗੁਰ ਮਿਲਿਆ ਰੰਗ ਮਾਨਾ ਐਸੋ ਰੇ ਹਾਰ ਰਸ ਮਿੱਠਾ ਗੁਰਮੁਖੇ ਨੇ ਵੇਲੇ ਡਿਠਾ ਰਹਾਉ ਗਨਮ ਜੋਤ ਅਮਤ ਹਰ ਨਾਮ ਪੀਵਤ ਅਮਰ ਪੈ ਨੇ ਕਾਮ ਤਨ ਮਨ ਸੀਤਲ ਅਗਨਿਵਾਰੀ ਅਪੰਧ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਸਾ ਜਾ ਸਭ ਕਿਛ ਤੇਰਾ ਸਦ ਬਿਲਿਹਾਰ ਜਾਓ ਅਲਖ ਬੀਰਾ ਤਨ ਮਨ ਜੀਓ ਪਿੰਡ ਦੇ ਸਾਜਿਆ ਗੁਰ ਕੇ ਪਤੇ ਨਿਜਨ ਵਾਜਿਆ ਖੋਲ ਮਹਿਲ ਬੁਲਾਇਆ ਜੈਸਾ ਸਾਥ ਐਸਾ ਦਿਖਲਾਇਆ ਕਹੋ ਨਾਨਕ ਸਾਹਿਬ ਪਰਦਾ ਟੁੱਟਾ ਹੋ ਤੇਰਾ ਤੂੰ ਮੈਂ ਮਨ ਬੂਟਾ ਬੂਠਾ ਰਾਮ ਕਲੀ ਮਹੱਲਾ ਪੰਜਵਾਂ ਸੇ ਬੁਲਾਇਓ ਆਪਣੇ ਸੇ ਅਮਰ ਨਾਮ ਦਿਓ ਮੁਖਦੇਵ ਸਗਲੀ ਚਿੰਤਾ ਆਵ ਨਿਵਾਰੇ ਤਿਸ ਗੁਰ ਕੋਹੋ ਸਤ ਬਲਿਹਾਰੇ ਕਾਜ ਮਾਰੇ ਪੂਰੇ ਸਤਿਗੁਰ ਬਾਜੇ ਅਨਹ ਤੂਰੇ ਸਤਿਗੁਰ ਹਾਓ
ਮਹਿਮਾ ਜਾ ਕੇ ਗੈਰ ਗੰਭੀਰ ਹੋਏ ਨਿਹਾਲ ਦੇਹ ਜਿਸ ਤੀਰ ਜਾ ਕੇ ਬੰਧਨ ਕਾਟੇ ਰਾਏ ਸੋਨਾਰ ਬਹਰ ਨਾ ਜੋਨੀ ਪਾਏ ਜਾ ਕੇ ਅੰਤਰ ਪਰਟਿਓ ਆਪ ਤਾਕੋ ਨਾਹੀਂ ਦੁੱਖ ਸੰਤਾਪ ਲਾ ਰਤਨ ਤਿਸ ਪਾਲੇ ਪਰਿਆ ਸਗਲ ਕੁਟੰਬ ਉਹ ਜਾਣ ਲੈ ਤਰਿਆ ਨਾ ਕਿਸ ਪਰਮ ਨਾ ਦੁਬਿਧਾ ਦੂਜਾ ਇੱਕੋ ਇੱਕ ਨਿਰੰਜਰ ਪੂਜਾ ਜਤ ਕਤ ਦੇਖੋ ਆਪ ਦਿਆਲ ਕਹੋ ਨਾਨਕ ਪ੍ਰਭ ਮਿਲੇ ਸਾਲ ਰਾਮ ਕਲੀ ਮਹੱਲਾ ਪੰਜਵਾਂ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਛ ਕਰੇ ਸੋ ਮਨ ਮੇਰੇ ਮਿੱਠਾ ਤਾਹੇ ਆਚਾਰਜ ਨੈਨੋ ਡਿਠਾ ਅਮੋ ਜਾਨੀ ਰੇ ਮੇਰੀ ਗਈ ਬੁਲਾਏ ਬੁੱਝ ਗਈ ਤਿਸ ਨਿਵਾਰੀ ਮਮਤਾ ਗੁਰ ਪੂਰੇ ਲਿਓ ਸਮਝਾਏ ਰਹੋ ਕਰ ਕਿਰਪਾ ਰੱਖਿਓ ਗੁਰਸਾਨਾ ਗੁਰ ਪਕਰਾਏ ਹਰ ਕੇ ਚਾਨਾ ਬੀਸ ਬਿਜੈ ਜਾ ਮਨ ਠਹਿਰਾਨੇ ਗੁਰ ਪਾਰ ਮੰਗ ਕੇ ਇੱਕ ਜਾਨੇ ਜੋ ਜੋ ਕਿਨੋ ਹਮ ਤਿਸਕੇ ਦਾਸ ਪਰਾ ਮੇਰੇ ਕੋ ਸਗਰ ਨਿਵਾਸ ਨਾ ਕੋ ਦੂਤ ਨਹੀਂ ਬਿਰਾਏ ਗਲ ਮੈਂ ਲਲਚਾਲੇ ਇੱਕੇ ਪਾਏ ਜਾ ਕੋ ਗੁਰ ਹਰ ਦੀਏ ਸੁਖਾ ਤਾਕ ਬੋਹਨ ਲਾਗੇ ਦੁਖਾ ਆਪੇ ਆਪ ਸਰਵ ਪ੍ਰਿਤਪਾਲ ਨਾਨਕ ਰਾਤੋ ਰੰਗ ਪੰਗਪਾਲ ਰਾਮ ਕਲੀ ਮਹੱਲਾ ਪੰਜਵਾਂ ਮੁਕਤੇ ਪਾਤਾ ਟਿਕਾ ਰਹਿ ਸਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦੜਾਵੇ ਆਪਣਾ ਕਿਹਾ ਆਪਣਾ ਕਮਾਵੇ ਪੰਡਤ ਵੇਦ ਵਿਚਾਰ ਪੰਡਤ ਮਨ ਕੋ ਮਨ ਕਾ ਕ੍ਰੋਧ ਨਿਵਾਰ ਪੰਡਤ ਰਹਾਓ ਆਗੇ ਰਾਖਿਓ ਸਾਲਗ੍ਰਾਮ ਮਨ ਕਿਨੋ ਦਹਿ ਦਿਸ ਬਿਸਰਾਮ ਤਿਲਕ ਚਰਾਵੇ ਪਾਈ ਪਾਏ ਲੋਕ ਲੋਕ ਪਚਾਰਾ ਅੰਧ ਕਮਾਏ ਖੜਕਰਮਾ ਅਰ ਆਸਨ ਧੋਤੀ ਪਹਾੜ ਗ੍ਰਹਿ ਪੜੀ ਨਿਤ ਪੋਥੀ ਮਾਲਾ ਫੇਰੇ ਬੰਗੇ ਪੂਤ ਇਹ ਬਿਧ ਕੋ ਨਾ ਤਰਿਓਤੀ ਤਰਿਓਤ ਮੀਤ ਸੋ ਪੰਡਿਤ ਗੋ ਸਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ ਚਤੁਰ ਵੇਦ ਪੂਰਨ ਹਰ ਨਾਏ ਨਾਨਕ ਤਿਸਕੀ ਸਾਨੀ ਪਾਏ ਰਾਮ ਕਲੀ ਮਨ ਪੰਜਾ ਕੋਟ ਬਿਘਨ ਨਹੀਂ ਆਵੇ ਨੇਰ ਅਨਕ ਮਾਇਆ ਕੇ ਹੈ ਤਾ ਕੀ ਚੇਰ ਅਨਕ ਪਾਪ ਤਾ ਕੇ ਪਾਨੀ ਹਾਰ ਜਾ ਕੋ ਮਿਆ ਭਈ ਕਰਤਾਰ ਜਿਸੇ ਸਹਾਈ ਹੋਏ ਭਗਵਾਨ ਅਨਕ ਜਤਨ ਉਹ ਕੇ ਸਰੰਜਾਮ ਰਹਾਓ ਕਰਤਾ ਰਾਖੇ ਕੀਤੋ ਕੌਣ ਕੀਰੀ ਜਾ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾ ਕੀ ਕੇ ਤੁਮਨ ਬਲ ਬਲ ਜਾਈਏ ਤਾ ਕੇ ਚੰਨ ਤਿੰਨ ਹੀ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿੰਨ ਦਾਨ ਪਰ ਸੋਏ ਕਲ ਮੈਂ ਪ੍ਰਵਾਨ ਜਾਕੋ ਠਾਕੁਰ ਦੀਆ ਮਨ ਸਾਹ ਸੰਗ ਮਿਲ ਪਏ ਪ੍ਰਕਾਸ਼ ਸੁਖ ਆਸ ਨਿਰਾ ਨਿਵਾਸ ਪੂਰੇ ਸਤਿਗੁਰ ਦੀਆ ਵਿਸਾਸ ਨਾਨਕ ਹੋਏ ਦਸਨ ਦਾਸ ਰਾਮ ਕਲੀ ਮਹੱਲਾ ਪਈਆਂ ਦੋਸ਼ ਨਾ ਦੀਜੇ ਕਾਹੂ ਲੋਕ ਜੋ ਕਮਾਵਨ ਸੋਈ ਭੋਗ ਆਪਣ ਕਰ ਆਪੇ ਬੰਧ ਆਵਨ ਜਾਵਨ ਮਾਇਆ ਧੰਦ ਐਸੀ ਜਾਨੀ ਸਨ ਜਨੀ ਪ੍ਰਗਾਸ ਪਿਆ ਪੂਰੇ ਉਗਰ ਬਚਨੀ ਰਹੋ ਧਨ ਧਨ ਕਾਲ ਤਮਿਥਿਆ ਵਿਸਥਾਰ ਹੈਵਰ ਗੈਵਰ ਚਾਲਨ ਹਾਰ ਰਾਜ ਰੰਗ ਰੂਪ ਸਭ ਕੂਰ ਬਿਨਾ ਬਿਨਾ ਹੋਏ ਜਾਸੀ ਕੁਤੂਰ ਭਰਮ ਭੁੱਲੇ ਬਾਦ ਹੰਕਾਰੀ ਸੰਗ ਨਾਹੀਂ ਰੇ ਸਗਲ ਪਸਾਰੀ ਸੋਗ ਹਰਖ ਮੈਂ ਦੇਹ ਮੇਰਤਾਨੀ ਸਾਗਤ ਵਿਹੀ ਕਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਕਮਾਏ ਇਹ ਨਦਾਨਾ ਸਾਧੂ ਪਾਏ ਨਾਨਕ ਗੁਰ ਗੋਬਿੰਦ ਜੇ ਤੂਠਾ ਘੱਟ ਘਰ ਮੀਜਾ ਤਿੰਨ ਹੀ ਡਿਠਾ ਰਾਮ ਕਲੀ ਮਹੱਲਾ ਪੰਜਵਾਂ ਪੰਚਾ ਸ਼ਬਦ ਤਹਿ ਪੂਰਨ ਨਾਦ ਅਨੰਦ ਬਾਜੇ ਅਚਾਦ ਬਿਸਮਾਦ ਕੇਲ ਕਰੇ ਸੰਤ ਹਰ ਲੋਕ ਪਾਰ ਬ੍ਰਹਮ ਪੂਰਨ ਨਿਰਜੋਗ ਸੁਖ ਸਹਿਜ ਆਨੰਦ ਭਵਨ ਸਾਸੰਗ ਬੈਸ ਗੁਣ ਗਾਵੇ ਤੈ ਰੋਗ ਸੋਗ ਨਹੀਂ ਜਨਮ ਮਰਨ ਰਹੋ ਊਹਾ ਸਿਮਰ ਕੇਵਲ ਨਾਮ ਵਿਹਲੇ ਪਾਵੇ ਉਹ ਵਿਸਰਾਮ ਭੋਜਨ ਪਾਓ ਕੀਰਤਨ ਆਧਾਰ ਨਿਹਚਲ ਆਸਨ ਬੇਸਮਾਰ ਡਿਗ ਨਾ ਡੋਲੇ ਕਥੂ ਨਾ ਤਾਵੇ ਗੁਰਪ੍ਰਸਾਦ ਕੋ ਇਹ ਮਹਿਲ ਪਾਵੇ ਪਰਮ ਪੈ ਮੋਹ ਨਾ ਮਾਇਆ ਜਾਰ ਸੁਨ ਸਮਾਧ ਪ੍ਰਭੂ ਕਿਰਪਾਲ ਤਾਕਾਂ ਤਨ ਪਾਰਾ ਬਾਰ ਆਪੇ ਗੋਤ ਆਪੇ ਪਸਾਰ ਜਾ ਕੇ ਅੰਤਰ ਹਰ ਵਿਸਵਾਦ ਕਰਨ ਕਹਿ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਪੇੜ ਸੰਗ ਪਾਰ ਮੰਚਿਤ ਆਇਆ ਸੰਗਤ ਕਾਤ ਸੰਤੋਖ ਮਨ ਪਾਇਆ ਪਾਇਆ ਸੰਤ ਚਰਨ ਮਾਥਾ ਮੇਰੋ ਮੇਰੋ ਪੋਤ ਅਨਕ ਬਾਰ ਸੰਤੋ ਡੰਡੋਤ ਇਹ ਮਨ ਸੰਤਨ ਕੇ ਬਲਿਹਾਰੀ ਜਾ ਕੇ ਉੱਠ ਗਈ ਸੁਖ ਪਾਇਆ ਰਾਖੇ ਕਿਰਪਾ ਧਾਰੀ ਰਹੋ ਸੰਤੇ ਚੰਦ ਤੋਏ ਤੇ ਪੀਵਾ ਸੰਤੇ ਦਾਰਸਤ ਭੇਖ ਭੇਖ ਜੀਵਾ ਸੰਤੇ ਕੀ ਮੇਰੀ ਮਨ ਆਸ ਸੰਤ ਮਾਰੀ ਨਿਮਲ ਦਾਸ ਸੰਤ ਮਾਰਾ ਰਾਖਿਆ ਪੜਦਾ ਸੰਤ ਪਸਾਰ ਮੋਹੇ ਕਬੂ ਨਾ ਕੱਢਦਾ ਸੰਤੇ ਸੰਗ ਦੀਆ ਕਿਰਪਾਲ ਸੰਸਾਈ ਪਏ ਕਿਰਪ ਪਏ ਦਿਆਲ ਸੁਤ ਮਾਤ ਬੋਧ ਪ੍ਰਗਾਸ ਗੈਰ ਗੰਭੀਰ ਅਪਾਰ ਗੁਣਤਾਸ ਜੀ ਜਾਣ ਤੋਂ ਸਗਲੇ ਪ੍ਰਿਤਪਾਲ ਨਾਨ ਸੰਤੇ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਤੇਰੇ ਕਾਜ ਨਾ ਗ੍ਰਹਿ ਰਾਜਮਾਲ ਤੇਰੇ ਕਾਜ ਨਾ ਬਿਖੇ ਜੰਜਾਲ ਇਸ ਮੀਤ ਜਾਨ ਸਭ ਛਲੇ ਹਾਰਾ ਨਾਮ ਸੰਗ ਤੇਰੇ ਚੱਲੇ ਰਾਮ ਨਾਮ ਗੁਣ ਗਾਇ ਲੈ ਮੀਤਾ
ਹਰ ਸਿਮਰਤ ਲਾਜ ਰਹੇ ਹੈ ਹਰ ਸਿਮਰਤ ਜਮ ਕਛ ਨਾ ਕਹਿ ਰਹੋ ਬਿਨ ਹਰ ਸਗਨਨਾਥ ਕਾਮ ਸੋਨਾ ਰੂਪ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਇਹਾ ਉਹਾ ਤੇਰੋ ਉਜਲ ਮੁਖਾ ਕਰ ਕਿਆ ਰਥਾ ਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਨਾਮ ਜਪੇ ਜਨ ਕੋਏ ਤਾਂ ਕਿ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮਦਾਰ ਸੰਤੀ ਜੀਤਾ ਜਨਮ ਅਪਾਰ ਜਨਮ ਅਪਾਰ ਹਰ ਸੰਤ ਕਰੇ ਸੋਈ ਪ੍ਰਵਾਨ ਨਾਨ ਦਾਸ ਤਾ ਕੇ ਕੁਰਬਾਨ ਰਾਮ ਕਲੀ ਮਹੱਲਾ ਪੰਜਵਾਂ ਸਿੰਝ ਦਰ ਦੇ ਦੁੱਖ ਲੋਗ ਤੇਰੇ ਕਾਜਨ ਅਵਰਾ ਜੋਗ ਅਕਾਰ ਹੰਕਾਰ ਹੋਏ ਬਤ ਅੰਧ ਜਮ ਕੀ ਜੇ ਤੂੰ ਅੱਗੇ ਬੰਦ ਛੱਡ ਵਿਦਾਨੀ ਤਾ ਤੇ ਮੂੜੇ ਇਹਾਂ ਵਸਣਾ ਰਾਤ ਤੇ ਮੂੜੇ ਮਾਇਆ ਕੇ ਮਾਤੇ ਤੈਂ ਉੱਠ ਚੱਲਣਾ ਰਾਤ ਰਿਹਾ ਤੂੰ ਸੰਗ ਸੁਪਨਾ ਰਹਾਓ ਬਾਲ ਵਿਵਸਥਾ ਬਾਰ ਕੇ ਅੰਧ ਭਾ ਜੋਬਨ ਲਾਗਾ ਦੁਰਗੰਧ ਤਿਤੀਆਂ ਵਿਵਸਥਾ ਸਿੰਚੇ ਮਾਏ ਵੇਦ ਪਿਆ ਛੋੜ ਚੱਲ ਤੋ ਵੇਦ ਪਿਆ ਛੋੜ ਚੱਲਿਓ ਪਛਤਾਏ ਤਿਰੰਕਾਲ ਪਾਏ ਦੁਲਭ ਦੇ ਨਾਮ ਵੀ ਹੋਣੀ ਹੋਈ ਖੇ ਪਸ਼ੂ ਪ੍ਰੇਤ ਮੁਕਤ ਬੁਰੀ ਤਿਸੇ ਨਾ ਬੁਝੇ ਜਿਨੇ ਸ੍ਰੀ ਸੁਣ ਕੇ ਤਰਕ ਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੇ ਛਾਵੋ ਛੁਟਕੇ ਬੰਦ ਬਖਸ਼ ਬਖਸ਼ ਮਿਲਾਵੋ ਨਾਨਕ ਜਗ ਅੰਧ ਰਾਮ ਕਲੀ ਮਹੱਲਾ ਪੰਜਵਾਂ ਕਰ ਬਨਾਈ ਸ਼ਕਾਸ਼ ਸੰਗ ਰਚੋ ਆਨਾ ਰਾਚ ਪਰੇ ਨਿਤ ਸਾਸ ਮਾਰੇ ਅੰਤ ਕੀ ਵਾਹਿਗੁਰੂ ਸੁਧਾਰੇ ਬਿਨਾ ਬਿਨਾ ਸਭ ਝੂਠ ਪੁਰਾਣੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਿੱਥਾ ਮੂਠ ਪੁਰਾਣੀ ਰਾਓ ਤੀਰਥ ਨਾ ਤੀਰਥ ਨਾਇਨ ਉਤਰੇ ਸਮੈਲ ਕੰਮ ਧਰਮ ਸਭ ਹੋਮੇ ਫੈਲ ਵਿਚਾਰੇ ਗਤ ਨਹੀਂ ਹੋਏ ਨਾਮ ਵੀ ਹੋਣੇ ਚਲਤੇ ਨਾਮ ਵੀ ਹੋਣੇ ਚਲਸੇ ਰੋਏ ਬਿਨ ਹਰ ਨਾਮ ਟੁੱਟ ਸਪਟਲ ਸੋ ਦੇ ਸਾਸਤ ਸਿਮਤ ਸਗਲ ਸੋ ਨਾਮ ਜਪੇ ਜਿਸ ਆਪ ਜਾ ਜਪਾਏ ਸਗਲ ਫਲਾਸੇ ਸੁਖ ਸਮਾਏ ਰੱਖਣ ਹਾਰੇ ਰਾਖੇ ਆਪ ਸਗਲ ਸੁਖਾ ਪ੍ਰਭ ਤੁਮਰੇ ਹੱਥ ਜੇ ਤ ਲਾਵੋ ਤੇ ਤਾਂ ਲੱਗੇ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹਾਰਾ ਪੰਜਵਾਂ ਜੋ ਕਿਛ ਕਰੇ ਸੋਈ ਸੁਖ ਜਾਣਾ ਮਨ ਸਮਝ ਸਾਧ ਸੰਪਤਿਆਨਾ ਡੋਲਨ ਤੇ ਚੁੱਕਾ ਠਹਿਰਾਇਆ ਸਤ ਮਹਿ ਦੇ ਸਤ ਸਮਾਇਆ ਦੁੱਖ ਗਿਆ ਸਭ ਰੋ ਗਿਆ ਪ੍ਰਭ ਕੀ ਆਗਿਆ ਮਨ ਮੈਂ ਪਾਮਾਨੀ ਮਹਾਂਪੁਰਖਾ ਸੰਗ ਪਿਆ ਰਹੋ ਸਰਪ੍ਰੀਤ ਸਭ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜੈ ਰੱਖੇ ਸੋਈ ਮੁਕਥਾਨ ਜੋ ਪਾਏ ਸੋਈ ਨਾਮ ਅਰਸ ਤੀਰਥ ਜਹ ਸਾਧ ਪਗ ਤਰੇ ਤਹਿ ਬਖੋਣ ਬੇਕੁੰਠ ਜਹ ਨਾਮ ਤਰੇ ਸਰਬ ਆਨੰਦ ਜਵ ਦਰਸ਼ਨ ਪਾਈਏ ਨਾਮ ਗੁਰਾਨਿਤ ਨਿਤ ਹਰ ਗਾਈਏ ਆਪੇ ਘੱਟ ਘੱਟ ਰਿਹਾ ਵਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾਨੇ ਪਰਮ ਨਾਠੇ ਦੂਰੇ ਨਾਨਕ ਗੁਰ ਪੇਟੇ ਪੂਰੇ ਰਾਮ ਕਲੀ ਮਹਲ ਪੰਜਵਾਂ ਕੋਟ ਜਾਪ ਕਾਬਿ ਸਾਮ ਰਿਦ ਬੁੱਧ ਸਿੱਧ ਸੁਰ ਗਿਆਨ ਅੰਗ ਰੂਪ ਰੰਗ ਰੂਪ ਰਸੇ ਗੁਰਮੁਖ ਨਾਮ ਨਿਮਖ ਹਿਰਦੇ ਵਸੇ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣਾ ਜਾਈ ਰਹਾ ਸੂਰਬੀਰ ਜੀ ਜਬ ਮਤ ਪੂਰਾ ਤੈ ਸਮਾਧ ਤੁਨ ਗਹਿਰ ਗੰਭੀਰਾ ਸਨਮੁਖ ਤਥਾ ਕੇ ਪੂਰੇ ਕਾਮ ਜਾਗਰ ਦੇ ਵਸੇ ਹਰ ਨਾਮ ਸਗਲ ਸੁਖ ਆਨੰਦ ਅਰੋਗ ਸਮਰਾਸੀ ਪੁਨ ਨਿਰਯੋਗ ਆਏ ਨਾ ਜਾਏ ਜਾਏ ਜਾਏ ਡੋਲੇ ਕਾਤ ਨਾਹੀ ਜਾ ਕੇ ਨਾਮ ਵਸੇ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੇ ਉਤਰੇ ਚਿੰਦ ਨਾਨਕ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹਾਰਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੇ ਥਾਵੇ ਥਾਓ ਗੁਰ ਪੂਰੀ ਕੀ ਚਾਨੀ ਲਾਗ ਜਨਮ ਜਨ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕੇ ਪ੍ਰਾਪਤ ਹਿਰਦੇ ਵਾਸੇ ਪੌਜਲ ਪਾਰ ਪਾਲਾ ਰਹਾਓ ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੁੱਟੇ ਮਾਇਆ ਕੇ ਬਟਾਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋ ਸੋਧ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧਕ ਸੰਗ ਤਨ ਤਨ ਮਨ ਤਨ ਰਾਪੇ ਹਰ ਕਾ ਹਰ ਕੇ ਸੰਗ ਹਰ ਕੇ ਰੰਗ ਛੋੜ ਸਿਆਨ ਬੋਚਤਾਏ ਬੇ ਮਨ ਬਿਨ ਹਰ ਨਾਵੇ ਜਾਇਨ ਕਾਈ ਦਿਆ ਧਾਰੀ ਗੋਬਿੰਦ ਗੋਸਾਈ ਹਰ ਹਰ ਨਾਨਕ ਟਿਕ ਟਕਾਈ ਰਾਮ ਕਲੀ ਮਹਾਰਾ ਸੰਤ ਕੇ ਸੰਗ ਰਾਮ ਰੰਗ ਕੇਲ ਅੱਗੇ ਜਾਮ ਸਿਓ ਹੋਈ ਨਾ ਮੇਲ ਅੰਬਦ ਕਾ ਪਿਆ ਬਿਨਾਸਾ ਦੁਰੰਦ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਲੈ ਪੰਡਤ ਕਰਮ ਕਾਂਡ ਅੰਕਾਰ ਨਾਮ ਅਜੇ ਕਸਲ ਸੇਤੀ ਕਰ ਜਾਹੇ ਪੰਡਤ ਰਹਾਓ ਹਰ ਕਾ ਜਸ ਨਿਧ ਲਾਭ ਲੀਆ ਲਾਭ ਪੂਰਨ ਹੋਏ ਮਨੋਰਥ ਸਾਹਿਬ ਦੁੱਖ ਮਨਾਠਾ ਸੁਖ ਘਰ ਮੈਂ ਪਾਇਆ ਸੰਤ ਪ੍ਰਸਾਦ ਕਮਲ ਬਿਕਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਣ ਕਾਹੇ ਜਾਏ ਹਰ ਹਰ ਕਥਾ ਨਿਸੰਤ ਪਵੇਤਾ ਜਿਵਾ ਭਗਤ ਪਾਈ ਗਤ ਮਿਤ ਸੋ ਪ੍ਰਮਾਣ ਜਿਸ ਹਿਰਦੇ ਵਸਾਈ ਨਾਨ ਤੇਜਨ ਉਤਮ ਪਾਈ ਰਾਮ ਕਲੀ ਮਹਲਾ ਪੰਜਵਾਂ ਗਹਿ ਕਰ ਕਹਿ ਕਰ ਪਕੜੀ ਨਾ ਆਈ
हाथ प्रीत करी चाली ने साथ कहो नांग दो त्याग गई तब हो चानी आए पई सुन संत निर्मल चार राम नाम बिन गत नहीं काई गुर पूरा भेट उधार राव जब उस को कोई देवे मान तब आपस ऊपर रखे गुमान जब उस को कोई मान पर हरे तब हो सेवा सेवा करे मुख बिरावे अंत गो ठगावे एक एक तू ठोर ओह कहीं न समावे उन मोहे बहुत ब्रह्मांड राम जनी की निखंड खंड जो मंगे सो भुखा रहे इस संग राचे सो कशु न रहे इसे त्याग सा संगत करे बड़पागी नानक ओह तरे राम करी महला पंचम आत्म राम सर्व में स्पेक पूर्ण पूर है प्रवेक रतन मोर दे में जान अपनी बस तू आप शान पी अमृत संतन प्रसाद बड़ी पाग हो वे तो पाए बिन दिवा क्या जान स्वाद रहा आठ दस भेद सुने कह डोरा कोट प्रकाश न दिसिया अंधेरा उस प्रीत का संग रचे जिसने बुझाए सो कित बिद बुझे जानन हार रिहा प्रभ जान ओत पोत भगतन संगान विस विस अपना प्रभ गावे नान तेंजम नेर न आवे राम करी महला पंजवा दीनो नाम पियो पवित हतन रास निरास एहे बेत काटी बांध हले हा सेवा लाए हर हर भगत राम गुण गाए बज हना तूरा रस गुण गावे हाजन अपने गुरुदेव निवाजा रहा आय बने पूर्वला पूर्वला पाग सम जन का सोया जाग गई ग्लान साधक संग मंतन तो हर के रंग राखे राखन हा दया ना के सेवा ना किस काल करके प्रभ जी की नी दया मूर्त दुख में काल लिया सुन सुन विजय मन में चाहो आठ पैर हार के गुण गाओ गावत गावत परमत पाए गुरु प्रसाद नानक ले बधाई राम कली महला पंजमा कोड़ी त्याग बदले त्यागे रतन को छोड़ जाए ताहू का जतन सो संचय जो होशी बात माया मुहया टेडो जात अपागे तय लाज नहीं सुसार पूर्ण पुनेसर हर न चेतो मन माही रहो अमृत कौरव भिक्षा मिठी सात की विद नैनो डिठी कूर कपट अहंकार रिझाना राम सौंदर जन विश्व निशाना माया कारण साधे चूरे मन मुख कभे न उस्त करे निरपोंदरंकार दतार तेस्यो प्रीत न करे गवार सब में साहा सिर सचा साहु बिहम बिहम ताज पूरा पासा मोह भगन लौट परम निग्रह नान तरिय तेरी मेहर राम कली महला पंजवा रैन दिनस जपो हर नाओ आगे दागे पाव थाओ सदा आनंद ना होवि सोग कहो न व्यापे हमे रोग खोजो संतो हर ब्रह्म ब्रह्म ज्ञानी विस्मन विस्म पै विस्मदा परम गत पावे हर स्मर प्राणी राव गान में न देखो सगल विचार ना बिना को सके न तार सगल भावना चाले संग पव जल तरिय प्रभ के रंग दुही तोये न उतरे मैल हमें व्यापे दुबदा फैल हरा नाम ओ खद जो जान खाए ताका रोग सगल में जाए कर कृपा पर बन दयाल मानते कबुना नाम मानते कबुना बिसरे गोपाल तेरे दास की हुआ तू नानक की प्राप सादा पूर राम कली मन पहन तेरी सन पूरे गुरुदेव तुद भी दूजा नाही कोय तुम समर्थ पूर्ण पार ब्रह्म सो त्याहे त्याहे पूरा जिस कर्म तरन तारन प्रभ तेरो नाम एक सन गही मन मेरे तुद भी दूजा नाही ठाव राव जप जप जीवा तेरा नाव आगे धागे पाप उठाओ दुख अंधेरा मानते जाए दुर्मत बिनसे राचे हार नाए चरण कम सो लागी प्रीत गुरपुरे की निमरीत पो पागा निर पो मन बसे अमृत नाम रसना नित जपे कोट जन के काटे फाए पाया लाभ सचा तन लाहे तोट नावे खुरपंडार नाम पास सोहे हर द्वार राम कली महला पंजवा रत्न विहर नाम ससंतो ज्ञान सुख सहज का पोता हर भगत वाले होता मेरे राम को भंडार खात खाच कष्ट उड़ना वे अंत नहीं हर पारा बार हाओ कीर्तन मोलक ही रहा अंध गुणी ही रहा अंधवाणी अनहद बाणी पूंजी अनहद बाणी पूंजी संतन हाथ राखी कुंजी ही सुन समाध गुफा तय आसन केवल ब्रह्म पूर्ण तय बासन भगत संग प्रगोष्ठ कात तय हरखना सोगना जन्म मर्त कर कृपा जिस आप दिवाया सा संगत न हतन पाया जार पुरख नानक अरदास हर मेरी बात हमें रास राम कली महला पंजवा मेहमान जाने वेद ब्रह्म नहीं जाने भेद अवतार ना जाने अंत
परमेश्वर पारम बेअंत अपनी गात आप जाने सुन सुन अवर बखाने सुन सुन अवर बखाने रहाओ संकरा नि जाने पेव को तहारे देव देव नि जाने मर्म सब पलख पार ब्रह्म अपने रंग करता केल आप विशोरे आपे मेल एक परमे एक भगति लाहे अपना किया आप नाहे संतन की सुन साची साखी सो बोले जो पेखे आखी नहीं लेप तिस पुन पाप नान का प्रभा पे आप राम कली मन पंजम किशुराज न कियो जान सुरत माता ना ही किश ज्ञान जाप ताव सीर नहीं धर्म किशु न जानो कैसा कर्म ठाकुर प्रीतम प्रभ मेरे तुझ बिन दूजा अपना कोई पुलवे।

ਉਹਨੇ ਸੁਹਾਓ ਆਨੰਦ ਕਾ ਸੰਤ ਹਰ ਜਾਪ ਸ਼ਾਰਸ਼ਾਨ ਬਹੁ ਚਤੁਰਾਈ ਗੁਰ ਕਾ ਜਾਪ ਗੁਰ ਕਾ ਜਾਪ ਮੰਤ ਨਿਰਮਲ ਹਾਉ ਇੱਕ ਹੀ ਕਰਾਸ ਪਿਤਰ ਨਿਰਮਲ ਜਾਪ ਹਾ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਪਵ ਜਲੋ ਤਰੇ ਪਾਰ ਦੇਵਨ ਹਾ ਦਤਾਰ ਅੰਤਨ ਪਾਰਾ ਬਾਰ ਜਾ ਕੇ ਘਰ ਸਰਵ ਨਿਧਾਨ ਰਾਖਨ ਹਾਰ ਨਿਧਾਨ ਨਾਨਕ ਅਪਾਇਆ ਇਹ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੇ ਤਿਸਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹਲਾ ਪੰਜਵਾਂ ਦੁਲਭ ਦੇ ਸਵਾਰ ਜਾਹਿਨਾ ਦਰ ਗਿਹਾਰ ਹਲਤ ਪਤ ਹੋਏ ਬੜਾ ਹੀ ਵਡਿਆਹੀ ਅੰਤ ਕੀ ਬੇਲਾ ਲੈ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋਵੇਂ ਸੁਹੇਲੇ ਅਚਾਰਜ ਪੁਰਖ ਅਚਾਰਜ ਪੁਰਖ ਧਿਆਓ ਰਾਹੋ ਊਰਤ ਬੈਠ ਹਾ ਜਾਪ ਬਿਨਸੇ ਸਲ ਸੰਤਾਪ ਬਿਹਾਰੀ ਸਭ ਹੋਵੇ ਮੀਤ ਨਿਰਮਲ ਤੇ ਰਾਹ ਹੋਵੇ ਚੀਤ ਸਭ ਤੇ ਉੱਤਮ ਹੈ ਕਰਮ ਸਗਲ ਧਰਮ ਮੈਂ ਸੇਸ਼ ਧਰਮ ਹਰ ਸਿਮਰ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੇ ਭਾਰ ਪੂਰਨ ਤੇਰੀ ਹੋਵੇ ਆਸ ਜਮ ਕੀ ਕਟੀਏ ਕਟੀਏ ਤੇਰੀ ਫਾਸ ਗੁਰ ਕਾ ਉਪਦੇਸ ਸੁਣੀ ਜੈ ਨਾਨਕ ਸੁਖ ਸਹਿ ਸਮੀਜੈ ਰਾਮ ਕਲੀ ਮਹੱਲਾ ਪੰਜਵਾਂ ਜਿਸਕੀ ਤਿਸਕੀ ਕਰ ਮਾਨ ਆਪਣ ਲਾਏ ਗੁਮਾਨ ਜਿਸਕਾ ਤੂੰ ਤਿਸਕਾ ਸਭ ਕੋਏ ਤਿਸੇ ਰਾਧ ਸਦਾ ਸੁਖ ਹੋਏ ਕਹੇ ਪਰਮ ਪਰਮੇ ਬੇਗਾਨੇ ਨਾ ਬਿਨਾ ਕਿਸ ਕਾਮਨਾ ਆਵੇ ਮੇਰਾ ਘਰ ਬਹੁਤ ਪੁਸ਼ਤਾਨੇ ਰਹੋ ਜੋ ਕਰੇ ਸੋਈ ਮਾਨ ਰਹੇ ਬਿਨ ਮਾਨੇ ਰਲ ਹੋਵੇ ਖੇ ਤਿਸਕਾ ਭਾਣਾ ਲਾਗੇ ਮਿੱਠਾ ਗੁਰਪ੍ਰਸਾਦ ਵੇਲੇ ਮਨ ਬੂਠਾ ਬੇਪਰਾ ਗੋਚਰ ਆਪ ਆਠ ਪੈਰਾ ਮਨ ਕਥਾ ਕੁਝ ਆਪ ਜਿਸ ਚੀਤ ਆਏ ਆਏ ਬਿਨਸੇ ਦੁਖਾਂ ਹਾਲਤ ਪਾ ਤੇਰਾ ਉਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਨ ਨਾ ਜਾਏ ਕਿਮ ਨਾ ਪਾਏ ਬੂੜਤ ਲੋਹ ਸਾਧਸੰਗ ਧਰੇ ਨਾਨਕ ਜਿਸੇ ਪ੍ਰਾਪਤ ਕਰੇ ਰਾਮ ਕਲੀ ਮਹੱਲਾ ਪੰਜਵਾਂ ਮਨ ਮਾਹੇ ਜਾ ਭਗਵੰਤ ਗੁਰ ਪੂਰੇ ਇਹ ਦੀਨੋ ਮੰਤ ਮਿਟੇ ਸਗ ਭੈ ਤਰਾਸ ਪੂਨ ਹੋਈ ਆਸ ਸਫਲ ਸੇਵਾ ਗੁਰਦੇਵਾ ਗੀਮਤ ਕਿਸ਼ ਕਹਿਣ ਜਾਏ ਸੱਚ ਸੱਚ ਅਲਖ ਭੇਵਰ ਹਾਉ ਕਰਨ ਕਾਰਾਵਨ ਆਪ ਤਿਸ ਕੋ ਸਦਾ ਮਨ ਜਾਪ ਤਿਸਕੀ ਸੇਵਾ ਕਰਨੀ ਤ ਸੱਚ ਸਹਿਜ ਸੁਖ ਪਾਵੇ ਮੀਤ ਸਹਿ ਮੇਰਾ ਅਤਪਾਰਾ ਖਿਨਵੇਂ ਥਾਪ ਥਾਪਨ ਹਾਰਾ ਜਿਸ ਬਿਨ ਅਵਨਾ ਕੋਈ ਜਾਣਕਾਰ ਆਖਾ ਸੋਏ ਕਰ ਕਿਰਪਾ ਅਰਦਾਸ ਸੁਣੀਜੇ ਆਪਣੇ ਸੇਵਕ ਕੋ ਦਾਸਨ ਦੀਜੇ ਨਾਨ ਜਾਪੀ ਜਪ ਜਾਪ ਸਭ ਤੇ ਊਚ ਜਾਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾਂ ਬਿਰਥਾ ਪ੍ਰਭਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਬ ਛੁੱਟੀ ਸਾ ਵਿਆਸ ਚਿੰਤ ਠੁਆਕਰ ਭੇਟੇ ਗੁਣ ਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਜ ਤੇਰਾ ਹੋਵੇ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹੋ ਤੁਮ ਹੀ ਕਰਨ ਕਰਨ ਚੰਨ ਕਮ ਹਰ ਸਨ ਮਨ ਤਨ ਹਰ ਉਹੀ ਧਿਆਇਆ ਅੰਧ ਹਰ ਰੂਪ ਦਿਖਾਇਆ ਤਿਸਹੀ ਕੀ ਔਰ ਸਦੀਵ ਜਾ ਕੇ ਕਿਨੇ ਹੈ ਜੀਵ ਸਿਮਤ ਹਰ ਕਰ ਤਿੰਦਾਨ ਰਾਖਨ ਹਰ ਨਿਧਾਨ ਸਰਵ ਕੀ ਰੇਣ ਬੀਜੇ ਆਪ ਮਿਟਾਏ ਮਿਲੀਜੇ ਅੰਧਨ ਧਿਆਈਏ ਨਾਮ ਸਫਲ ਨਾਨਕ ਇਹ ਕਾਮ ਰਾਮ ਕਲੀ ਮਹਲਾ ਪੰਜਵਾਂ ਕਰਨ ਕਰਨ ਕਰੀਮ ਸਰਬ ਪ੍ਰਿਤਪਾਲ ਰਹੀਮ ਅਲੇ ਅਲਖ ਪਾਰ ਖੁਦ ਖੁਦਾਏ ਵੱਡ ਸੇ ਬੇਸਮਾਰ ਮੋਨ ਮਨਮੇਂ ਓ ਨਮੋ ਭਗਵੰਤ ਗੁਸਾਈ ਖਾਲਕ ਰਵ ਰਿਹਾ ਸਰਬ ਠਾਈ ਰਹਾਉ ਜਗਨਾਥ ਜਗ ਜੀਵਨ ਮਾਧੋ ਪਪੁੰਜ ਰਿਦ ਮਾਹੇ ਰਾਧੋ ਲਿਖ ਕੇਸ ਗੋਪਾਲ ਗੋਬਿੰਦ ਪੂਰਨ ਸਰਵਤਰ ਮੁਕੰਦ ਮਿਹਰਬਾਨ ਮੋਲਾ ਤੂੰ ਹੀ ਏਕ ਪੀਰ ਪਕੰਬਰ ਸੇਖ ਦਿਲਾਂ ਕਾ ਮਾਲ ਕਰਿ ਹਾਕ ਕੁਰਾਨਕ ਦੇਵਤੇ ਪਾਕ ਨਰਾਇਣ ਨਰਹਰ ਨਿਧਾਨ ਨਿਧਾ ਨਰਾਣ ਨਰਹਰ ਦਿਆਲ ਰਮਤ ਰਾਮ ਕਟ ਕਟ ਆਧਾਰ ਬਾਸ ਦੇਵ ਬਸ ਸਭ ਲਾਠਾਏ ਲੀਲਾ ਕੇਸ਼ ਲਖੀ ਨ ਜਾਏ ਮਿਹਰ ਦਿਆ ਕਰ ਕਰਨੇ ਹਾਰ ਭਗਤ ਬੰਦਗੀ ਦੇ ਅਸਿਜਨ ਹਾਰ ਕਹੋ ਨਾਨਕ ਗੁਰ ਖੋਏ ਭਰਮ ਏਕੋ ਅਲ ਪਰ ਬ੍ਰਹਮ ਰਾਮ ਕਲੀ ਮਹਲਾ ਪੰਜਵਾਂ ਕੋੜ ਜਨ ਕੇ ਬਿਨ ਸੇ ਪਾਪ ਹਰ ਹਰ ਜਪ ਤਾ ਨਾ ਸੰਤਾਪ ਹਰ ਕੇ ਚਰਨ ਕਮਲ ਮਨ ਵਾਸੇ ਮਹਾ ਵਿਕਾਰ ਤਨ ਤੇ ਸਭ ਨਸੇ ਗੋਪਾਲ ਕੋ ਜਸ ਗਾਉ ਪੁਰਾਣੀ ਅਕਥ ਕਥਾ ਸਾਚੀ ਪ੍ਰਭੂਨ ਜੋਤੀ ਜੋਤ ਸਵਾਣੀ ਰਹੋ ਤ੍ਰਿਸ਼ਨਾ ਪੂਖ ਸਭ ਨਾਸੀ ਸੰਤ ਪ੍ਰਸਾਦ ਜਪਿਆ ਵਿਨਾਸੀ ਰਹਿਣ ਦਿਨ ਸਰ ਪ੍ਰਭ ਸੇਵ ਕਵਾਨੀ ਹਰ ਮਿਲਣੇ ਕੀ ਇਹ ਇਨਸਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੁਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪ੍ਰਵਾਨ ਸੰਤ ਜਨਾ ਮਸਤਕ ਨਿਸ਼ਾਨ ਦਾਸ ਕੀ ਰੇਣ ਪਾਏ ਜੇ ਕੋਏ ਨਾਨਕ ਤਿਸਕੀ
ਪਰਮਗਤ ਹੋਏ। ਰਾਮ ਕਲੀ ਮਹਲ ਪੰਜਾਂ ਦਰਸ਼ਨ ਕਹੋ ਜਾਈਏ ਕੁਰਬਾਨ, ਚਰਨ ਕਮਹਿ ਦੇਤਾ ਧਿਆਨ, ਤੂਰ ਸੰਤਨ ਕੀ ਮਸਤਕ ਲਾਏ, ਜਨਮ ਜਨ ਕੀ ਦੋਨੋਂ ਤਮਲ ਜਾਏ, ਜਿਸ ਭੇਟ ਮਿਟੇ ਮਾਨ, ਪਰ ਬੰਬ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਓ, ਗੁਰ ਕੀ ਕੀਰਤ ਜਪੀਏ ਹਰ ਨਾਉ, ਗੁਰ ਕੀ ਭਗਤ ਸਦਾ ਗੁਣ ਗਾਓ, ਗੁਰ ਕੀ ਸੁਰਤ ਨਿਕਟ ਕਰ ਜਾਨ, ਗੁਰ ਕਾ ਸ਼ਬਦ ਸਤਿਕਾਰ ਮਾਨ, ਗੁਰ ਬਚਨ ਸੰਸਦ ਸੁਖ ਦੁਖ, ਕਦ ਨਾ ਵਿਆਪੇ ਤਿਸ ਨਾ ਭੁੱਖ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪਾਦੇ ਸਭ ਕਾਜੇ, ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰ ਦਾਤਾ ਦਿਆਲ ਬਖਸ਼ਿੰਦ, ਗੁਰ ਚਾਨੀ ਜਾ ਕਾਮਾ ਲਾਗਾ, ਨਾਨ ਦਾਸ ਦਿਸ ਪੂਰਨ ਭਾਗਾ। ਰਾਮ ਕਲੀ ਮਹਲਾ ਪੰਜਵਾਂ, ਕੇਸਵਰ ਵਾਸੇ ਵਿਚੇ ਭਵ ਮੂੜ ਮੁਗਦ, ਤੇਰਾ ਸੰਗੀ ਕਵਨ, ਰਾਮ ਸੰਗੀ ਤਿਸ ਗਤ ਨਹੀਂ ਜਾਣੇ, ਪੰਜ ਬਟਵਾਰੇ ਸੇ ਮੀਤ ਕਰ ਜਮਾਨੇ, ਸੋ ਕਰ ਦਿਸੇਵੇ ਜਿਤ ਉਦਰੇ ਮੀਤ, ਗੁਣ ਗੋਬਿੰਦ ਰਵੀਏ ਦਿਨ ਰਾਤੀ, ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਓ, ਜਨਮ ਬਿਆਨੋ ਹੰਕਾਰ ਆਰ ਵਾਦ, ਤ੍ਰਿਪਤਨ ਆਵੇ ਵਿਖਿਆ ਸਾਧ, ਪਰਮਤ ਪਰਮਤ ਮਹਾਂ ਦੁਖ ਪਾ ਮਹਾ ਦੁਖ ਪਾਇਆ, ਤਰੀ ਨ ਜਾਏ ਜਾਈ ਦੁੱਤਰ ਮਾਇਆ, ਕਿ ਕਾਮਨਾ ਆਵੇ ਸੋ ਕਾਰ ਕਮਾਵੇ, ਆਪੀ ਆਪੇ ਖਾਵੇ, ਰਾਖਣ ਕੋ ਦੂਸਰ ਨਹੀਂ ਕੋਏ, ਤੋ ਨਿਸਤਰੇ ਜੋ ਕਿਰਪਾ ਹੋਏ, ਪਤ ਪੁਨੀਤ ਪ੍ਰਭ ਤੇਰੋ ਰਾਮ, ਆਪਣੇ ਦਾਸ ਕੋ ਕੀਜੇ ਦਾਨ, ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਰਨ ਗਹੀ, ਨਾਨਕ ਪ੍ਰਭ ਤੇਰੀ। ਰਾਮ ਕਲੀ ਮਹਲਾ ਪੰਜਵਾਂ, ਇਹ ਲੋਕੇ ਸੁਖ ਪਾਇਆ ਨਹੀਂ ਪੇੜ ਤਾ ਬਣਾਇਆ, ਹਰ ਦਰਗੇ ਸੁਭਾ ਪੰਤ, ਫੁਨ ਗਰਭ ਨਾਹੀ ਬਸੰਤ, ਜਾਨੀ ਸੰਤ ਕੀ ਮਿਤਰਾਈ, ਕਰ ਕਿਰਪਾ ਦੀਨੋ ਹਰ ਨਾਮਾ, ਪੂਰਵ ਸੰਯੋਗ ਮਿਲਾਈ ਰਹਾਓ, ਗੁਰ ਕੇ ਚਰਨ ਚਿਤ ਲਾਗਾ, ਤਨ ਤਨ ਸੰਯੋਗ ਬਸ ਭਾਗਾ, ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਕਿਲ ਵਿਖ ਦੁੱਖ ਸਗਲੇ ਮੇਰੇ ਲਾਥੇ, ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪ੍ਰਾਣੀ, ਜਨ ਕਾ ਸਫਲ ਦਰਸ ਡੀਠਾ, ਨਾਮ ਪ੍ਰਭੂ ਕਾ ਘਟ ਕਾ ਬੂਠਾ, ਮਿਟਾਨੇ ਸਭ ਕਲ ਕਲੇਸ਼, ਜਿਸ ਤੇ ਉਪਜੇ ਤਿਸ ਮਹਿ ਪਰਵੇਸ਼, ਘਟੇ ਅਨੂਪ ਗੋਬਿੰਦ ਪਰ ਪੂਰੇ ਨਾਨਕ ਬਖਸ਼ਿੰਦ। ਰਾਮ ਕਲੀ ਮਹਲਾ ਪੰਜਵਾਂ, ਗੋਗੂ ਕੋ ਚਾਰੇ ਸਾਰ ਡੋਲ, ਕੋਡੀ ਕਾ ਲਖ ਹੂਆ ਮੂਲ, ਬੱਕਰੀ ਕੋ ਸਾਸੀ ਪਿਤ ਪਾਲੇ, ਆਪਣਾ ਪ੍ਰਭ ਨਦਰ ਨਿਹਾਲੇ, ਕਿਰਪਾ ਨਿਦਾਨ ਪ੍ਰੀਤਮ ਪਰ ਮੇਰੇ, ਬਨ ਸਕੋ ਬੋਗਨ ਤੇਰੇ ਰਹਾਓ, ਜੀਸਤ ਮਾਸ ਨ ਖਾਏ ਬਿਲਾਏ, ਮਹਾਂ ਕਾ ਸਾਵ ਛੁਰੀ ਸੱਟ ਪਾਪਾਏ, ਕਰਨ ਹਾਰ ਪਾ ਹਿਰਦੇ ਬੂਠਾ, ਫਾਥੀ ਮਛਲੀ ਕਾ ਜਾਲਾ ਟੂਟਾ, ਸੁਗੇ ਕਾਸ ਹਰੇ ਚਲੂਲ, ਉੱਚੇ ਥਾਲ ਫੁੱਲੇ ਅਮਰ ਉੱਚੇ ਥਾਲ ਫੁੱਲੇ।

ਸਿਓ ਮਹਾਪਿਆ ਬੁਨੇ ਝੂਠ ਕਮਾ ਬੇਵਰਾ ਤੇ ਸਨਾਨਾ ਬੁਝੇ ਬਹੁਤ ਹਿਆ ਅਸਾਧ ਰੋਗ ਉਪਜਾ ਸੰਤ ਦੁਖਨ ਦੇਹ ਬਿਨਾਸੀ ਮੈਂ ਖਿਆ ਜਿਨੇ ਨਿਵਾਜੇ ਤਿਨ ਹੀ ਸਾਜੇ ਆਪੇ ਕਿਨੇ ਸੰਤ ਜਿਹਾ ਨਾਨਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਰਾਮ ਕਿਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰਦੇਵ ਸੁਹਾਇ ਜਾ ਕੇ ਸਿਮਰਨ ਬੇਥਾ ਨਾ ਜਾਈ ਰਹਾ ਦਰਸ਼ਨ ਪੇਖ ਤਾਂ ਹੋਏ ਨਿਹਾਲ ਜਾ ਕੇ ਤੂਰ ਘੱਟ ਜਮ ਜਾਲ ਤਨ ਕਮ ਵਸੇ ਮੇਰੇ ਮਨ ਕੇ ਕਾਸ ਮਾਰੇ ਸਗਲੇ ਤਨ ਕੇ ਜਾ ਕੇ ਮਸਤ ਰਾਖੇ ਹਾਥ ਪ੍ਰਭ ਮੇਰੋ ਨਾਥ ਕੋ ਨਾਥ ਪਦ ਦੁਆਰਨ ਕਿਰਪਾ ਦਾਨ ਸਦਾ ਸਦਾ ਜਾਈਏ ਕੁਰਬਾਨ ਜਿਵੇਂ ਮਨ ਦੇ ਦਿਸ ਦਾਨ ਤਜੇ ਵਿਕਾਰ ਬਿਨਸੇ ਅਭਿਮਾਨ ਏਕ ਧਿਆਏ ਸਾ ਕੇ ਸੰਗ ਪਾਪ ਵਿਨਾਸੇ ਨਾਮ ਕੇ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘੱਟ ਘੱਟ ਰਵ ਰਿਹਾ ਗੁਣ ਤਾਸ ਦਸ ਦਿਓ ਤਰ ਧਾਰੋ ਪ੍ਰਭ ਆਸ ਨਿਤ ਨਾਨਕ ਚਿਤਵੇ ਸੱਚ ਅਰਦਾਸ ਰਾਮ ਕਲੀ ਰਾਗ ਰਾਮ ਕਲੀ ਮਹਲਾ ਪੰਜਵਾਂ ਕਾ ਦੂਜਾ ਦੁਬ ਦੇ ਕੁੰਗ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਰਾਮ ਜਪਤ ਪਰਮ ਸੁਖ ਪਾਏ ਆ ਭਗਵਾਨ ਮਿਟੇ ਮੇਰੇ ਮੀਤ ਰਹਾਉ ਗੁਣ ਗਾਵ ਤੋਹਤ ਵਰਗਾਸ ਚਰਨ ਕਮ ਮੈਂ ਹੋਏ ਬਿਨਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਾਵ ਜਲ ਉਤਰ ਸਪਾਰ ਰਹਾਉ ਨਾਨਕ ਭਾਵ ਜਲ ਤੂੰ ਉਤਰ ਸਪਾਰ

ਵਿਖ ਸ਼ਾਮਨੀ ਚਾਨਕਮ ਸਨ ਨਾਨਕ ਸੁਖ ਸੰਤ ਭਾਵਨੀ ਏਕ ਓਂਕਾਰ ਸਤਿ ਪ੍ਰਸ਼ਾਦ ਰਾਗ ਰਾਮ ਕਲੀ ਮਹਲਾ ਨੁਮਾ ਤੇ ਵਧੇਰੇ ਮਨ ਓਟਲੇ ਹਰ ਨਾਮ।

ਆਪਣੇ ਭਗਤਾਂ ਨੂੰ ਆਪੇ ਤੁਠਾ, ਆਪਣੀ ਕਿਰਪਾ ਕਰ ਕਲ ਧਾਰੀ, ਤੇਰੇ ਸਾਚੇ ਨਾਮ ਕੀ ਸਦਾ ਭੁੱਖ ਲਾਗੀ। ਗਾਵੜ ਸ਼ਬਦ ਵਿਚਾਰੀ, ਜਿਉ ਪਿੰਡ ਸਭ ਕਿਛ ਹੈ ਤਿਸ ਕਾ ਆਖੜ ਬਿਖਮ ਵਿਚਾਰੀ। ਸ਼ਬਦ ਲਗੇ ਸਹੀ ਜਾਂ ਨਿਸਤਰੇ ਪੌਜਲ ਪਾਰ ਉਤਾਰੀ, ਬਿਨ ਹਰ ਸਾਚੇ ਕੋ ਪਾਰ ਨਾ ਪਾਵੈ ਬੂਜੈ ਕੋ ਵਿਚਾਰੀ। ਜੋ ਧੁਰ ਲਿਖਿਆ ਸੋਈ ਪਾਇਆ, ਬਿਨ ਹਰ ਸ਼ਬਦ ਸਵਾਰੀ। ਕਾਇਆ ਕੰਚਨ ਸ਼ਬਦੇ ਰਾਤੀ ਸਾਚੈ ਨਾਏ ਪਿਆਰੀ, ਕਾਇਆ ਅੰਮ੍ਰਿਤ ਰਹੀ ਪਰ ਪੂਰੇ ਪਾਈਐ ਸ਼ਬਦ ਵਿਚਾਰੀ। ਜੋ ਪ੍ਰਭ ਖੋਜੈ ਸਹੀ ਪਾਵੈ, ਹੋਰ ਫੂਟ ਮੋਏ ਅਹੰਕਾਰੀ। ਬਾਦੀ ਬਿਨ ਸੈ ਸੇਵਕ ਸੇਵੈ ਗੁਰ ਕੈ ਹੇਤ ਪਿਆਰੀ। ਸੋ ਜੋਗੀ ਤਤ ਗਿਆਨ ਵਿਚਾਰੇ, ਓ ਮੈਂ ਤ੍ਰਿਸ਼ਨਾ ਮਾਰੀ। ਸਤਿਗੁਰ ਦਾਤਾ ਤਿਨੈ ਪਛਾਤਾ, ਜਿਸਨੋ ਕਿਰਪਾ ਤੁਮਾਰੀ। ਸਤਿਗੁਰ ਨਾ ਸੇਵੈ ਮਾਇਆ ਲਾਗੇ ਡੂਬ ਮੋਏ ਅਹੰਕਾਰੀ। ਜਿਚਰ ਅੰਦਰ ਸਾਸ ਤੇ ਚਿਰ ਸੇਵਾ ਕੀਚੈ, ਜਾਏ ਮਿਲੀਐ ਰਾਮ ਮੁਰਾਰੀ। ਅੰਦਿਨ ਜਾਗਦ ਹੈ ਦਿਨ ਰਾਤੀ, ਆਪਣੇ ਪ੍ਰੈ ਪ੍ਰੀਤ ਪਿਆਰੀ। ਤਨ ਮਨ ਵਾਰੀ ਵਾਰ ਘੁਮਾਈ, ਆਪਣੇ ਗੁਰ ਵਿਟੋ ਬਲਿਹਾਰੀ। ਮਾਇਆ ਮੋਹ ਬਿਨ ਸਜਾਏਗਾ ਉਬਰੇ ਸ਼ਬਦ ਵਿਚਾਰੀ। ਆਪ ਜਗਾਏ ਸਹੀ ਜਾਗੇ ਗੁਰ ਕੈ ਸ਼ਬਦ ਵਿਚਾਰੀ। ਨਾਨਕ ਸਹੀ ਮੋਏ ਜੇ ਨਾਮ ਨਾ ਚੇਤੈ, ਭਗਤ ਜੀਵੇ ਵਿਚਾਰੀ। ਰਾਮ ਕਲੀ ਮਲਾ ਤੀਜਾ, ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਆਗਾਈ ਸੰਤੋ। ਗੁਰਮੁਖ ਮੁਕਤ ਗਤ ਪਾਈ, ਏਕ ਨਾਮ ਵਸਿਆ ਖੜੇ ਅੰਤਰ, ਪੂਰੇ ਕੀ ਵਡਿਆਈ ਰਹੋ। ਆਪੇ ਕਰਤਾ ਆਪੇ ਭੁਗਤਾ, ਦੇਂਦਾ ਰਿਜ਼ਕ ਸੁਭਾਈ। ਜੋ ਕਿਛ ਕਰਨਾ ਸੋ ਕਰ ਰਹਿਆ, ਅਵਰ ਨਾ ਕਰਨਾ ਜਾਈ। ਆਪੇ ਸਾਜੇ ਸ੍ਰਿਸ਼ਟ ਉਪਾਏ, ਸਿਰ ਸਿਰ ਧੁੰਦੈ ਲਾਈ। ਸਹਿ ਸਰੇਵੋ ਤਾਂ ਸੁਖ ਪਾਵੋ, ਸਤਿਗੁਰ ਮੇਲ ਮਿਲਾਈ। ਆਪਣਾ ਆਪ ਆਪ ਉਪਾਏ, ਅਲੱਖ ਨਾ ਲਖਣਾ ਜਾਈ। ਆਪੇ ਮਾਰ ਜੀਵਾਲੇ ਆਪੇ, ਤਿਸਨੋ ਤਿਣਨਾ ਤਮਾਈ। ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ। ਸੇਵੜ ਭਾਗੀ ਜਿਣੀਏ ਕੋ ਜਾਤਾ, ਸੱਚੇ ਰਹੇ ਸਮਾਈ। ਆਪ ਸਰੂਪ ਸਿਆਣਾ ਆਪੇ, ਕੀਮਤ ਕਹਿਣ ਨਾ ਜਾਈ। ਆਪੇ ਦੁੱਖ ਸੁਖ ਪਾਏ ਅੰਤਰ, ਆਪੇ ਪਰਮ ਭੁਲਾਈ। ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਧ ਫਿਰੈ ਲੁਕਾਈ। ਨਿੰਨੀ ਚਾਖਿਆ ਤਿੰਨਾ ਸਾਧ ਆਇਆ, ਸਤਿਗੁਰ ਬੂਝ ਬੁਝਾਈ। ਇੱਕ ਨਾ ਨਾਵੋ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਬੁਝਾਈ। ਸਦਾ ਸਦਾ ਸਾਲਾ ਹੋ ਸੰਤੋ, ਤਿਸ ਦੀ ਵੱਡੀ ਵਡਿਆਈ। ਤਿਸ ਬਿਨ ਅਵਰ ਨਾ ਕੋਈ ਰਾਜਾ, ਕਰਤ ਪਾਵਸ ਬਣਤ ਬਣਾਈ। ਨਿਆਉ ਤਿਸੈ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ। ਤਿਸਨੋ ਪ੍ਰਾਣੀ ਸਦਾ ਧਿਆਵੋ, ਤਿਸਨੋ ਪ੍ਰਾਣੀ ਸਦਾ ਧਿਆਵੋ। ਜਿਹ ਗੁਰਮੁਖ ਬਣਤ ਬਣਾਈ, ਸਤਿਗੁਰ ਪੇਟੈ ਸੋ ਜਨ ਸੀਜੈ, ਜਿਸ ਹਿਰਦੈ ਨਾਮ ਵਸਾਈ। ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ। ਨਾਨਕ ਸੁਣ ਵੇਖ ਰਹਿਆ ਵਿਸਮਾਦ, ਮੇਰਾ ਪ੍ਰਭ ਰਵਿਆ ਸਰਬ ਥਾਈ। ਰਾਮ ਕਲੀ ਮਹਲਾ ਪੰਜਵਾਂ, ਅਸ਼ਟਪਦੀਆ ਏਕ ਓਂਕਾਰ ਸਤਿਗੁਰ ਪ੍ਰਸਾਦ। ਕਿਨਹੀ ਕੀਆ ਪਰਵਿਰਤ ਫਸਾਰਾ, ਕਿਨਹੀ ਕੀਆ ਪੂਜਾ ਵਿਸਥਾਰਾ। ਕਿਨਹੀ ਨਿਵਲ ਭਯੰਗਮ ਸਾਦੇ, ਮੋਹਿ ਦੀਨ ਹਰ ਹਰ ਆਰਾਧੇ। ਤੇਰਾ ਭਰੋਸਾ ਪਿਆਰੇ, ਆ ਨਾ ਜਾਨਾ ਵਿਸਾਰਾ। ਕਿਨਹੀ ਗ੍ਰਹਿ ਤਜ ਵਣ ਖੰਡ ਪਾਇਆ, ਕਿਨਹੀ ਮੋਨ ਔਧੂਤ ਸਦਾਇਆ। ਕੋਈ ਕਹਿ ਤੋ ਅਨੰਦ ਭਗਾਤੀ, ਮੋਹਿ ਦੀਨ ਹਰ ਹਰ ਓਟ ਨੀਤੀ। ਕਿਨਹੀ ਕਹਿਆ ਹੋ ਤੀਰਥ ਵਾਸੀ, ਕੋਈ ਅੰਨ ਤਜ ਭਇਆ ਉਦਾਸੀ। ਕਿਨਹੀ ਪਵਨ ਸਭ ਧਰਤੀ ਕਰਿਆ, ਮੋਹਿ ਦੀਨ ਹਰ ਹਰ ਦਰ ਪਰਿਆ। ਕਿਨਹੀ ਕਹਿਆ ਮੈਂ ਕੁਲੈ ਵਡਿਆਈ, ਕਿਨਹੀ ਕਹਿਆ ਬਾਹ ਬਹੁ ਭਾਈ। ਕੋਈ ਕਹਿ ਮੈਂ ਧੰਨੈ ਪਸਾਰਾ, ਮੋਹਿ ਦੀਨ ਹਰ ਹਰ ਆਧਾਰਾ। ਕਿਨਹੀ ਘੂੰਗਰ ਨ੍ਰਿਤ ਕਰਾਈ, ਕਿਨੂ ਵਰਤ ਨੇਮ ਮਾਲਾ ਪਾਈ। ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੋਹਿ ਦੀਨ ਹਰ ਹਰ ਹਰ ਧਿਆਇਆ। ਕਿਨਹੀ ਸਿੱਧ ਬਹੁ ਚੇਟ ਕਲਾਏ, ਕਿਨਹੀ ਭੇਖ ਬਹੁ ਥਾਟ ਬਣਾਏ। ਕਿਨਹੀ ਤੰਤ ਮੰਤ ਬਹੁ ਖੇਵਾ, ਮੋਹਿ ਦੀਨ ਹਰ ਹਰ ਹਰ ਸੇਵਾ। ਕੋਈ ਚਤੁਰ ਕਹਾਵੈ ਪੰਡਿਤ, ਕੋ ਖਟ ਕਰਮ ਸਹਿ ਸਿਉ ਮੰਡਿਤ।
कोई करे आचार सुकरणी मोह दीन हर हर हर शरणी सगले कर्म धर्म जुग सोदे बिना वे माना प्रबोधे कहो नानक जो साध संग पाया बूझी तृष्णा महा शीतलाया राम कली मला पंजवा इस पानी ते जंतु करया माटी काले देहरा करया उक्त जोत ले सुरत परिख्या मात गर्म मैं जंतु राख्या राखण हार समहार जना सगले छोड़ विचार मना रहा जिंदी है तुद बाप महतारी जिंदी है प्राद पुतहारी जिंदी है तुद बनता अरमिता तिस ठाकुर को राख ले हो चीता जिंदिया तुद पवन मोला जिंदिया तुद नीर निर्मोला जिंदिया तुद पावक बलना तिस ठाकुर की रोह मन शरणा छत्ती अमृत भोजन जिन किए छत्ती अमृत जिन भोजन दिए अंतर थान ठहरावन को दिए वसुदा दियो बर्तन बलना जिस ठाकुर के चित राख चरणा पेखन को नेत्र सुनन को करना हस्त कमावन बासन रसना चरण चलन को सिर की नो मेरा मन तिस ठाकुर के पूजो पैरा अपवित्र पवित्र जिंतु करया सगल जोन मह तू सिर तरया अब तू सीज भावे नहीं सीजै कार्ज सवरै मन प्रभ त्याई जै ईहा ऊहा एकै ओही जत कत देखिया तत तब तो ही ते सेवत मन आड़स करै जिस विसरिया एक निमुख न सरै हम अपराधी निर्गुनियारे ना किछ सेवा ना कर मारे गुरबो हित वड पागी मिलया नानक दास संग पाथर तरिया राम कुली मला पंजवा काहु बिहावै रंग रस रूप काहु बिहावै माए बाप पूत काहु बिहावै राज मिलख वापारा संत बिहावै हर नाम अधारा रचना साच बड़ी सबका एक तनी रहाओ काहु बिहावै बेद अरबाद काहु बिहावै रसना साध काहु बिहावै लपट संग नारी संत रचे केवल नाम मरारी काहु बिहावै खेलत जुआ काहु बिहावै अमली हुआ काहु बिहावै पर दर्ब चोराए हर जन बिहावै नाम ते आए काहु बिहावै जोग ता पूजा काहु रोग शोक परमी जा काहु पवन तार जात बिहाए संत बिहावै कीर्तन गाए काहु बिहावै दिन रैन चालत काहु बिहावै सो पिड़ मालत काहु बिहावै बाल पड़ावत संत बिहावै हर जस गावत काहु बिहावै नट नाटक निरते काहु बिहावै जिया एहते काहु बिहावै राज में डरते संत बिहावै हर जस करते काहु बिहावै मता मजूरत काहु बिहावै सेवा जरूरत काहु बिहावै सोदत जीवत संत बिहावै हर रस पीवत जित को लाया तित ही लगाना ना को मोड़ नहीं को स्याना कर कृपा जिस देवे नाओ नानक ताके बल बल जाओ राम करी मला पंजवा दावा अग्न रहे हर बूट मात गर्भ संकट ते छूट जाका नाम सिमरत पौ जाए तैसे संजना राख है हर राय ऐसे राखण हार दयाल जत गत देखो तुम प्रतिपाल रहाओ जल पीवत जो तिखा मिटंत तन बिग सह ग्रह आवत कंत लोभी का तन प्राण दार त्यो हर जन हर हर नाम प्यार किरसाणी जो राख रखवाला मात पिता दया जो बाला प्रीतम देख प्रीतम मिल जाए त्यो हर जन राख कंठ लाए जो अंदले पेखत होए आनंद गुंगा भक्त गावे बहु छंद पिंगुल पर्वत परते पार हर कै नाम सगलो धार जो पावक संग सीत को नास ऐसे प्राचित सत संत संग बिनास जो साबुन कापुर उजल होत नाम जपत सा ब्रह्म पो खोत जो चकवी सूरज की आस जो चात्रिक बूंद की प्यास जो कुरंग नाद करन सुमाने त्यों हर नाम हर जन मनाए सुखाने।

ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿੰਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਦਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭਾ ਗੁਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚ ਨਚਿਆ ਸੋ ਹਰ ਮਨ ਦਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਇਹਨੇ ਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲ ਐ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਏ ਸੱਚ ਹੈ ਸੁਣਨੈ ਨੋ ਪਠਾਏ ਸ੍ਰੀ ਲਾਇ ਸੁਣੋ ਸਤ ਬਾਣੀ ਜਿਸ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਵਿੜਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਣ ਵਜਾਇਆ ਵਜਾਇਆ ਵਾਜਾ ਪਣ ਨੋ ਦੁਆਰੇ ਪਰਗਟ ਕੀ ਸਵਾ ਗੁਪਤ ਰੱਖਾ।

ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸੁਚੈ ਸਾਚੈ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚੈ ਜਿਥੈ ਸਦਾ ਸਾਚ ਧਿਆਵਹੇ ਸਚੋ ਧਿਆਵੇ ਜਤ ਦੁਭਾਵੈ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਇਲਾ ਸੱਚੈ ਕਰ ਗਾਵਹੇ ਨਨ ਸੁਣੋ ਵਡਭਾਗੀਓ ਸੁਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸੁਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹੇ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂੰ।

ਮੇਰੇ ਸਿੱਖ ਸੁਣੋ, ਪੁੱਤ ਭਾਈਓ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀਓ, ਭਗਤ ਸਤਿਗੁਰ ਪੁਰਖ ਸੋਈ ਜਿਸ

ਕਲੀ ਮਹੱਲਾ ਪੰਜਵਾਂ ਹਰ ਹਰ ਧਿਆਏ ਮਨਾ ਖਿਨ ਨਾ ਵਿਸਾਰੀਐ ਰਾਮ ਨਾ ਰਾਮ ਰਾਮਾ ਰਾਮ ਰਮਾ ਕੰਠ ਉਰ ਧਾਰੀਐ ਉਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦਸੈ ਦੁਖ ਭਵ ਖੰਡਨੋ।

ਵਿਛੁੰਨਿਆ ਆਨੰਦ ਹਰਖ ਸਹਿਜ ਸਾਚੇ ਮਹਾਂ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹਲਾ ਪੰਜਵਾਂ ਰੁਣ ਚੁਣੋ।

ਨਾਨਕ ਸਰਬ ਜੀਆ ਪ੍ਰਤਪਾਲ ਜੀਓ ਸਲੋਕ ਰਸਨਾ ਉਚਰੈ ਹਰ ਹਰੇ ਗੁਣ ਗੁਣ ਗੋਬਿੰਦ ਵਖਿਆਨ ਨਾਨਕ ਪੱਕੜੀ ਟੇਕ ਏਕ ਪਰਮੇਸ਼ਰ ਰਖੈ ਨਿਦਾਨ ਚੰਤ ਸੋ ਸੁਆਮੀ ਪ੍ਰਭ।

ਬਲ ਜਾਏ ਨਾਨਕ ਪੁਰਖ ਪੂਰਨ, ਥਿਰ ਜਾਕਾ ਸੁਹਾਗ ਜਿਉ ਸਲੋਕ। ਧਰਮ ਅਰਥ ਅਰਕਾਮ ਮੁਖ, ਮੁਕਤ ਪਦਾਰਥ ਨਾਥ, ਸਗਲ ਮਨੋਰਥ ਪੂਰੇ।

ਸਭ ਮੈਂ ਰਹਿਆ ਸਮਾਈ ਦਿਉ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਰਣ ਝੁੰਝਣੜਾ ਗਾਓ ਸਖੀ, ਹਰ ਏਕ ਧਿਆਵੋ ਸਤਿਗੁਰ ਤੁਮ ਸੇਵ ਸਖੀ, ਮਨ ਚਿੰਦੇੜਾ ਫਲ ਪਾਵੋ। ਰਾਮਕਲੀ ਮਹੱਲਾ ਪੰਜਵਾਂ, ਰੁਤੀ ਸਲੋਕ ਇੱਕ ਓਂਕਾਰ, ਸਤਿਗੁਰ ਪ੍ਰਸਾਦ ਕਰ ਬੰਦਨ, ਪ੍ਰਭ ਪਾਰ ਬ੍ਰਹਮ ਬਾਛੋ ਸਾਧੈ ਤੂਰ, ਆਪਣੇ ਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ, ਕਿਲ ਵਿਖ ਕਾਟਣ ਪੈ ਹਰਣ, ਸੁਖ ਸਾਗਰ ਹਰ ਰਾਏ, ਦੀਨ ਦਿਆਲ ਦੁਖ ਭੰਜਨੋ ਨਾਨਕ ਨੀ ਧਿਆਏ ਛੰਤ, ਜਸ ਗਾਵ ਵੜਭਾਗੀਓ ਕਰ ਕਿਰਪਾ।

ਸਾਵਣ ਭਾਵ ਭਾਵ ਪਦਵੇ ਆਨੰਦ ਜੀਓ ਕਣ ਕਣ ਉਨਵ ਉਠੇ ਜਮ ਥਲ ਪੂਰਿਆ ਮਕਰੰਦ ਜੀਓ ਪ੍ਰਭ ਧੂਰ ਰਹਿਆ ਸਰਬ

ਅੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜਿਉ ਸਲੋਕ ਨਾਸ ਪਿਆਸੀ ਮੈਂ ਫਿਰੋ ਕਬ ਪੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲਵੇ ਸ਼ਾਂਤ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਦੈ ਸ਼ਰਨਾਗਤੀ।

ਸਾਚ ਲਿਵਲਾਏ, ਰੋਸ ਨਾ ਕੀਜੈ ਅੰਮ੍ਰਿਤ ਪੀਜੈ, ਰਹਿਣ ਨਹੀਂ ਸੰਸਾਰੇ, ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ, ਰਹਿਣ ਕਹਿਣ

ਕਿਉਂ ਜਿਉਂ ਕੰਚਨ ਸੁਹਾਗਾ ਢਾਲੈ ਕਸ ਕਸਵੱਟੀ ਸਹਿ ਸੋਤਾਓ ਨਦਰ ਸਰਾਫ ਬਨੀ ਸਚੜਾਓ ਜਗਤ ਪਸ਼ੂ ਅਹੰ ਕਾਲ ਕਸਾਈ ਕਰ ਕਰਤੈ ਕਰਨੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ ਖੋਜਤ ਖੋਜਤ ਮ੍ਰਿਤ ਪੀਆ ਖਿਮਾ ਗਈ ਮਨ ਸਤਿਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪੀਅੰਤ ਮੂਏ ਨਹੀਂ ਜਾਣਿਆ ਖਿਨ ਮੈਂ ਮੂਏ ਜਾ ਸ਼ਬਦ ਪਛਾਣਿਆ ਅਸਥਿਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਣਿਆ

ਨਾਏ ਆਪੇ ਦੇਵੈ ਸਹਿਜ ਸੁਭਾਏ, ਗਿਆਨੋ ਬੋਲੈ ਆਪੇ ਬੂਝੈ, ਆਪੇ ਸਮਝੈ ਆਪੇ ਸੂਝੈ, ਗੁਰ ਕਾ ਕਹਿਆ ਅੰਕ ਸਮਾਵੈ, ਨਿਰਮਲ ਸੱਚੈ ਸੱਚੋ ਭਾਵੈ, ਗੁਰਸਾਗਰ ਰਤਨੀ ਨਹੀਂ ਤੋਟ, ਲਾਲ ਪਦਾਰਥ ਸਾਚ ਖੋਟ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਨਾਨਕ ਗੁਰਮਤਿ ਸਾ

ਰੱਖਿਆ ਗੁਰ ਆਪਣੇ ਨਿਰਭਉ ਨਾਮ ਵਖਾਣ ਡੂੰਗਰ ਵਾਸਤੇ ਖਾਕਣੀ ਜਬ ਦੇਖਾ ਨਹੀਂ ਦੂਰ ਦੇਖਾ ਨਿਵਾਰੀ ਸ਼ਬਦ ਮਾਨੇ ਅੰਮ੍ਰਿਤ

ਮੇਲ ਗੁਰਮੁਖ ਗਿਆਨ ਧਿਆਨ ਦਇਆ ਕਰੈ ਪ੍ਰਭ ਮੇਲ ਲੈ ਖਿਨ ਮੈਂ ਢਾਹੇ ਉਸਾਰ ਦਾਨਾ ਤੂੰ ਬੀਨਾ ਤੂੰ ਦਾਨਾ ਕੈ ਸਿਰਦਾਨ ਦਾਲਦ ਭੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ ਤਨ ਗਇਆ ਵੈ ਚੂਰੀਐ ਤਨ ਮੈਂ ਚੀਤ ਗਵਾਰ ਤਨ ਵਿਰਲੀ ਸੱਚ ਸੰਚਿਆ ਨਿਰਮਲ।

ਕਿਸ ਪੈ ਕਰੀ ਪੁਕਾਰ, ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰ, ਜਿਨ ਵਿਛੋੜੀ ਸੋ ਮੇਲ ਸੀ ਗੁਰ ਕੈ ਹਿਤ ਪਾਰ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲਦੇ ਪਾਪੇ ਪਾਸਾਰਾ, ਪਰ ਹਰ ਪਾਪ ਪਛਾਣੈ ਆਪ, ਨਾ ਤਿਸ ਜੋਗ ਵਿਜੋਗ ਸੰਤਾਪ। ਨਰਕ ਪੜਨ ਤੋਂ ਕਿਉਂ ਰਹੈ, ਕਿਉਂ ਬੰਚੈ ਜਮਕਾਲ, ਕਿਉਂ ਆਵਣ ਜਾਣਾ ਵਿਸਰੈ, ਝੂਠ ਬੁਰਾ ਖੈ ਕਾਲ। ਮਨ ਜੰਜਾਲੀ ਵਿੱਚ ਵੇੜਿਆ, ਪੀ ਜੰਜਾਲਾ ਮਾਹੇ, ਵਿਣਨਾਵੈ ਕਿਉਂ ਛੁੱਟੀਐ, ਪਾਪੇ ਪਛੈ ਪਛਾਏ। ਫਿਰ ਫਿਰ ਫਾਹੀ ਫਾਸੈ ਕਊਆ, ਫਿਰ ਪੁਛਤਾਨਾ ਅਬ ਕਿਆ ਹੁਆ। ਪਾਥਾ ਚੋਗ ਚੁਗੈ ਨਹੀਂ ਬੂਝੈ, ਸਤਿਗੁਰ ਮਿਲੈ ਤਾਖੀ ਸੂਝੈ। ਜਿਉਂ ਮਛਲੀ ਫਾਥੀ ਜਮ ਜਾਲ, ਵਿਣ ਗੁਰ ਦਾਤੇ ਮੁਕਤ ਨਾ ਭਾਲ। ਫਿਰ ਫਿਰ ਆਵੈ ਫਿਰ ਫਿਰ ਜਾਏ।

ਕਲਿਆਣ ਮੰਦਰ ਮਹਿਲਾ ਕਹਾਂ ਜਿਉ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁਜਾਣ ਜੋ ਆਵੈ ਸੇ ਜਾਹੇ ਫੁਨ ਆਏ ਗਏ ਪਛਤਾ ਲਖ ਚੌਰਾਸੀ ਮੇਦਨੀ ਘਟੈਨਾ ਵਧੈ ਉਤਾਹੇ ਸੇ ਜਨ ਉਭਰੇ ਜਿਨ ਹਰ ਪਾਇਆ ਧੰਦਾ ਮੋਆ ਵਿਗੂਤੀ ਮਾਇਆ ਜੋ ਦਿਸੈ ਸੋ ਚਾਲ ਸੀ ਕਿਸ ਕੋ ਉਮੀਦ ਕਰਿਓ ਜਿਉ ਸੰਪਉ ਆਪਣਾ ਤਨ ਮਨ ਆਗੈ ਦੇਵ ਅਸਥਿਰ ਕਰਤਾ ਤੂੰ ਧਣੀ ਤਿਸ ਹੀ ਕੀ ਮੈਂ ਓਟ ਗੁਰ ਗੁਣ ਕੀ ਮਾਰੀ ਹਉ ਮੋਈ ਸ਼ਬਦ ਰਤੀ ਮਨ ਚੋਟ ਰਾਣਾ ਰਾਓ ਨਾ ਕੋ ਰਹਿ ਰੰਗ

ਵਜੋ ਗਵਾਏ ਆਪਣਾ ਤਖ਼ਤ ਨਾ ਬੈਸੈ ਸੇ। ਪ੍ਰੀਤਮ ਹੱਥ ਵਡਿਆਈਆਂ ਜੈ ਪਾਵੈ ਤੈ ਦੇ, ਆਪ ਕਰੇ ਕਿਸ ਆਖੀਐ ਅਵਰ ਨਾ ਕੋਈ ਕਰੇ। ਬੀਜੋ ਸੂਜੈ ਕੋ ਨਹੀਂ ਬਹਿ ਦਲੀ ਚ ਪਾਏ, ਨਰਕ ਨਿਵਾਰਣ ਨਰੈ ਨਰ ਸਾਚੋ ਸਾਚੈ ਨਾਏ। ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ, ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥ ਭੰਡਾਰ। ਉਤਮ ਹੋਵਾ ਪ੍ਰਭ ਮਿਲੈ ਇੱਕ ਮਨ ਇੱਕੈ ਭਾਏ, ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ। ਰਚਨਾ ਰਾਜਨ ਰਚੀ ਜਿਨ ਸਰਿਆ ਆਕਾਰ, ਗੁਰਮੁਖ ਬੇਅੰਤ ਧਿਆਈਆਂ ਤਨਾ ਪਾਰਾ ਵਾਰ। ਅਡਾੜੈ ਰੂੜਾ ਹਰ ਜੀਓ ਸੋਈ, ਤਿਸ ਬਿਨ ਰਾਜਾ ਅਵਰ ਨਾ ਕੋਈ। ਅਡਾੜੈ ਗਾਰੁੜ ਤੁਮ ਸੁਣੋ, ਹਰ ਵਸੈ ਮਨ ਮਾਹੇ, ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਭੁਲਾਹੇ। ਸੋ ਸ਼ਾਹ ਸਾਚਾ ਜਿਸ ਹਰ ਧਨ ਰਾਸ, ਗੁਰਮੁਖ ਪੂਰਾ ਤਿਸ ਸ਼ਾਬਾਸ਼।

ਹੋਏ ਖੁਆਰ। ਸਚਿਆਰੀ ਸੱਚ ਸੰਚਿਆ ਸਾਚੋ ਨਾਮ ਅਮੋਲ, ਹਰ ਨਿਰਮਾਇਲ ਉਜਲੋ ਪਤ ਸਾਚੀ ਸੱਚ ਬੋਲ। ਸਾਜਨ ਮੀਤ ਸਜਾਣ ਤੂੰ, ਤੂੰ ਸਰਵਰ ਤੂੰ ਹੰਸ ਸਾਚੋ।

ਘਟ ਘਟ ਬੈਸ ਨਿਰੰਤਰ ਰਹੀ ਹੈ ਚਾਲਾ ਸਤਿਗੁਰ ਪਾਏ। ਸਹਿਜੇ ਆਏ ਹੁਕਮ ਸਿਧਾਏ ਨਾਨਕ ਸਦਾ ਰਜਾਏ। ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤਿ ਪਾਏ ਗੁਰਮੁਖ ਬੂਜੈ ਆਪ ਪਛਾਣੈ ਸੱਚੇ ਸੱਚ ਸਮਾਏ। ਦੁਨੀਆ ਸਾਗਰ ਦੁੱਤਰ ਕਹੀਆ ਕਿਉਂ ਕਰ ਪਾਈਆ ਪਾਰੋ ਚਰਪਟ ਬੋਲਾ ਉਦੂ ਨਾਨਕ ਦੇਹੋ ਸੱਚਾ ਵਿਚਾਰੋ ਆਪੇ ਆਖੇ ਆਪੇ ਸਮਝੈ ਤਿਸ ਕਿਆ

ਪੀ ਰਹੇ ਨਿਰਾਲੇ ਰੂਖ ਬਿਰਖ ਉਦਯ ਨੇ ਕੰਧ ਮੂਲ ਅਹਾਰ ਖਾਈਐ ਔਦੂ ਬੋਲੇ ਗਿਆਨੇ ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੇ ਜੋਗ ਜੁਗਤ ਬਿਦ ਪਸਾਈ।

ਕੁੰਭ ਸਮਾਧ ਵਿਚਾਰ ਕਥੀਅਲੇ ਸੁਨ ਨਿਰੰਤਰਵਾਸ ਲਿਆ ਅਕਾਲ ਪਤਿ ਮੁੰਦਰਾ ਗੁਰ ਗਿਆਨ ਵਿਚਾਰੀਅਲੇ ਘਟ ਘਟ ਸਾਚਾ ਸਰਬ ਜੀਆਂ ਗੁਰ ਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲਹੈ ਨਾਨਕ ਦੂਜੀ ਕਾਰਨ ਕਰਨੀ ਸੇਵੈ ਸਿੱਖ ਸੁਖੋਜ ਲਹੈ ਹੁਕਮ ਬਿਸਮਾਦ ਹੁਕਮ ਪਛਾਣੈ ਜੀ ਜੁਗਤ ਸਚ ਜਾਣੈ ਸੋਈ ਆਪ ਮੇਟ ਨਿਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ ਅਵਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਸਤਿਗੁਰ ਪਰਚੈ ਪਰਮ ਪਦ ਪਾਈਐ ਸਾਚਾ ਸ਼ਬਦ ਸਮਾਏ ਲੀਆ ਇੱਕ ਏਕੋ ਸਚ ਏਕਾ ਜਾਣੈ ਹਉ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੈ ਤਾਂ ਸਭ ਕੁਛ ਸੂਝੈ ਅੰਤਰ ਜਾਣੈ ਸਰਬ ਦਇਆ ਨਾਨਕ ਤਾਕੋ ਮਿਲੈ ਵਡਾਈ ਆਪ ਪਛਾਣੈ ਸਰਬ ਜੀਆ ਸਾਚਾ ਉਪਜੈ ਸਾਚ ਸਮਾਵੈ ਸਾਚੇ ਸੁੱਚੇ ਏਕ ਮਯਾ ਝੂਠੇ ਆਵੈ ਠਬਰ ਨਾ ਪਾਵੈ ਦੂਜੈ ਆਵਾ ਗਾਉਣ ਪਿਆ ਆਵਾ ਗਾਉਣ ਮਿਟੈ ਗੁਰ ਸ਼ਬਦੀ ਆਪੇ ਪਰਖੈ ਬਖਸ਼ ਲਿਆ ਏਕਾ ਬੇਦਨ ਦੂਜੈ ਵਿਆਪੀ ਨਾਮ ਰਸਾਇਣ ਵਿਸਰਿਆ ਸੋ ਬੂਜੈ ਜਿਸ ਆਪ ਬੁਝਾਏ ਗੁਰ ਕੈ ਸ਼ਬਦ ਸੁਮੁਕਤ ਪਿਆ ਨਾਨਕ ਤਾਰੇ ਤਾਰਨ ਹਾਰਾ ਹੋ ਮੈਂ ਦੂਜਾ ਪਰ ਹਰਿਆ ਮਨਮੁਖ ਭੁੱਲੈ ਜਮਕੀ ਕਾਣ ਪਰ ਕਰ ਜੋ ਹੈ ਹਾਣੇ ਹਾਣ ਮਨਮੁਖ ਪਰਮ ਪਵੈ ਬੇਬਾਣ ਵੇ ਮਾਰਗ ਮੂਸੈ ਮੰਤਨ ਮਸਾਨ ਸ਼ਬਦ ਨਾ ਚੀਨੈ ਲਵੈ ਕੁਵਾਨ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸੱਚ ਕਾ ਭਾਉ ਪਾਵੈ ਗੁਰਮੁਖ ਬਾਣੀ ਘੜ ਕਢਾਵੈ ਗੁਰਮੁਖ ਨਿਰਮਲ ਹਰ ਗੁਣ ਗਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮੁਖ ਸਾਧ ਸਮਾਵੈ ਗੁਰਮੁਖ ਪਰਚੈ ਵੇਦ ਵਿਚਾਰੀ ਗੁਰਮੁਖ ਪਰਚੈ ਤਰੀਐ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦ ਜਾਨੀ ਗੁਰਮੁਖ ਪਾਈਐ ਲਖ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨਿਭੈ ਸਭ ਪਰਿਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਅਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹਉ ਮੈਂ ਜਾਲ ਸਮਾਈ ਗੁਰਮੁਖ ਧਰਤੀ ਸੱਚ ਹੈ ਸਹਿਜੀ ਤਿਸਮੈ ਓਪਤ ਖਪਤ ਸੁਬਾਜੀ ਗੁਰ ਕੈ ਸ਼ਬਦ ਰਪੈ ਰੰਗ ਲਾਏ ਸਾਚ ਰਤੋ ਪਤ ਸਿਉ ਕਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਆਵੈ ਕਿਉ ਸਾਚ ਸਮਾਵੈ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਭਵ ਚਲ ਤਰੀਐ ਸੱਚ ਸੁੱਧੀ ਗੁਰਮੁਖ ਸਰ ਅਪਸਰ ਬਿਦ ਜਾਣੈ ਗੁਰਮੁਖ ਪਰ ਵਿਰਤ ਨਰ ਵਿਰਤ ਪਛਾਣੈ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਨਾਮ ਰਤੇ ਨਾਮੇ ਰਾਤੇ ਹੋਮੈ ਜਾਏ ਨਾਮ ਰਤੇ ਸੱਚ ਰਹੇ ਸਮਾਏ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੈ ਮੁਖ ਦੁਆਰ ਨਾਮ ਰਤੇ ਤ੍ਰਿਭਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ

ਬੇਦ ਭੇਦ ਭਭੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ ਤੇ ਤੀਸ ਉਧਾਰੇ ਗੁਰਮੁਖ ਚੁਕੈ ਆਵਣ ਜਾਣ ਗੁਰਮੁਖ ਦਰਗਾਹ ਭਾਵੈ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਦਰਗਾਹ ਸਿਫਤ ਸਮਾਏ ਨਾਨਕ ਗੁਰਮੁਖ ਬੰਧ ਨਾ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖ ਹੋਮੈ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚਾ ਰਹਿ ਸਮਾਏ ਗੁਰਮੁਖ ਸਾਚ ਨਾਮ ਪਤ ਉਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਕਵਨ ਕਥਾਲੇ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁੰਬਾਲੇ ਏਸ ਕਥਾ ਕਾ ਦੇ ਵਿਚਾਰ ਭਵ ਜਲ ਸ਼ਬਦ ਲੰਗਾਵਣ ਹਾਰ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਥ ਕਥਾ ਲੈ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਇੱਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਮੈ ਅਗਨ ਨਿਵਾਰੀ ਮੈਣ ਕੇ ਦੰਤ ਕਿਉ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਨ ਆਹਾਰ ਹਿਵੈ ਕਾ ਘਰ ਮੰਦਿਰ ਅਗਨ ਪਿਰਾਹਣ ਕਵਨ ਗੁਫਾ ਜਿਤ ਰਹਿ ਅਵਾਹਨ ਇਤ ਉਤ ਕਿਸ ਕੋ ਜਾਣ ਸਮਾਵੈ ਕਵਨ ਧਿਆਨ ਮਨ ਮਨੈ ਸਮਾਵੈ ਹਾਂ ਹਾਂ ਮੈਂ ਵਿੱਚੋ ਖੋਵੈ ਦੂਜਾ ਮੇਟੈ ਇੱਕ ਹੋਵੈ ਜਗ ਕਰੜਾ ਮਨਮੁਖ ਗਾ ਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ

ਸੁਖ ਮਨਾ ਏੜਾ ਪਿੰਗਲਾ ਬੂਜਾ ਜਾ ਆਪੇ ਲੱਖ ਲਖਾਏ ਨਾਨਕ ਤੇ ਉਤੇ ਉਪਰ ਸਾਚਾ ਸਤਿਗੁਰ ਸ਼ਬਦ ਸਮਾਏ ਮਨ ਕਾ ਜੀਓ ਪਵਨ ਕਥੀਅਲੇ ਪਵਨ ਕਹਾ ਰਸ ਖਾਈ ਗਿਆਨ ਕੀ ਮੁੰਦਰਾ ਕਵਨ ਔਦੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦ ਰਸ ਨਾ ਆਵੈ ਔਦੂ ਹੋਮੈ ਪਿਆਸ ਨਾ ਜਾਏ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਵਨ ਬੁੱਧ ਜਿਤ ਅਸਥਿਰ ਅਸਥਿਰ ਰਹੀ ਹੈ ਕਿਤ ਭੋਜਨ ਤ੍ਰਿਪਤਾ ਸੈ ਨਾਨਕ ਦੁੱਖ ਸੁਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨਾ ਗ੍ਰਸੈ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦ ਜਲ ਬਲਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ ਅਕਥ ਕਥਾਲੇ ਸਮ ਕਰ ਰਹੈ ਤਉ ਨਾਨਕ ਆਤਮ ਰਾਮ ਕੋਲ ਹੈ ਗੁਰਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸੱਚ ਮਾਤਾ ਗੁਰਵਿਚਾਰੀ ਅਗਨਿਵਾਰੀ ਅਪਿਓ ਪਿਓ ਆਤਮ ਸੁਖਧਾਰੀ ਸੱਚ ਅਰਾਧਿਆ ਗੁਰਮੁਖ ਤਰ ਧਾਰੀ ਨਾਨਕ ਬੂਜੈ ਕੋ ਵਿਚਾਰੀ ਇਹੋ ਮਨ ਮੈਂਗਲ ਕਹਾਂ ਬਸੀਲੇ ਕਹਾਂ ਬਸੈ ਇਹੋ ਪਵਨਾ ਕਹਾਂ ਬਸੈ ਸੋ ਸ਼ਬਦ ਔਦੂ ਤਾਕੂ ਚੁੱਕੈ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਕਰ ਵਾਸਾ ਇਹੋ ਮਨ ਪਾਏ ਆਪੈ ਆਪ ਖਾਏ ਤਾਂ ਨਿਰਮਲ ਹੋਵੈ ਧਾਵਤ ਵਰਜ ਰਹਾਏ ਕਿਉਂ ਮੂਲ ਪਛਾਣਾ ਆਤਮ ਜਾਣਾ ਕਿਉਂ ਸਸ

ਰਹਿ ਨਾਭ ਪਵਨ ਕਰ ਆਸਣ ਵੈਸੈ ਗੁਰਮੁਖ ਖੋਜਤ ਤਤ ਲਹੈ ਸੋ ਸ਼ਬਦ ਨਿਰੰਤਰ ਨਿਜ ਕਰ ਆਛੈ ਤ੍ਰਿਭਵਨ ਜੋਤ ਸੋ ਸ਼ਬਦ ਲਹੈ ਖਾਵੈ ਦੁਖ ਭੁਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੈ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ ਨਾਨਕ ਆਖੈ ਸੱਚ ਸੁਭਾਖੈ ਸੱਚ ਰਪੈ ਰੰਗ ਕਬੂ ਨਾ ਜਾਵੈ ਜਾਇਉ ਹਿਰਦਾ ਦੇ ਨਾ ਹੋਤੀ ਤੋ ਮਨ ਕੈਠੈ ਰਹਿਤਾ ਨਾਭ ਕਮਲ ਅਸਥੰਭ ਨਾ ਹੋਤੋ ਤਾ ਪਵਨ ਕਵਨ ਘਰ ਸਹਿਤਾ ਰੂਪ ਨਾ ਹੋਤੋ ਰੇਕ ਨਾ ਕਾਈ ਤਾ ਸ਼ਬਦ ਕਹਾਂ ਲਿਵ ਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨਾ ਜਾਪੀ ਕਿਉ ਕਰ ਜਾਪ ਸਾਚਾ ਨਾਨਕ ਨਾਮ ਰਤੇ ਬੈਰਾਗੀ ਤਬ ਸਾਚੋ ਸਾਚਾ ਹਿਰਦਾ ਦੇ ਨਾ ਹੋਤੀ ਉਦੂ ਤੋ ਮਨ ਸੁਨ ਰਹਿ ਬੈਰਾਗੀ ਨਾਮ ਕਮਲ ਅਸਥੰਭ ਨਾ ਹੋਤੋ ਤਾ ਨਿਜ ਕਰ ਬਸੋ ਪਵਨ ਅਨੁਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤਾ ਕਲੀਨ ਰਹਿਤੋ ਸ਼ਬਦ ਸੁਸਾਰ ਗੌਣ ਕਗਨ ਜਬ ਤਵੈ ਨਾ ਹੋਤੋ ਤ੍ਰਿਭਵਨ ਜੋਤ ਆਪੇ ਨਿਰੰਕਾਰ ਵਰਨ ਭੇਖ ਅਸਰੂਪ ਸੋ ਏਕੋ ਏਕੋ ਸ਼ਬਦ ਵਿਡਾਣੀ ਸੱਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਾਥ ਕਹਾਣੀ ਕਿਤ ਬਿਦ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿੰਸ ਜਾਈ ਹੋਮੈ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਹੋਮੈ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸੱਚ ਰਹਿ ਸਮਾਏ ਨਾਮੇ ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਔਰ ਧਾਰੇ ਨਾਨਕ ਬਿਨਾਂ ਵੈ ਜੋ ਕਦੇ ਨਾ ਹੋਵੈ ਦੇਖੋ ਵਿਚਾਰੇ ਗੁਰਮੁਖ ਸਾਚ ਸ਼ਬਦ ਵਿਚਾਰੈ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਬਿਰਲਾ ਪੂਜੈ ਕੋਏ ਗੁਰਮੁਖ ਨਿਜ ਕਰ ਵਾਸਾ ਹੋਏ ਗੁਰਮੁਖ ਜੋਗੀ ਜਗਤ ਪਛਾਣੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਬਾਰ ਨਾਨਕ ਬਿਨ ਗੁਰਮੁਆ ਜਨਮ ਹਾਰ ਗੁਰਮੁਖ ਮਨ ਜੀਤਾ ਹੋਮੈ ਮਾਰ।

ਗੁਰਮੁਖ ਸਾਚ ਰੱਖਿਆ ਉਰ ਧਾਰ, ਗੁਰਮੁਖ ਜਗ ਜੀਤਾ ਜਮ ਕਾਲ ਮਾਰ ਵਿਧਾਰ, ਗੁਰਮੁਖ ਦਰਗਾਹ ਨਾ ਆਵੈ ਹਾਰ, ਗੁਰਮੁਖ ਮੇਲ ਮਿਲਾਏ ਸੁਜਾਣਾ ਨਾਨਕ ਗੁਰਮੁਖ। ਸ਼ਬਦ ਪਛਾਣੈ ਸ਼ਬਦੈ ਕੰਨ, ਬੇੜਾ ਸੁਣ ਤੂੰ ਔਧੂ, ਬਿਨਾਵੈ ਜੋਗ ਨਾ ਹੋਈ, ਨਾ ਮੇਰਾ ਤੇ ਅੰਧਨ ਮਾਤੇ, ਨਾ ਮੈਂ ਤੇ ਸੁਖ ਹੋਈ, ਨਾ ਮੈਂ ਹੀ ਤੇ ਸਭ ਪ੍ਰਗਟ ਹੋਵੈ, ਨਾਮੇ ਸੋਜੀ ਪਾਈ ਬਿਨਾਵੈ ਭੇਕਰੇ ਬਾਹੁ ਤੇਰੇ, ਸੱਚੈ ਆਪ ਖੁਆਏ ਸਤਿਗੁਰ ਤੇ ਨਾਮ ਪਾਈਐ, ਔਧੂ ਜੁਗ ਜੁਗਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੈ ਮੁਕਤ ਨਾ ਹੋਈ, ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ, ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੈ, ਸਾਧਕ ਸਿੱਧ ਗੁਰੂ ਬਾਹੁ ਚੇਲੇ, ਖੋਜਤ ਫਿਰੈ ਫੁਰਮਾ।

ਗੁਰ ਸ਼ਬਦ ਤੇ ਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਓ। ਸਲੋਕ ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ ਤੈ ਸ਼ਹਿ ਬਾਤ ਨਾ ਪੁੱਛੀਆਂ, ਕਬ ਹੂੰ ਨਾ ਲਾਈ ਪਾਏ ਮਹੱਲਾ ਤੀਜਾ। ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸ਼ਾ ਨਦਰ ਕਰੇ ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲਏ। ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ, ਪੌੜੀ ਵੇਖੀ ਸ੍ਰਿਸ਼ਟ ਉਪਾਈਅਨ ਸਭ ਹੁਕਮ ਆਵੈ ਜੈ ਸਮਾਹੀ ਆਪੇ ਵੇਖ ਵੇਖ ਸਦਾ। ਦੂਜਾ ਕੋ ਨਾਹੀ ਜਿਉ ਭਾਵੈ ਤਿਉ ਰੱਖ ਤੂੰ ਗੁਰ ਸ਼ਬਦ ਬੁਝਾਹੀ, ਸਭਨਾ ਤੇਰਾ ਜੋ ਰਹਿ ਜਿਉ ਭਾਵੈ ਤਿਵੈ ਚਲਾਹੀ। ਤੋ ਜੇਵਨ ਮੈਂ ਨਾਹੇ ਕੋ ਕਿਸ ਆਖ ਸੁਣਾਏ, ਸਲੋਕ ਮਹੱਲਾ ਤੀਜਾ। ਭਰਮ ਭੁਲਾਈ ਸਭ ਜਗ ਫਿਰੀ, ਫਾਵੀ ਹੋਈ ਭਾਲ ਸੋ ਸ਼ਾ ਸ਼ਾਂਤ ਨਾ ਦੇਵਈ, ਕਿਆ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਿਆਈ ਹੈ। ਅੰਤਰ ਰੱਖੀਐ ਔਰ ਧਾਰ, ਨਾਨਕ ਘਰ ਬੈਠਿਆ ਸ਼ਉ ਪਾਇਆ ਜਾਂ ਕਿਰਪਾ ਕੀਤੀ ਕਰਤਾਰ। ਮਹੱਲਾ ਤੀਜਾ। ਧੰਦਾ ਧਾਵਤ ਦਿਨ ਗਿਆ, ਰਹਿਣ ਗਵਾਈ ਸੋਏ ਕੂੜ ਬੋਲ ਵਿਖ ਖਾਇਆ। ਮਨ ਮੁਖ ਚਲਿਆ ਰੋਏ, ਸਿਰੈ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਖੋਏ, ਹਰ ਨਾਮ ਕਦੇ ਨਾ ਚੇਤੇ ਓ ਫਿਰ ਆਵਣ।

ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸਿਫਤੀ ਲਾਇਨ ਦੇ ਸਤਿਗੁਰ ਮਤੀ ਇੱਕ ਨਾਨੋ ਨਾਉ ਬਖਸ਼ੇ ਹੋਣ ਅਸਥਿਰ ਹਾਰ ਸਤੀ ਪੌਣ ਪਾਣੀ ਬੈ ਸੰਤਰੋ ਹੁਕਮ ਕਰੈ ਭਗਤੀ ਇਹਨਾਂ ਨੂੰ ਭਾਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ ਸਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਮਹਲਾ ਤੀਜਾ ਕਿਉਂ ਕਰ ਇਹੋ ਮਨ ਮਾਰੀ ਹੈ ਕਿਉਂ ਕਰ ਮ੍ਰਿਤਕ ਹੋਏ ਕਹਿਆ ਸ਼ਬਦ ਨਾ ਮਾਨੇ ਹੋ ਮੈਂ ਛੱਡਾ ਨਾ ਕੋਈ ਗੁਰਪ੍ਰਸਾਦੀ ਹੋ ਮੈਂ ਛੁੱਟੈ ਜੀਵਨ ਮੁਕਤ ਸੋ ਹੋਏ ਨਾਨਕ ਜਿਸਨੂੰ ਬਖਸ਼ੇ ਤਿਸ ਮਿਲੈ ਤਿਸ ਬਿਘਨ ਨਾ ਲਾਗੈ ਕੋਏ ਮਹਲਾ ਤੀਜਾ ਜੀਵਤ ਮਰਨਾ ਸਭ ਕੋ ਕਹੈ ਜੀਵਨ ਮੁਕਤ ਕਿਉਂ ਹੋਏ ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ ਆਂਦਨ ਗੁਣ ਗਾਵੈ ਸੁਖ ਸਹਿਜੇ ਬਿਖ ਭਵ ਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾ ਕੋ ਨਜ਼ਰ ਕਰੇ ਪੌੜੀ ਦੂਜਾ ਭਾਉ ਰਚਾਇਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾਵਨ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਜੈ ਵਿਚਾਰਾ ਸਭ ਕਿਛ ਤੇਰਾ ਖੇਲ ਹੈ ਸੱਚ ਸਿਰ ਜਨਹਾਰਾ ਜਿਸ ਭਾਵੈ ਤਿਸ ਬਖਸ਼ ਲੈ ਸੱਚ ਸ਼ਬਦ ਸਮਾਈ ਸਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੈ ਮਾਇਆ ਨੋ ਫਿਰੈ ਤਪਸ ਦਾਵੈ ਭਰਮੇ ਭੂਲਾ ਸਭ ਤੀਰਥ ਗਹੈ ਉਹ ਤਪਾ ਕੈਸੇ ਪਰਮ ਗਤ ਲਹੈ ਗੁਰਪ੍ਰਸਾਦੀ ਕੋ ਸੱਚ ਕਮਾਵੈ ਨਾਨਕ ਸੋ ਤਪਾ ਮੋਖੰਤਰ ਪਾਵੈ ਮਹੱਲਾ ਤੀਜਾ ਸੋ ਤਪਾ ਜੇ ਇਹੋ ਤਪ ਘਾਲੇ ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ ਸਤਿਗੁਰ ਕੀ ਸੇਵਾ ਇਹੋ ਤਪ ਪਰਵਾਨ ਨਾਨਕ ਸੋ ਤਪਾ ਦਰਗਹਿ ਪਾਵੈ ਮਾਣ ਪੌੜੀ ਰਾਤ ਦਿਨ ਉਪਾਇਨ ਸੰਸਾਰ ਕੀ ਵਰਤਣ ਗੁਰਮਤੀ ਘੱਟ ਚਾਨਣਾ ਆਨੇਰ ਬਿਨਾਸਣ ਹੁਕਮੇ ਹੀ ਸਭ ਸਾਜੀਅਨ ਰਵਿਆ ਸਭ ਵਣ ਤ੍ਰਿਣ ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰ ਭਣ ਸ਼ਬਦੇ ਹੀ ਸੋਝੀ ਪਈ ਸੱਚੈ ਆਪ ਬੁਝਾਈ ਸਲੋਕ ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਐਨ ਜਿਨਕੇ ਚਿੱਤ ਮੈਂ ਭਰਮ ਤਿਸਦੈ ਦਿੱਤੈ ਨਾਨਕਾ ਤੇ ਹੋ ਜਿਹਾ ਧਰਮ ਅਭੈ ਅਵੈ ਨਿਰੰਜਨ ਪਰਮ ਪਦ ਤਾਕਾ ਭੁੱਖਾ ਹੋਏ ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਮਹਲਾ ਤੀਜਾ ਅਭਿਆਗਤ ਇਹ ਨਾ ਆਖੀਐਨ ਜੇ ਪਰ ਕਰ ਭੋਜਨ ਕਰੇਨ ਉਦਰੈ ਕਾਰਨ ਆਪਣੇ ਬੈਲੇ ਭੇਖ ਕਰੇਨ ਅਭਿਆਗਤ ਸਹੀ ਨਾਨਕਾ ਜੇ ਆਤਮ ਗਾਉਣ ਕਰੇਨ ਭਾਲ ਹੈਨ ਸ਼ਾਉ ਆਪਣਾ ਨਿਜ ਘਰ ਰਹਿਣ ਕਰੇਨ ਪੌੜੀ ਅੰਬਰ ਧਰਤ ਵਿਛੋੜਿਅਨ ਵਿੱਚ ਸੱਚਾ ਅਸਰਾਓ ਘਰ ਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਓ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਓ ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰੇ ਨਿਆਓ ਬਹਿ ਸੱਚਾ ਕਰੇ ਨਿਆਓ ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਾਖ ਲਖਾਏ ਸਲੋਕ ਮਹੱਲਾ ਤੀਜਾ ਰਹਿਣ ਆਏ ਰਮਾਹੇ ਅਨੰਤ ਹੈ ਕੂੜੀ ਆਵੈ ਜਾਏ ਭਾਣੈ ਚੱਲੈ ਆਪਣੈ ਬਹੁਤੀ ਲਹਿ ਸਜਾਏ ਰਹਿਣ ਆਇਰ ਮੈਂ ਸਭ ਕਿਛ ਹੈ ਕਰਮੀ ਪੱਲੈ ਪਾਏ ਨਾਨਕ ਨਾਉ ਨਿਦ ਪਾਈ ਹੈ ਜੇ ਚੱਲੈ ਤਿਸੈ ਰਜਾਏ ਮਹੱਲਾ ਤੀਜਾ ਸਹਿਜੇ ਸਤਿਗੁਰ ਨਾ ਸੇਵਿਓ ਵਿੱਚ ਹੋ ਮੈਂ ਜਨਮ ਬਿਨਾਸ ਰਸਨਾ ਹਰ ਰਸਨਾ ਚੱਖਿਓ ਕਮਲ ਨਾ ਹੋਇਓ ਪ੍ਰਗਾਸ ਬਿਖ ਆਦਿ ਮਨ ਮੁਖ ਮੋਆ ਮਾਇਆ ਮੋਹੇ ਵਿਨਾਸ ਇੱਕ ਸਹਰ ਕੇ ਨਾਮ ਵਿਣ ਧ੍ਰਿਗ ਜੀਵਨ ਧ੍ਰਿਗ ਵਾਸ ਜਾ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੈ ਦਾਸਣ ਦਾਸ ਤਾਂ ਆਂਦਨ ਸੇਵਾ ਕਰੇ ਸਤਿਗੁਰੂ ਕੀ ਕਬੈ ਨਾ ਛੋਡੈ ਪਾਸ ਜਿਉ ਜਲ ਮੈਂ ਕਮਲ ਅਲਿਪਤੋ ਵਰਤੈ ਤਿਉ ਵਿੱਚੇ ਗ੍ਰਹਿ ਉਦਾਸ ਨ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੈ ਤਿ ਹਰ ਗੁਣ ਤਾਸ ਪੌੜੀ ਛੱਤੀ ਜੁਗ ਗੁਭਾਰ ਸਾ ਆਪੇ ਗਣਿਤ ਕੀਨੀ ਆਪੇ ਸ੍ਰਿਸ਼ਟ ਸਭ ਸਾਜੀਨ ਆਪ ਮਤ ਦੀਨੀ ਸਿਮਰਤ ਸਾਸਤ ਸਾਜੇਨ ਪਾਪ ਪੁੰਨ ਗਣਿਤ ਗਣੀਨੀ ਜਿਸ ਬੁਝਾਇ ਸੋ ਬੁਝ ਸੀ ਸੱਚੈ ਸ਼ਬਦ ਪਤੀਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਏ ਸਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸ਼ਹਿ ਰਤੇ ਆਪਣੈ ਤਿੰਨ ਤਨ ਲੋਭ ਰਤ ਨਾ ਹੋਏ ਭੈ ਪਿਆ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਾਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੁਰ ਤੇ ਹਰ ਰੰਗ ਲਾਏ ਮਹੱਲਾ ਤੀਜਾ
ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ, ਗੁਰ ਕੈ ਸ਼ਬਦ ਕਮਲ ਬਿਗਸਿਆ ਤਾਂ ਸੌਂਪਿਆ ਭਗਤ ਭੰਡਾਰ, ਭਰਮ ਗਿਆ ਤਾਂ ਜਾਗਿਆ ਚੁੱਕਾ ਗਿਆਨ ਅੰਧਾਰ, ਤਿਸਨੋ ਰੂਪਾ ਤਗਲਾ ਜਿਸ ਹਰ ਨਾਲ ਪਿਆਰ, ਸਦਾ ਰਵੈ ਪਰ ਆਪਣਾ ਸੋਭਾ ਬੰਤੀ ਨਾਰ, ਮਨਮੁਖ ਸ਼ਿੰਗਾਰ ਨਾ ਜਾਣਨੀ ਜਾਸਣ ਜਨਮ ਸਭ ਹਾਰ, ਬਿਨ ਹਰ ਭਗਤੀ ਸ਼ਿੰਗਾਰ ਕਰੈ ਨਿਤ ਨਿਤ ਜੰਮੈ ਹੋਏ ਖੁਆਰ, ਸਹਿ ਸਾਰੈ ਵਿੱਚ ਸੋਭ ਨਾ ਪਾਇਨੀ ਅੱਗੇ ਜੇ ਕਰੇ ਸੋ ਜਾਣੈ ਕਰਤਾਰ, ਨਾਨਕ ਸੱਚਾ ਇੱਕ ਹੈ ਦੋਹ ਵਿੱਚ ਹੈ ਸੰਸਾਰ, ਚੰਗਾ ਮੰਦਾ ਚੰਗਾ ਮੰਦਾ ਆਪ ਲਾਇਣ, ਸੋ ਕਰਨ ਜੇ ਆਪ ਕਰਾਏ ਕਰਤਾਰ, ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵਈ, ਦੂਜੀ ਨਾਹੀਂ ਜਾਏ ਜੇ ਬਹੁ ਤੇਰਾ ਲੋਚੀਐ, ਬਿਨ ਕਰਮਾ ਪਾਇਆ ਨਾ ਜਾਇਆ ਤਨ ਲੋਭ ਵਿਕਾਰ ਹੈ, ਦੂਜੇ ਭਾਏ ਖਵਾਏ ਤਿੰਨ ਜੰਮਣ ਮਰਨਾ ਚੁੱਕਈ, ਹਉਮੈ ਵਿੱਚ ਦੁੱਖ ਪਾਏ ਜਿਨੀ ਸਤਿਗੁਰ ਸਿਉ ਚਿੱਤ ਲਾਇਆ, ਸੋ ਖਾਲੀ ਕੋਈ ਨਾਹੇ ਤਿੰਨ ਜਮਕੀ ਤਲਬ ਨਾ ਹੋਵਈ, ਨਾ ਓਏ ਦੁੱਖ ਸਹਾਹੇ, ਨਾਨਕ ਗੁਰਮੁਖ ਉਭਰੇ ਸੱਚੈ ਸ਼ਬਦ ਸਮਾਏ, ਪੌੜੀ ਆਪ ਅਲਿਪਤ ਸਦਾ ਰਹੈ, ਹੋਰ ਧੰਦਾ ਸਭ ਧਾਵੈ ਆਪ ਨਿਹਚਲ ਅਚਲ ਹੈ, ਹੋਰ ਆਵੈ ਜਾਵੈ ਸਦਾ ਸਦਾ ਹਰ ਧਿਆਈ ਹੈ, ਗੁਰਮੁਖ ਸੁਖ ਪਾਵੈ ਨਿਜ ਕਰ ਵਾਸਾ ਪਾਈ ਹੈ, ਸੱਚ ਸਿਫਤ ਸਮਾਵੈ ਸੱਚਾ ਗਹਿਰ ਗੰਭੀਰ ਹੈ, ਗੁਰ ਸ਼ਬਦ ਬੁਝਾਈ ਸਲੋਕ ਮਹੱਲਾ ਤੀਜਾ, ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ, ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ, ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੂਝੈ, ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ, ਕੱਚ ਨ ਕੱਚ ਮਹੱਲਾ ਤੀਜਾ, ਮਨੁੱਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ, ਥਾਉ ਕਥਾਉ ਨਾ ਜਾਣਨੀ ਉਹਨਾਂ ਅੰਤਰ ਲੋਭ ਵਿਕਾਰ, ਹੋਏ ਆਪਣੇ ਸਵਾਏ ਆਏ ਬਹਿ ਗੱਲਾਂ ਕਰੇ ਉਹਨਾਂ ਮਾਰੇ ਜਮ ਜੰਦਾਰ, ਅੱਗੇ ਦਰਗਾਹ ਲਿਖੈ ਮੰਗੇ ਐ ਮਾਰ ਖੁਆਰ, ਕੀ ਚੈ ਕੂੜੇ ਯਾਰ ਇਹ ਕੂੜੇ ਕੀ ਮਾਲ ਕਿਉਂ ਉਤਰੈ, ਕੋਈ ਕੱਢੋ ਇਹੋ ਵਿਚਾਰ, ਸਤਿਗੁਰ ਮਿਲੈ ਤਾਂ ਨਾਮ ਦੜਾਏ ਸਭ ਕਿਲਵ ਕੱਟਣ ਹਾਰ, ਨਾਮ ਜਪੇ ਨਾਮੋ ਆਰਾਧੇ ਤਿਸ ਜਨ ਕੋ ਕਰੋ ਸਭ ਨਮਸਕਾਰ, ਮਲ ਕੂੜੀ ਨਾਮ ਉਤਾਰੀਅਨ ਜਪ ਨਾਮ ਹੋਆ ਸੱਚਿਆਰ, ਜਾ ਨਾਨਕ ਜਿਸ ਦੇ ਚਲਤ ਹੈ ਸੋ ਜੀਵੋ ਦੇ ਬਣਹਾਰ, ਪੌੜੀ ਤੁਜੇ ਵਡਦਾਤਾ ਨਾਹੀਂ ਕਿਸ ਆਖ ਸੁਣਾਈਐ, ਗੁਰਪ੍ਰਸਾਦੀ ਪਾਏ ਜਿੱਥੋਂ ਹਉਮੈ ਜਾਈਐ, ਰਸ ਕਸ ਸਾਦਾ ਬਾਹਰਾ ਸੱਚੀ ਵਡਿਆਈਐ, ਜਿਸਨੂੰ ਬਖਸ਼ੇ ਤਿਸ ਦੇ ਆਪ ਲਏ ਮਿਲਾਈਐ, ਘੱਟ ਅੰਤਰ ਅੰਮ੍ਰਿਤ ਰੱਖਿਓ ਗੁਰਮੁਖ ਕਸੈ ਪਿਆਈ। ਸਲੋਕ ਮਹੱਲਾ ਤੀਜਾ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮਨ ਲੈਣ ਸਹੀ ਕਰਮ ਕਰੇਨ, ਜਾਇ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ, ਬਚਨ ਸਭ ਸ੍ਰਿਸ਼ਟ ਕਰੇਨ, ਸੱਚੈ ਲਾਏ ਸੱਚ ਲੱਗੇ ਸਦਾ ਸੱਚ ਸਮਾ ਲੈਨ, ਨਾਨਕ ਆਏ ਸੇ ਪਰਵਾਨ ਭਏ ਜੇ ਸਗਲੇ ਕੁਲ ਤਾਰੇਨ। ਮਹੱਲਾ ਤੀਜਾ, ਗੁਰੂ ਜਨਾ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇਨ, ਓਏ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇਨ, ਕੂੜ ਕੁਸਤ ਕਮਾਵੰਦੇ ਪਰ ਨਿੰਦਾ ਸਦਾ ਕਰੇਨ, ਓਏ ਆਪ ਡੁੱਬੇ ਪਰ ਨਿੰਦਕਾ ਸਗਲੇ ਕੁੱਲ ਡੋਬੇਨ, ਨਾਨਕ ਜਿੱਤ ਓਏ ਲਾਏ ਤਿੱਤ ਲੱਗੇ ਓਏ ਬਪੜੇ ਕਿਆ ਕਰੇਨ, ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇੱਕ ਕੂੜ ਕੁਸਤ ਲਾਇਣ, ਮਨਮੁਖ ਵੇ ਗੂਤੀ ਗੁਰਮੁਖ ਸਦਾ ਧਿਆਈ ਹੈ, ਅੰਦਰ ਹਰ ਪ੍ਰੀਤੀ ਜਿਨ ਕੋ ਪੋਤਾ ਪੁੰਨ ਹੈ ਤਿਨ ਵਾਤ ਸਪੀਤੀ, ਨਾਨਕ ਨਾਮ ਧਿਆਈ ਹੈ ਸੱਚ ਸਿਫਤ ਸੁਨਾਈ। ਸਲੋਕ ਮਹੱਲਾ ਪਹਿਲਾ, ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਕਰ ਦੇਵਣ ਜਾਹੇ, ਇਸਤਰੀ ਪੁਰਖੈ ਖੱਟਿਐ ਭਾਉ, ਭਾਵੈ ਆਵੋ ਭਾਵੈ ਜਾਓ, ਸਾਸਤ ਬੇਦ ਨਾ ਮਾਨੈ ਕੋਏ, ਆਪੋ ਆਪੈ ਪੂਜਾ ਹੋਏ ਕਾਜੀ ਹੋਏ ਕੈ ਬਹਿ ਨਿਆਏ, ਫੇਰੇ ਤਸਬੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ ਸੁਣਾਏ, ਤੁਰਕ ਮੰਤਰ ਕੰਨ ਹਿਰਦੈ ਸਮਾਹੇ, ਲੋਕ ਮੁਹਾਵੈ ਚਾੜੀ ਖਾਹੇ, ਚੌਂਕਾ ਦੇ ਕੇ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਏ, ਜੋਗੀ ਗ੍ਰਹੀ ਜਟਾ ਵਿਭੂਤ, ਆਗੈ ਪਾਛੈ ਰੋਵੈ ਪੂਤ, ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ, ਨਾਨਕ

ਸਕੀਨਾ ਇਸ ਲੋਕ ਮਹਿਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰੇ ਨਾ ਸਤ ਮੁੰਡ ਮੁਡਾਈ ਕੇਸੀ ਨਾ ਸਤ ਪੜਿਆ ਦੇਸ ਫਿਰੇ ਨਾ ਸਤ ਸੁਖੀ ਬਿਰਖੀ ਪੱਥਰ ਆਤ ਜਾਵੇ ਦੁੱਖ ਸਹ ਨਾ ਸਤ ਹਾਥੀ ਬਦੇ ਸਿੰਘ ਨਾ ਸਤ ਗਾਈ ਘਾਹ ਚਰੀ ਜਿਸ ਹੱਥ ਸਿਧ ਦੇਵੈ ਜੇ ਸੋਈ ਜਿਸਨੋਂ ਦੇ ਤਸ ਆਏ ਮਿਲੇ ਨਾਨਕ ਤਾ ਕੋ ਮਿਲੇ ਵਡਾਈ ਜਿਸ ਘਟ ਪੀਤਰ ਸ਼ਬਦ ਰਵੈ ਸਭ ਘਟ ਮੇਰੇ ਹੋ ਸਭ ਨਾ ਅੰਦਰ ਜਿਸੇ ਖੁਆਈ ਤਿਸ ਕੌਣ ਕਹੇ ਜਿਸੇ ਦਖਾਲਾਂ ਬਾਟਣੀ ਤਿਸੇ ਭਲਾਵੇ ਕੌਣ ਜਿਸੇ ਭਲਾਈ ਪੰਥ

ਬੋਲੇ ਭਰਤ ਸਾਸਰੂ ਪਰਮ ਤੰਤ ਮੈਰੇ ਖਰੂ ਮਹੱਲਾ ਪਹਿਲਾ ਕਿਉਂ ਮਰੇ ਮੰਦਾ ਕਿਉਂ ਜੀਵੈ ਜੁਗਤ ਕੰਨ ਪੜਾਏ ਕਿਆ ਖਾਜੇ ਭੁਗਤ ਆਸਨਾ ਦੇ ਕੋ ਨਾਓ ਕੌਣ ਸੁਰੱਖ ਜਿਤ ਰਹੇ ਆਉ ਤੂੰ ਪਿਛਾਵ ਜੇ ਸੁਣ ਕਰ ਜਾਣੇ ਤਾਂ ਨਾਨਕ ਆਖੇ ਗੁਰ ਕੋ ਕਹੇ ਤੂੰ ਪਿਛਾਵ ਜੇ ਸੁਣ ਕਰ ਸਹਿ ਤਾਂ ਨਾਨਕ ਆਖੇ ਗੁਰ ਕੋ ਕਹੇ ਸ਼ੇ ਵਰਤਾਰੇ ਵਰਤੇ ਭੂਤ ਨਾ ਸੰਸਾਰੀ ਨਾ ਅਧੂਤ ਨੰਕਾਰ ਜੁ ਰਹੇ ਸਮਾਏ ਕਾਏ ਵਿਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਖੀਏ ਜਿੱਥੋਂ ਅਰਜਾਤਾ ਮਾਸ ਦੇਹੇ ਗੁਰ ਬਚਨੀ ਪਾਇਆ ਸਭ ਆਤਮ ਰਾਮ।

ਬੈਠਾ ਕੱਢ ਬਹੀ ਤਲਵਾ ਪਾ ਸੁਣਿਆ ਕਿ ਆ ਬਾਕੀ ਜਿਨਾ ਰਹੀ ਅਜਰਾਇਲ ਫਰਿਸ਼ਤਾ ਹੁਸੀ ਆਏ ਤਈ ਆਵਣ ਜਾਣ ਸੁਜਈ ਪੀੜੀ ਗਲੀ ਫਹੀ ਕੂੜਨ ਖੁੱਟੀ ਨਾਨਕਾ ਉੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਵ ਰਿਆ ਸਭ ਆਪੈ ਹਰ ਕੀ ਕੀਮਤ ਨਾ ਪਵੇ ਕਿਛ ਕਹਿਣ ਨਾ ਜਾਪੇ ਗੁਰਪ੍ਰਸਾਦੀ ਸਲਾਹੀ ਹਰ ਭਗਤੀ ਰਾਪੈ ਸਮਨ ਤਨ ਹਰਿਆ ਹੋਇਆ ਹੰਕਾਰ ਗਵਾਪੇ ਸਭ ਕਿਛ ਹਰ ਕਾ ਖੇਲ ਹੈ।

ਦੂਜਾ ਜਪਤਾ ਸਭ ਕਿਸ਼ਮਾ ਨਾਇਆ ਵਰਕਾਰਾਂ ਸਾਹਿਬ ਨਾਨਕ ਮੰਨਿਆ ਮੰਨੀਐ ਪੁੱਜੀਐ ਗੁਰ ਪ੍ਰਸਾਦ ਪੌੜੀ ਆਇਆ ਹੰਸ ਕਾਇਆ ਹੰਸ ਤੁਰ ਮੇਰ ਕਰਤੇ ਲਿਖ ਪਾਇਆ ਸਭ ਮੈਂ ਗੁਰਤ ਪਰ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੇ ਗੁਣ ਉਚਰੇ ਗੁਣ ਮਾਏ ਸਮਾਇਆ ਸੱਚੀ।

ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣੇ, ਆਵੇ ਆ ਪਲਗਾਏ, ਮਹੱਲਾ ਦੂਜਾ ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਏ, ਬਖਰ ਤੈ ਬਣ ਜਾ ਰਿਹਾ, ਦੁਆ ਰਹੀ ਸਮਾਏ, ਜਿਨ ਗੁਣ ਪੱਲੇ ਨਾਨਕਾ ਮਾਨਕ ਬਣ ਗਏ ਸੇ, ਰਤਨਾ ਸਾਰ ਨਾ ਜਾਣੀ, ਅੰਦੇ ਬੱਚੇ ਲੋਹੇ ਪੌੜੀ, ਨੌ ਦਰਵਾਜੇ ਕਾਇਆ ਕੋਟ ਹੈ, ਦਸ ਵੈ ਗੁਪਤ ਰੱਖੀ।

ਤਿਤ ਕਟ ਅੰਤਰ ਚਾਨਣਾ ਕਰ ਭਗਤ ਮਿਲੀ ਜੈ ਸਭ ਮੈਂ ਇੱਕ ਵਰਤ ਦਾ ਜਿਵੇਂ ਆਪੇ ਰਚਨ ਚਾਈ ਵਾਹ ਵਾਹ ਸੁੱਚੇ ਪਾਤਸ਼ਾਹ ਤੂੰ ਸੱਚੇ ਨਾ ਸ਼ਲੋਕ ਮਹਲਾ ਦੂਜਾ ਅੰਧੇ ਕੇ ਰਾਹ ਦੱਸੈ ਅੰਧਾ ਹੋਏ ਸੋ ਜਾਏ ਹੋਏ ਸੁਜਾਖਾ ਨਾਨਕਾ ਸੋ ਕਿਉਂ ਜੜ ਪਾਏ ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਣ ਨਾਹੀ ਅੰਧੇ ਸੇ ਨਾਨਕਾ ਖਸਮ ਮੋਹ ਕੁੱਥੇ ਜਾਹੇ ਮਹਲਾ ਦੂਜਾ ਸਾਹਬਿਅੰਦਾ ਜੋ ਕੀਆ ਕਰੇ ਸੁਜਾਖਾ ਹੋਏ ਜਿਹਾ ਜਾਣੇ ਤੇ ਹੋਵਾ ਤੇ ਜੇ ਸੋ ਆਖੇ ਗੋਏ ਜਿੱਥੇ ਸੋ

ਨਾਨਕ ਹੁਕਮ ਨਾ ਬੁਝੇ ਅੰਧਾ ਕਹੀਏ ਸੋਏ ਪੌੜੀ ਆਇਆ ਅੰਦਰ ਗੜ ਕੋਟ ਹੈ ਸਬਦ ਸੰਤ ਦੇ ਸਾ ਪੇ ਤਾੜੀ ਲਾਇਨ ਸਾ ਮੈਂ ਪ੍ਰਵੇਸ਼ ਆਪੇ ਸੇਠ ਸਾ ਜੀਨ ਗਾ ਆਪ ਗੁਪਤ ਰੱਖੇ ਸਾ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟੀਏ ਸਾ ਸਭ ਕੇ ਸੱਚੋ ਸੱਚ ਹੈ ਗੁਰਸੋ ਜੀ ਪਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਹੀ ਸਲੋਕ ਮਹਲਾ ਪਹਿਲਾ

ਸੱਚ ਕੀ ਕਾਤੀ ਸੱਚ ਸਭ ਸਾਰ ਘਾਟ ਤਿਸ ਕੀ ਹੈ ਪਰਪਾਰ ਸ਼ਬਦ ਦੇ ਸਾਂ ਰਖਾਈ ਲਾਏ ਗੁਣ ਕੀ ਤੇ ਕਹਿਵੇ ਸਮਾਏ ਇਹਦਾ ਕੁੱਠਾ ਹੋਵੇ ਸ਼ੇਖ ਲਹੂ ਲਵ ਨਿਖਤਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰ ਦੀ ਦਰ ਸਮਾਏ ਮਹੱਲਾ ਪਹਿਲਾ ਤੁਮਨ ਕਟਾਰਾ ਮਾ ਬੰਕੜਾ ਬੰਕੇ ਕਾ ਸਵਾਰ ਗਰ ਬੰਨਾ ਕੀ ਜੈ ਨਾਨਕ ਮਤ ਸਰਿਆ ਵੇ ਪਾਰ ਪੌੜੀ ਹੋ ਸਾ ਸੰਗਤ ਸ਼ਬਦ ਮਿਲੇ ਜੋ ਗੁਰਮੁਖ ਚੱਲੇ ਸੱਚ ਧਿਆਨ ਸੇ ਸੱਚੇ ਜਨ ਹਰ ਖਰਚ ਧਨ ਪੱਲੇ।

ਇੱਕ ਸੱਜਣ ਸਭ ਸੱਜਣਾ, ਇੱਕ ਬੈਰੀ ਸਾਬਾਦ, ਗੁਰਪੂਰੇ ਦੇਖਾ ਲਿਆ ਬਿਰਨਾਵੇਂ ਸਾਬਾਦ, ਸਾਖ ਦੁਰਜਨ ਭਰਮੇ ਆ ਜੋ ਲੱਗੇ ਦੂਜੇ ਸਾਧ, ਜਾਂ ਨਾਨਕ ਹਰ ਪ੍ਰਭ ਜਿਆ ਗੁਰ ਸਤਿਗੁਰ ਕਹਿ ਪ੍ਰਸਾਦ, ਪੌੜੀ ਅਟਣ ਹਾਰੇ ਥਾਟ ਆਪੇ ਹੀ ਥਟਿਆ, ਆਪੇ ਪੂਰਾ ਸ਼ਾਹੋ ਆਪੇ ਹੀ ਖੱਟੀ, ਆਪੇ ਕਰ ਪ੍ਰਸਾਦ ਆਪੇ ਰੰਗ ਰਟਿਆ, ਕੁਦਰਤ ਕੀ ਨਾ ਪਾਇਆ।

ਹੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹੁ ਦਿਖਾਲ ਹੋ ਤਿਸ ਦੇਵਾ ਮਨ ਆਪਣਾ ਨਿਤ ਹਿਰਦੇ ਰੱਖਾਂ ਸੰਭਾਲ ਇੱਕ ਸਤਿਗੁਰ ਵਾਰਾ ਤਿਸ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਨਾ ਮਲਾਈ ਹੁਣ ਜਿਨ ਸਾਧਹੀ ਵਰਤੇ ਨਾਲ ਮਹੱਲਾ ਪੰਜਵਾ ਮੇਰੇ ਅੰਤਰ ਲੋਚਾ ਮਿਲਣ ਕੀ ਕਿਉਂ ਪਾਵਾਂ ਪ੍ਰਾ ਤੋਏ ਕੋਈ ਐਸਾ ਸੱਜਣ ਲੋੜ ਲਓ ਜੋ ਮੇਲੇ ਪ੍ਰੀਤਮ ਹੋਏ ਗੁਰਪੂਰੇ ਮਿਲਾਇਆ ਜਦ ਦੇਖਾਂ ਤਦ ਸੋਏ ਜਾਂ ਨਾਨਕ ਸੋਪਰਾ ਸੇਵਿਆ ਤਿਸ ਜੇ ਬੜਾਵਰ ਨਾ ਕੋਏ ਪੌੜੀ ਦੇਵਣ ਹਰਦ ਤਾਰ ਕੇ ਤਮੁਖ ਸਲਾਹੀਏ ਜਿਸ ਰੱਖੇ ਕਿਰਪਾ ਧਾਰਿਜ ਸਮਾਈਏ ਕੋਈ ਨਾ ਕਿਸੀ ਬਸ ਸਭਨਾ ਇੱਕ ਧਾਰ ਪਾਲੇ ਬਾਲਕ ਵਾਂਗ ਦੇ ਕੈ ਆਪ ਕਰ ਕਰਦਾ ਅੰਤ ਮਨੋਦ ਕਿਸੂ ਨਾ ਜਾਣੀਏ ਸਰਬਤਾ ਸਮਰੱਥ ਹੋ ਤਿਸ ਕੁਰਬਾਣੀਏ ਗਾਈਏ ਰਾਤ ਦਿਨਾਂ ਤੇ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿੰਨੀ ਹਰ ਅਸ ਭੋਗਿਆ ਸਲੋਕ ਮਹੱਲਾ ਪੰਜਵਾਂ ਲੋ ਮੁਕਲਾਈ ਕੀਤੀਆਂ ਸਭ ਰੱਖੇ ਕੋਟਾਂ ਬੇਨਾਲ ਕਾਰ ਸਭ ਸਵਾਰੀਆਂ

ਮਨਮੁਖਾਂ ਕੇਰੀ ਦੋਤੀ ਮਾਇਆ ਕਰਸਨ ਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਣ ਬੰਧ ਜਿੱਥੇ ਪਹਿਨਣ ਖਾਵਣੇ ਤਿੱਥੇ ਰੱਖਣ ਗੰਢ ਜਿਤ ਦਿਨ ਕਿਸ਼ਨਾ ਹੋ ਵੀ ਤਿੱਤ ਦਿਨ ਬੋਲਣ ਗੰਧ ਜੀ।

ਫੱਕੜ ਪਿੱਟਣ ਤੰਦ ਝੂਠੇ ਮੁਲ ਪਟਾਇਆ ਹੋ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਤਰੇ ਜੋ ਸਤਿਗੁਰ ਸਰਨ ਪਰੇ ਪੌੜੀ ਜੋ ਰੱਤੇ ਦੇ ਦਰ ਸਹੀ ਸੱਚ ਹਾਕ ਜਿਨੀ ਜਾਤਾ ਖਾਸਮ ਲੱਭੇ ਤਿਨਾ ਖਾਕ ਮਨ ਮਹਿਲਾ ਬੇਕਾਰ ਹੋਵੇ ਸਿੰਘ ਪਾਕ ਦਿਸੇ ਸੱਚਾ ਮਹਿਲ ਖੁੱਲੇ ਪਰਮ ਤਾਕ ਦਿਸੇ ਦਿਖਾਲੇ ਮਹਿਲ ਤਿਸਨਾ ਮਿਲੇ ਧਾਕ ਮਨ ਤਨ ਹੋਈ ਨਿਹਾਲ ਬਿੰਦਕ ਨਦਰ ਝਾਕ ਨੌਨਦ ਨਾਮ ਦਾਨ ਗੁਰ ਕੈ ਸ਼ਬਦ ਲਾਕ ਤਿਸੇ ਮਿਲੇ ਸੰਤ ਖਾਕ ਮਸਤਕ ਜਿਸੇ ਭਾਗ ਸਲੋਕ ਮਹਿਲਾ ਪੰਜਵਾ ਹਨਾਖੀ ਕੋ ਸੱਚ ਬੈਣ ਸੁਣਾਈ ਜੋ ਤੋ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਛਵੀਲੀ ਪਿਰ ਤੁਹਾਡਾ ਮਨ ਸੁਧਾਰਨ ਦੁਰਜਨ ਸੇਤੀ ਨਿਉ ਰਚਾਇ ਦਸ ਬਿਖਾ ਮੈਂ ਕਾਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੇ ਵੀ ਹੂਣੀ ਪਿਰ ਸ਼ੈਲ ਛਵੀਲਾ ਛੱਡ ਗਵਾਇਓ ਤੁਰੰਤ ਕਰਮ ਬਹੂਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੁਰਸਾ ਜੇ ਤੋ ਲਾਈ ਤੇ ਤੋ ਲੱਗੀ ਤੂੰ ਸੰਸਾਰ ਸੰਦੇਸਾ ਸਾਈ ਸੁਹਾਗਨ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਫਿਰ ਔਗਣ ਤਿਸਕੇ ਸਭ ਗਵਾਏ ਗਲ ਛੇਤੀ ਲਾਏ ਸੁਭਾਰੀ ਕਰਮਿਨ ਤਨ ਕਰੇ ਬੇਨਤੀ ਕਰ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣੇ ਰਲੀਆ ਇੱਕ ਦੇਵ ਰਾਤ ਮਰਾਰੀ ਮਹਿਲਾ ਪਹਿਲਾ ਕਾਹੇ ਮਨ ਤੂੰ ਡੋਲਤਾ ਹਰ ਮਨ ਸਭ ਨਹਾਰ ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰ ਨਹਾਰ ਹਰ ਨਾਮ ਮਹਾਰਾਜ ਮਨ ਸਭ ਕਲੁਖ ਜਾਹੇ ਵਿਕਾਰ ਜਿਨ ਕੋ ਪੂਰੂ ਲਿਖਿਆ ਤਨ ਰੰਗ ਲਗਾ ਨਕਾਰ ਉਨੀ ਛੱਡਿਆ ਮਾਇਆ ਸੁਹਾਵੜਾ ਤਨ ਸਾਂਚਿਆ ਨਾਮ ਅਪਾਰ ਅੱਠੇ ਪੈਰ ਇੱਕ ਤੈ ਲਿਵੇ ਮਨਨ ਹੁਕਮ ਅਪਾਰ ਜਨ ਨਾਨਕ ਮੰਗੇ ਦਾਨ ਇੱਕ ਦਿਹ ਦਸ ਮਨ ਪਿਆਰ ਪੌੜੀ ਜਿਸ ਤੂੰ ਆਵੇ ਚੇਤ ਤਿਸ ਨੂੰ ਸਦਾ ਸੁੱਖ ਜਿਸ ਤੂੰ ਆਵੇ ਚੇਤ ਤਿਸ ਜੰਮ ਨਾਹੇ ਦੁੱਖ ਜਿਸ ਤੂੰ ਆਵੇ ਚੇਤ ਤਿਸ ਕੇ ਕਾੜਿਆ ਜਿਸਦਾ ਕਰਤਾ ਮਿੱਤਰ ਸਾਕਾਰ ਸਵਾਰਿਆ ਜਿਸ ਤੂੰ ਆਵੇ ਚੇਤ ਸੋ ਪਰਵਾਨ ਜਨ ਜਿਸ ਤੂੰ ਆਵੇ ਚੇਤ ਬਹੁਤਾ ਧਨ ਜਿਸ ਤੂੰ ਆਵੇ ਚੇਤ ਸੋ ਬੜ ਪਰਵਾਰਿਆ ਜਿਸ ਤੂੰ ਆਵੇ ਚੇਤ ਤਿੰਨ ਕੁੱਲ ਉਧਾਰਿਆ ਸਲੋਕ ਮਹਲਾ ਪੰਜਵਾ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਵੇ ਚੱਕਰ ਬਣਾਵੇ ਮਾਇਆ ਨਾ ਵਰਤਾਵੇ ਅੰਦਰ ਮੈਲ ਉਤਰੇ ਹੋਵੇ ਫਿਰ ਫਿਰੇ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੁਦਾ ਪਿਆ ਮੁੱਖੋਂ ਹਰ ਕਹਾਵੇ ਵੈਸ਼ਨੂੰ ਨਾਮ ਕਰਮ ਹੋ ਜੁਗਤਾ ਤੋਂ ਕੁੱਟੇ ਕਿਆ ਬਣ ਪਾਵੇ ਹੰਸਾ ਵਿੱਚ ਬੈਠਾ ਬਗ ਨਾ ਬਣ ਏ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾਂ ਹੰਸਵਾ ਵਿਚਾਰ ਕਰ ਦੇਖਣ ਦਾ ਬਗਾ ਨਾਲ ਜੋੜ ਕਦੇ ਨਾ ਆਵੇ ਹੰਸਾ ਹੀ ਦਾ ਮੋਤੀ ਚੁਗਣਾ ਬਗ ਡੱਡਾ ਫਲਣ ਜਾਵੇ ਉੱਡਰਿਆ ਵਿਚਾਰਾ ਬਗਲਾ ਮਤ ਹੋਵੇ ਵੰਡ ਲਗਾਵੇ ਜਿੱਥੋਂ ਲਾਇਆ ਤੇ ਤੀਲਾ ਕਾ ਕੇ ਦੋਸਤ

ਸਤਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਉਹ ਗਣਕਟੇ ਕਰੇ ਸੁਦੇਹਾ। ਨਾਨਕ ਜਿਸ ਧੁਰ ਮਤ ਕੋ ਵੇ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਦੇ ਵਸੇਹਾ। ਆਵਣ ਜਾਣਾ ਤਿਸਕਾ ਕਟੀਏ ਸਦਾ ਸਦਾ ਸੁਖ ਹੋਵਾ। ਪੌੜੀ ਜੋ ਤੁਧ ਪਾਣਾ ਜਾਂ ਸੋ ਤੋ ਜੋ ਤੁਧ ਬੁਝਈ। ਜੋ ਤੁਧ ਪਾਣਾ ਜੰਤ ਸੋ ਦਰ ਗੈ ਸਿਜਈ। ਜਿਸਨੂੰ ਤੇਰੀ ਨਜ਼ਰ ਹੋਮੇ ਤਿਸ ਗਈ। ਜਿਸਨੂੰ ਤੂੰ ਸੰਤੋਟ ਕਲ ਨੂੰ ਤੇ ਸਿਖਾਈ। ਜਿਸਕਾ ਸੁਆਮੀ ਬਲ

ਨਾਮ ਧਿਆਈ ਨਾ ਮਚਨਾ ਨਾਨਕ ਖਸਮ ਜਾਏ ਪੌੜੀ। ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੂੰ ਤੂੰ ਰਖਵਾਲਾ ਜਿੱਤਾ ਤੇਨੇ ਬਹਿਣ, ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ, ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ, ਜਿਸਨੂੰ ਤੇਰੀ ਨਤਨ ਲੇਖਾ ਪੁੱਛੀਏ, ਜਿਸਨੂੰ ਤੇਰੀ ਖੁਸ਼ੀ ਤੈਨੌਰਤ ਪਹੁੰਚੀਏ, ਜਿਸਨੂੰ ਤੂੰ ਕਾ ਬਲ ਤਿਸ ਕਿਆ ਮਹੋ ਛੰਦਗੀ, ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਲੋਕ ਮਹਲਾ ਪੰਜਵਾ। ਹੋ ਕਿਰਪਾਲੀ ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵੀ ਆਵੇ, ਦੁੱਧੋਂ ਭੁੱਲੇ ਸੇ ਜਾਂ ਮਰਦੇ।

ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰਾਖਾ ਕਿ ਨਹੀਂ, ਉੱਧਰ ਮਾਏ ਸੁਣ ਕੇ ਜਮ ਕੇ ਦੂਤ ਨਾ ਹੈ ਤੇਰੇ ਛੱਡ ਜਾਹੇ ਭੋਜਨ ਵਿਖਮਣ ਸਕਾਹ ਗੁਰੂ ਸਾਹਿਬ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੇ ਨੂੰ ਕਿਰਪਾਲ ਸੰਭਾਲੇ ਸਾਹੇ ਸਾਹਿਬ ਤਾਂ ਕੋਈ ਨਾ ਜਾਏ ਜੇ ਆਵੇ ਤੁਦ ਆਹੇ। ਸਲੋਕ ਮਹਲਾ ਪੰਜਵਾ, ਦੂਜਾ ਤਿਸਨਾ ਬਜਾਏ ਹੋ ਪਾਰ ਬ੍ਰਹਮ ਨਾਮ ਦਿਹੋ ਆਧਾਰ, ਅਗਮ ਗੁਰ ਸਾਹਿਬ ਸਮਰੱਥ ਸਾਧਤਾ, ਤੂੰ ਨਿਹਚਲ ਨਿਰਵੈਰ ਸੱਚ ਸੱਚਾ ਤੋ ਦਰਬਾਰ, ਕੀਮਤ ਕਹਿਣ ਨਾ ਜਾਈ ਅੰਤ ਨਾ ਪਾਰਾ ਵਾਰ, ਪ੍ਰਭ ਛੋਟ ਹੋਰ ਜੇ ਮੰਗਣਾ ਸਭ ਵਿਖਿਆ ਰਸ ਸਾਰ, ਸੇ ਸੁਖੀਏ ਸੱਚ ਸਾਸੇ ਜਿਨ ਸੱਚਾ ਵਿਵਹਾਰ, ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਸੌਰ, ਨਾਨਕੇ ਕਰਾ ਦੇ ਸੰਤਨ ਰੇ ਨਾਰ ਮਹੱਲਾ ਪੰਜਵਾ, ਅਰਧ ਸੁਖ ਵਿਸਰਾਮ ਨਿਤ ਹਰਿ ਕਾ ਕੀਰਤਨ ਗਾਏ, ਅਵਰ ਸਿਆਣ ਪਛਾੜ ਦੇ।

ਤੀਰਥ ਨਾਈਏ ਨਾ ਤੂੰ ਆਵੇ ਬਸ ਧਰਤੀ ਧਾਈਏ ਨਾ ਤੂੰ ਆਵੇ ਬਸ ਕਿਤੇ ਸਿਆਣਪ ਨਾ ਤੂੰ ਆਵੇ ਬਸ ਬਹੁਤਾ ਦਾਨ ਦੇ ਸਭ ਕੋ ਤੇਰੇ ਬਸ ਅਗਮ ਗੋਚਰਾ ਤੂੰ ਭਗਤਾਂ ਕਹਿ ਬਸ ਭਗਤਾਂ ਥਾਨ ਤੇਰਾ ਸਰੋਕ ਮਹਲਾ ਪੰਜਵਾ ਆਪੇ ਵੈਦ ਆਪ ਲੈਣ ਵੈਦ ਜੀ ਕਾ ਦੁੱਖ ਲੈਣ ਗੁਰ ਕਾ ਸ਼ਰਨ ਉਤਰਾ ਖਾਣ ਨਾਨਕ ਜਿਸਮਨ ਵਸੇ ਤਿਸਕੇ ਸਭ ਦੁੱਖ

ਰਾਏ ਨਾਨਕ ਜਾ ਕੋ ਭਗਤੀ ਲਾਏ ਪੌੜੀ ਉਹ ਤਿਸ ਢਾਡੀ ਬਲਹ ਕੁਰਬਾਨ ਜੇ ਤੇਰਾ ਸੇਵਦਾਰ ਉਹ ਤੇ ਢਾਡੀ ਬਲਹਾਰ ਜੇ ਗਾਵੇ ਗੁਣ ਪਾਰ ਸੋ ਢਾਡੀ ਧਨ ਧਨ ਜੇ ਲੋੜੇ ਨੰਕਾਰ ਸੋ ਢਾਡੀ ਪਾਕ ਜੇ ਸੱਚਾ ਦੁਆਰ ਵਾਰੋ ਢਾਡੀ ਤੋਂ ਦਿਲ ਧਿਆਏ ਕਲਾਣੇ ਦਿਨ ਰਹਿਣਾਰ ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਭੋਜਨ ਸੱਚ ਰਹਿੰਦਾ ਲਿਵੇ ਤਾਰ ਸੋ ਢਾਡੀ ਗੁਣਵੰਤ ਜਿਸਨੂੰ ਪ੍ਰਾ ਪਿਆਰ ਸਲੋਕ ਮਹਲਾ ਪੰਜਵਾ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰ ਹਰ ਆਠ ਪੈਰ ਗੁਣ ਗਾਓ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਹੈ ਸੁਭਾਉ ਜਨਮ ਪਦਾਰਥ ਸਫਲ ਹੋਏ ਮਨ ਮੈਂ ਲਾਹਿਓ ਭਾਉ ਸੁਖ ਸਹਿਜ ਆਨੰਦ ਘਣਾ ਪ੍ਰਭ ਜਪਤਿਆਂ ਦੁਹ ਜਾਈ ਨਾਨਕ ਨਾਮ ਜਾਪਤ ਸੁਖ ਉਪਜੈ ਦਰਗਹਿ ਪਾਈਏ ਥਾਉ ਮਹਲਾ ਪੰਜਵਾ ਨਾਨਕ ਨਾਮ ਧਿਆਈਐ ਗੁਰਪੁਰਾ ਮਤ ਦੇ ਭਾਣੇ ਜਪਤਾ ਸੰਜੋ ਭਾਣੇ ਹੀ ਕੱਢ ਲੇ ਭਾਣੇ ਜੁਨ ਪਵਾਈਏ ਭਾਣੇ ਬਖਸ਼ ਕਰੀ ਭਾਣੇ ਦੁੱਖ ਸੁਖ ਭੋਗੀਏ ਭਾਣੇ ਕਰਮ ਕਰੀ ਭਾਣੇ ਮਿੱਟੀ ਸਾਜ ਕੇ ਭਾਣੇ ਜੋ ਧਰੇ ਭਾਣੇ ਭੋਗ ਭੋਗਾਇੰਦਾ ਭਾਣੇ ਮਨੇ ਕਰੇ ਭਾਣੇ ਨਰਕ ਸੁਰ ਉਤਾਰੇ ਭਾਣੇ ਧਨ ਭਰੇ ਭਾਣੇ ਜਿਸ ਭਗਤੀ ਲਾਏ ਨਾਨਕ ਬਿਰਲੇ ਹੇ ਪੌੜੀ ਵਡਿਆਈ ਸੱਚੇ ਨਾਮ ਕੀ ਓ ਜੀਵਨ ਸੁਣ ਸੁਣੇ ਪਸ਼ੂ ਪ੍ਰੇਤ ਗਿਆਨ ਉਧਾਰੇ ਖਣੇ ਦਿਨਸ ਰਹਿਣ ਤੇਰਾ ਨਾਮ ਸਦਾ ਸਾਜਾ ਪੀਏ ਤਿਸਨਾ ਪਖ ਬਕਰਾਲ ਨਾਏ ਤੇਰੇ ਧਰਾ ਪੀਏ

ਤੇਰੀ ਸ਼ੋਭਾ ਤੋਂ ਸੱਚੇ ਮੇਰੇ ਪਿਆਰਿਆ। ਸਲੋਕ ਮਹਿਲਾ ਪੰਜਵਾਂ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਸੁੰਭੇ ਭੁੱਲੀ ਤੋਂ ਸੱਜਣ ਕੀ ਮੈਂ ਕੀ ਨਾ ਪਾਉਂਦੀ, ਉਹ ਤੁੱਤ ਬਿਨਾ ਨਾ ਲਹਿਦੀ ਮਹਿਲਾ ਪੰਜਵਾਂ। ਸੱਸ ਬਰਾਣ ਨਾਨਕ ਜੀ ਉਹ ਸਸਰਾ ਵਿਆਹ, ਬਾਦੀ ਜੇਠੋ ਪਾਉ ਪਾਉ ਲੂਹੇ ਹਬੇ, ਬਸ ਪੌਣੇ ਦੇ ਬਰਤਨ ਜਾ ਮੈਂ ਸੱਜਣ ਤੂੰ ਹੈ ਪੌੜੀ, ਜਿਸ ਤੂੰ ਉੱਠਾ ਚੇਤ ਤਿਸ ਦੱਤ ਨਿਵਾਰਨੋ, ਜੇ ਤੂੰ ਉੱਠਾ ਚੇਤ ਤਿਸ ਕਦੇ ਨਵਾਰਨੋ, ਜਿਸ ਮਿਲਿਆ ਪੂਰਾ ਗੁਰੂ ਸੁਖ ਸਰ ਪਤਾਰਨੋ, ਜਿਸਨੂੰ ਲਾਏ ਸੱਚ ਤੇ ਸਾਸ ਸੰਭਾਲਣੋ, ਜਿਸ ਆਇਆ ਹੱਥ ਨਿਧਾਨ ਸੁਰਿਆ ਪਾਲਣੋ, ਜਿਸਨੂੰ ਇੱਕੋ ਰੰਗ ਭਗਤ ਸੋ ਜਾਣਨੋ, ਸਭਨਾ ਕੀ ਰੇਣ ਬਿਰਹੀ ਚਾਰਣੋ, ਸਭ ਤੇਰੇ ਚੋਜ ਬਣਾਉਣ ਸਭ ਤੇਰਾ ਕਾਰਣੋ। ਸਲੋਕ ਮਹਲਾ ਪੰਜਵਾਂ। ਉਸਤਤ ਨਿੰਦਾ ਨਾਨਕ ਜੀ ਮੈਂ ਹਬ ਬੰਜਾਈ, ਛੋੜਿਆ ਹਬ ਕੇ ਤਿਆ ਗਈ ਹਵੇਸ਼ਾ, ਕੁੜਾ ਵੇ ਡਿੱਠੇ ਤੋਂ ਪੱਲੇ ਕੰਡੇ ਲਾ ਗਈ ਮਹਲਾ ਪੰਜਵਾਂ। ਫਿਰਦੀ ਫਿਰਦੀ ਨਾਨਕ ਜੀ ਉਹ ਫਾਵੀ ਸੀ ਬਹੁਤ ਸਬਰ ਬੰਦਾ, ਤਾਂ ਹੋ ਸੁਖ ਸੁਖਾਲੀ ਸੁੱਤੀ ਜਾ, ਗੁਰ ਮਿਲ ਸੱਜਣ ਮੈਂ ਦੱਦਾ ਪੌੜੀ, ਸਵੇ ਦੁੱਖ ਸੰਤਾਪ ਜਾ ਤੂੰ ਦੋ ਭੁੱਲੀਏ, ਜੇ ਕਿਚਨ ਲੱਖ ਪਾਪ ਤਾਂ ਕਹੀ ਨਾ ਖੁੱਲੀਏ, ਜਿਸਨੂੰ ਵਿਸਰੇ ਨਾ ਸੁਜਨ ਤਨਖਾਂਡੀਏ, ਜਿਸਨੂੰ ਵਿਸਰੇ ਨਾ ਸੁਝੋਨੀ ਹਾਂਡੀ ਹੈ, ਜਿਸ ਖਸਮ ਨਾ ਆਵੇ ਚਿੱਤ ਤਿਸ ਜੰਮ ਡੰਡ ਦੇ, ਜਿਸ ਖਸਮ ਨਾ ਵੀ ਚਿੱਤ ਰੋਗੀ ਸੇ ਗਣੇ, ਜਿਸ ਖਸਮ ਨਾ ਵੀ ਚਿੱਤ ਸੋ ਖਰੋ ਹੰਕਾਰੀਆ, ਸੋਈ ਦੁਹੇਲਾ ਜਗ ਜਨਾ ਵਸਾਰੀਆ। ਸਲੋਕ ਮਹਲਾ ਪੰਜਵਾਂ। ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਪਾਣਾ, ਕੋਲ ਕਮਾਈ ਮਿਤ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜਾ, ਮੈਂ ਲੋਕਾਂ ਤੋਂ ਪਛਾਣਾ ਆ ਮਹਲਾ ਪੰਜਵਾਂ। ਪਾਪ ਸੁਹਾਵੇ ਜਾ ਤੋ ਤਿਰ ਜੁਲਦੇ, ਸ਼ੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾ ਤੋ ਜਸ ਗਾਵੇ, ਜੀਉ ਪਿਆ ਤੋ ਸਾਨੀ ਪੌੜੀ, ਮੈਂ ਨਾਰੀ ਸਤਸੰਗ ਮੰਗਲ ਗਾਵੀਆ, ਕਰਕਾ ਹੋਆ ਬੰਧਨ ਬੋਣ ਧਾਵੀਆ, ਬੈਂਠੀ ਧਰਮ ਤੁਰਤ ਸੋਏ ਕੂੜਾਵੀਆ, ਸੀਲਵੰਤ ਪ੍ਰਧਾਨ ਹਿਰਦੇ ਸੁਚਾਵੀਆ, ਅੰਤਰ ਬਾਹਰ ਇੱਕੋ ਇੱਕ ਰੀਤ ਆਵੀਆ, ਮਨ ਦਰਸ਼ਨ ਕੀ ਪਿਆ ਚਰਨ ਦਾਸ ਆਵੀਆ, ਸੋਭਾ ਬਣੀ ਸ਼ਿੰਗਾਰ।

ਹਮੇਸ਼ਕ ਸੁਹਿਰੜਾ ਸੁੱਤਾ ਜਿੱਤਾ ਜਗ ਸਰਵਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੋ ਤਖਤ ਸਿਰ ਸਹਾਂ ਪਾਤਸ਼ਾਹੋ ਨਿਚਲ ਚੌਰ ਛੱਤ ਜੋ ਭਾਵੇ ਪਾਰ ਬ੍ਰਹਮ ਸੋਈ ਸੱਚ ਨਿਆਉ ਜੇ ਭਾਵੇ ਪਾਰ ਬ੍ਰਹਮ ਨ ਥਾਵੇ ਮਿਲੇ ਥਾਉ ਜੋ ਕਿ ਨੀ ਕਰਤਾਰ ਸਾਈ ਭਰੀ ਗੱਲ ਜਿੰਨੀ ਪਛਾਤਾ ਖਸਮ ਸੇ ਦਰ ਗਹਾ ਮਲ ਸਹੀ ਤੇਰਾ ਫਰਮਾਨ ਕਰੇ ਨਾ ਫੇਰੀ ਹੈ ਕਾਰਨ ਕਨ ਕਰੀਮ ਕੁਦਰਤ ਤੇਰੀ ਹੈ ਸਲੋਕ ਮਹਲਾ ਪੰਜਵਾ ਸੋਈ ਸੁਣਦਲੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਜ ਲੰਡਲੀ ਮਰਾਂਦਾ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹਲਾ ਪੰਜਵਾ ਹੱਠ ਮਝਾਉ ਮੈਂ ਮਾਣਕ ਲੱਦਾ ਮੁੱਲ ਨਾ ਖਿੱਦਾ ਮੈਂ ਕੋਈ ਸਤਗੁਰ ਦਿੱਤਾ ਢੂੰਡ ਬਜਾਈ ਥੀਆ ਦਿੱਤਾ ਜਨਮ ਦਾਸ ਨਾਨਕ ਦਿੱਤਾ ਪੌੜੀ ਜਿਸ ਕੈ ਮਸਤ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲ ਕਮਲ ਪ੍ਰਗਾਸ਼ਿਆ ਸੁਆਂਦਨ ਜਾਗਾ ਲੱਗਾ ਰੰਗ ਚੰਨਾ ਅਰਵਿੰਦ ਸਭ ਭਰਾਂਭਾ ਭਾਗਾ ਆਤਮ ਦਿੱਤਾ ਗੁਰਮਤੀ ਅਗਜੰਤ ਭਾਗਾ ਜਿਸੇ ਤੇ ਆਇਆ ਪਾਰਨਾ ਸੋ ਕਲ ਮੈਂ ਥਾਗਾ ਸਾਧੂ ਸੰਤ ਨੇ ਮਲਾਟ ਸਿੰਘ ਮਜਨਾਗਾ ਜਿਸ ਭਰਾ ਮਿਲਿਆ ਬਣਾ ਸੋ ਪੁਰਖ ਸੋ ਭਾਗਾ ਅਨੰਤ ਸਲਾਹ ਨੇ ਜਿਸੇ ਵਟ ਭਾਗਾ ਸੋਕ ਮਹਿਲਾ ਪੰਜਵਾ ਜਾਂ ਪਰੇ ਅੰਦਰ ਤਾਂ ਧਨ ਬਾਹਰ ਜਾਂ ਫਿਰ ਬਾਹਰ ਤਾਂ ਧਨ ਮਾਰ ਬਿਨਾਵੇਂ ਬਹੁ ਫੇਰ ਫਰਾਹਰ ਸਤਿਗੁਰ ਸੰਗ ਦਿਖਾਇਆ ਜਾਹਰ ਜਨਾਂ ਸੱਚੇ ਸਾਹ ਸਮਾਰ ਮਹਿਲਾ ਪੰਜਵਾ ਆਹਰ ਸਭ ਕਰਦਾ ਫਿਰੀ ਆਹਰ ਇੱਕ ਨਾ ਹੋਏ ਨਾਨਕ ਜੇ ਤਾਹਰ ਜਗ ਉਧਰੇ ਵਿਹਲਾ ਬੂਝੇ ਕੋਏ ਪੌੜੀ ਵੱਡੀ ਵੱਡਾ ਭਾਰ ਤੇਰਾ ਮਰਤਵਾ ਰੰਗ ਪਰੰਗਾਂ ਨੇਕ ਨਾ ਜਾਪਨ ਕਰਤਵਾ ਜੀਆਂ ਅੰਦਰ ਜੀਉ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਾਤਾ ਤੇਜ ਆਪਣਾ ਆਪ ਜਰ ਸਰਗਲਾ ਪ੍ਰਭੂ ਦਿਸੈ ਜਤ ਕਥਾ ਨਾਨਕ ਦਾਸ ਹੁੰਦਾ ਤੁਧਾਗੇ ਬਿਨ ਵਤਾ ਸਲੋਕ ਮਹਿਲਾ ਪੰਜਵਾ

ਮੈਂ ਸੁਮਾਏ ਪੌੜੀ ਸਫਲਿਓ ਬਿਰਖਸੁਆ ਵੜਾਰ ਸਫਲਿ ਅਮ੍ਰਿਤਾ ਮਨ ਲੋਚੇ ਹੁਣ ਮਿਲਣ ਕੋ ਕਿਉਂ ਵੰਜੇ ਕਿਤਾ ਬਾਨਾ ਚਿਹਨਾ ਬਾਹਰਵਾ ਕਮ ਜਿੱਤੋ ਪਿਆਰਾ ਜੀ ਕਾ ਜੋ ਖੋਲੇ ਪਿਤਾ ਸੇਵਾ ਕਰੇ ਤੂੰ ਸਾਡੀ ਆਵੇਂ ਦੱਸਿਓ ਮਿੱਤਾ ਕੁਰਬਾਣੀ ਵੰਜੇ ਵੰਜਾਂ ਬਾਰ ਨੇ ਵਲੇ ਵਲ ਕਿੱਤਾ ਦੱਸਣ ਸੰਤ ਪਿਆਰਿਆ ਸੁਣੋ ਲਾਏ ਚਿਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰੂ ਦਿੱਤਾ ਸਲੋਕ ਮਹਲਾ ਪੰਜਵਾ ਕਬੀਰ ਧਾਤੀ ਸਾਧ ਕੀ ਤਸਕਰ ਵੈਸੇ ਗਾਹੀ ਧਾਤੀ ਭਾਰ ਨਾ ਵਿਆਪੀ ਧਰਤੀ ਭਾਰ ਨਾ ਵਿਆਪੀ ਉਨ ਕੋ ਲਾਹੂ ਲਾਹੇ ਮਹਲਾ ਪੰਜਵਾ

ਆਪੇ ਹੀ ਬੜ ਪਰਵਾਰ ਆਪ ਕਾਤੀ ਆ ਆਪਣੀ ਕੀਮਤ ਆਪ ਆਪੇ ਹੀ ਜਾਤੀ ਆ ਸਭ ਕੁਛ ਆਪੇ ਆਪ ਉਪਾਨੇ ਆਪਣਾ ਕੀਤਾ ਆਪ ਬਰਨਿਆ ਧੰਨ ਸੋ ਤੇਰਾ ਥਾਨ ਜਿੱਥੇ ਤੂੰ ਬੁੱਠਾ ਧੰਨ ਸੋ ਤੇਰੇ ਭਗਤੀ ਨੀ ਸੱਚ ਤੂੰ ਡਿੱਠਾ ਜਿਸਨੂੰ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੋਧੋ।

ਸੱਚ ਕੁਰ ਸਤਾਣੀ ਨੀਵ ਦੈ ਲਹਿਣੇ ਧਰੇ ਓਨ ਛਤ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਬਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾਗ ਕੋਏ ਜੀ ਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀ।

ਚੁੱਲ੍ਹੇ ਸੋ ਛੱਤ ਨਿਨੀ ਮਾ ਤਖ਼ਤ ਬੈਠਾ, ਗੁਰ ਹਟੀਏ ਕਰੇ ਚ ਗੁਰ ਫਰਮਾਇਆ, ਸਿਰ ਜੋਗਲ ਹੁਣੀ ਚਟੀਆ, ਲੰਗਰ ਚੱਲੇ ਗੁਰ ਸ਼ਬਦ ਹਾਰ, ਟੋਟਨਾ ਵੀ ਖੱਟੀ ਹੈ ਖਾਰਸੀ ਦਿੱਤ ਖਸਾਮਦੀ, ਆਪ ਕਹਿੰਦੀ ਕਹਿ ਦਵਟੀਏ ਹੋਵੇ ਸਤ ਖਸਾਮਦੀ, ਨੂਰ ਅਸ ਹੋ ਕੁਰਸ ਹੋ ਝੱਤੀ ਹੈ, ਤੂੰ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ, ਸਾਜੇ ਗੁਰ ਫਰਮਾਇਆ ਕਿਉਂ ਜਦੋਂ ਬੋਲੋ ਹੱਟੀ ਹੈ, ਪੁੱਤਰ ਹੀ ਘੋਲ ਨਾ ਪਾਲਿਓ, ਕਰ ਪੀਰੋਂ ਕੰਨ ਮਰੁੱਟੀ ਮਰੱਟੀ ਹੈ, ਦਿਲ ਖੋਟਿਆ ਕੀ ਫਿਰ ਮਨ ਭਰ ਚਨ ਛੱਟੀ ਹੈ, ਜਨਾਖੀ ਸੋਈ ਕਰੇ ਜਿਨ ਕੀਤੀ ਤਿਨੇ ਹੜ ਥੱਟੀ ਹੈ, ਕੌਣ ਹਾਰੇ ਕਿਨ ਵਟੀਏ, ਜਿਨ ਕੀਤੀ ਸੋ ਮਨ ਨਾ ਕੋ ਸਾਲ ਜਵਾਹੇ ਸਾਲੀ, ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ,

ਮਨ ਮੁਖਤੀਏ ਪ੍ਰਾਲੀ ਭੈ ਕਬੂਲ ਖਸਾਮਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀ ਵੀ ਸੋਹ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਬਹਾਈ ਹੈ ਦੁਨਿਆਈ ਆਖੇ ਕੀ ਕੌਣ ਨਾਨਕੀ ਸਜਗ ਨਾ ਤੋ ਸਹਿਣ ਦੀ ਬਹਿਣ ਬਿਰਕੀ ਓਨ ਮਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕੀ ਓਨ ਚੌਦਾਂ ਰਤਨ ਕਾਲੀ ਕਰਾਵਾ ਗਾਉਣ ਚਿਲਕੀ ਓਨ ਕੁਦਰਤ ਐਬੇ ਖਾਲੀ ਅਣਜਣ ਐਵਟ ਪਿੰਡ ਛਿਣਕੀ ਓਨ ਲੈਣੇ ਧਰੇ ਓਨ ਛਤਰ ਸਿਰ ਅਸਮਾਨ ਕਿਆੜਾ ਛਿਕੀ ਓਨ ਜੋ ਸਮਾਣੀ ਜੋਤ ਮਾਏ ਆਪ ਆਪੇ ਛੇਤੀ ਮਿੱਕੀ ਓਨ ਸਿੱਖਾਂ ਪੁੱਤਰਾਂ ਕੋ ਕੇ ਸਹੁਮਤ ਵੇਖੋ ਜੇ ਕੇ ਓਨ ਜਾਂ ਸਧੋਸ ਤਾਂ ਲਹਿਣਾ ਟੇਕੇ ਓਨ ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ ਜਪਤ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲਭ ਬਣਾਹੇ ਬਣ ਸਾਜਿਉ ਪਾਣੀ ਬੂਰ ਬਰੀਏ ਦਰਗਹਿ ਗੁਰੂ ਕੀ ਕੁਦਰਤੀ ਨੂਰ ਜਿਸ ਹੱਥ ਨ ਲਵੀ ਤੂੰ ਉਹ ਠਰੂਰ ਨੌ ਦਿਨ ਨਾਮ ਨਿਧਾਨੇ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ ਦੇਣੇ ਦਿਸੇ ਮਾਤ ਲੋਕ ਤੁਧ ਸੁਜੈ ਦੂਰ ਫੇਰ ਫਸਾਇਆ ਫੇਰ ਆਣ ਸਤਿਗੁਰ ਖਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਹਾ ਪੋਤਾ ਪ੍ਰਵਾਨ ਜਿਨ ਵਾਸ ਵਾਸਕ ਨੇਤਰੇ ਕਤਿਆ ਕਰਨੇ ਹੀ ਦਾਨ ਜਿਨ ਸੰਬੰਧ ਬਰੋ ਲਿਆ ਕਰ ਮੇਰ ਮਧਾਨ ਚੌਦਾਂ ਰਤਨ ਨਗਾਲੀਅਨ ਕੀ ਤੂੰ ਚਾਨਾਣ ਚੂੜਾ ਕੀਤੋ ਸਹਿਜ ਦਾ ਜਸ ਕੀਓ ਫਲਾਣ ਧਨਖ ਚੜਾਇਓ ਸਤ ਦਾ ਜਸਨ ਦਾ ਬਾਣ ਕਲਬੇ ਤੂੰ ਤਾਂ ਅੰਧਾਰ ਚੜਿਆ ਚੜਿਆ ਰਹਿ ਬਾਣ ਸਤੋ ਖੇਡ ਮਾਇਆ।

ਪਰੇ ਕਵਿਤਾ ਕੀ ਹੋ ਟਿਕਾ ਆਸਰੇ ਜਿਸਕਾ ਜਾਸ ਸੁਣਤ ਭਾਵ ਧਰੀਏ ਤਾਂ ਸੁਣ ਰੰਗ ਨਾਲ ਆਸਰੇ ਥੋੜ੍ਹੀ ਬਹੁਤ ਅਲਪ ਸੁਪਨੇ ਕੀ ਬਹੁਤ ਬਹੁਤ ਅਟਕਾਵ ਸਰੇ ਭਇਓ ਪ੍ਰਸਾਦ ਕਿਰਪਾ ਦੇ ਠਾਕਰ ਸੰਤ ਸੰਗ ਪਤ ਭਾਈ ਗੌਰਾਂ ਤਰੈ ਗੁਣ ਭਰਮ ਛੂਟਾ ਜੋ ਪ੍ਰਭ ਹੈ ਸਹਾਈ ਮਾਰੂ ਮਹਿਲਾ ਪੰਜਵਾ ਮੰਤਰ ਜਾਮੀ ਸਭ ਜਾਣੇ ਤਿੱਥੇ ਕੰਧ ਲਾਰਿਓ ਹੱਥ ਭਾਵ ਝਰੇ ਫਿਰ ਭੀਤਰ ਅਗਨ ਸੰਗ ਲੈ ਜਾ ਰਿਹਾ ਮੂੜੇ ਤੈ ਮਨ ਤੇ ਰਾਮ ਵਰਸਾਰਿਓ ਰੂਣ ਖਾਏ ਕਰੇ ਹਰਾਮ ਖੋਰੀ ਬੇਤ ਨੈਣ ਵਧਾਰਿਓ

ਅਨੰਤ ਤਜ ਸੁਰੰਗ ਧਰ ਪ੍ਰਮ ਤੁਲਾ ਮੋਏ ਲਭ ਟਿਓ ਦਾਸੀ ਸੰਗ ਸਾਂਤਰਾਉ ਧਾਨੀ ਤਰ ਤਿਆਗ ਨੀਚ ਕੁਲ ਸੇਵਹਿ ਹੋ ਕਰਤ ਵਿਹਾਵਤ ਫੋਟ ਕਰਮ ਕਰੇ ਅਗਿਆਨੀ ਮਨ ਮੁਖ ਅੰਤ ਕਹਾਵਤ ਸਤ ਹੋਤਾ ਅਸਤ ਕਰਮ ਆਨਿਆ ਜੋ ਬਿਨ ਸਤ ਸੋਨੇ ਚਲ ਜਾਣਥ ਪਰ ਕੀ ਕੋ ਆਪਣੀ ਕਰ ਪ੍ਰਕਿਰਿਆ ਸੇ ਭੁਗਲ ਪ੍ਰਧਾਨਥ ਖੱਤਰੀ ਬ੍ਰਾਹਮਣ ਸੂਤ ਵੈ ਸਭ ਏਕੇ ਨਾਮ ਤ੍ਰਾਂਥ ਗੁਰੂ ਨਾਨਕ।

ਸੱਚ ਬੈਠਗਾ ਸਾ ਸੁਭਾਅ ਬਣਾਇਆ ਸੱਚ ਪੁੰਜੀ ਸੱਚ ਵਖਰੋ ਨਾਨਕ ਕਰ ਪਾਇਆ ਮਾਰੂ ਮਹਲਾ ਪੰਜਵਾ ਵੇਦ ਪਕਾਰੇ ਮੁਕਤੇ ਪੰਡਿਤ ਕਾਮਾ ਮਨ ਕਾ ਮਾਠਾ ਮੋਨੀ ਹੋਏ ਬੈਠਾ ਕਾਂਤੀ ਹਿਰਦੇ ਕਲਪਨ ਗਾਠਾ ਹੋਏ ਉਦਾਸੀ ਗ੍ਰਹਿ ਚੱਲਿਓ।

ਸਾਹਿਬ ਦੀ ਮਨ ਤਾਨਾ ਬ੍ਰਹਮਚਾਰ ਬ੍ਰਹਮਚਾਰ ਕੀ ਨਾ ਹਿਰਦੇ ਪੈ ਗਾਨਾ ਸੰਨਿਆਸੀ ਹੋ ਕੇ ਤੀਰਥ ਭਰਮੇ ਉਸ ਮੈਂ ਕ੍ਰੋਧ ਬੇਗਾਨਾ ਕੁੰਗਰ ਬਾਦ ਪੈ ਰਾਮਦਾਸ ਸਾਹ ਰੋਟੀਨ ਕਿਉਂ ਪਾਵਾ ਵਰਤਨੇ ਕਰਮ ਖਟਕੀ ਨੇ ਬਾਹਰ ਭੇਖ ਦਿਖਾਵਾ ਗੀਤ ਨਾਦ ਮੁਖ ਰਾਗ ਲਾਪੇ ਮਾਨੇ ਹਰ ਹਰ ਗਾਵਾ ਹਰ ਸੁਗ ਲੋਕ ਮੋ ਰਹਿਤ ਹੈ ਨਿਰਮਲ ਹਰ ਕੀ ਸੰਤਾ ਤਿਨ ਕੀ ਧੂੜ ਪਾਏ ਮਨ ਮੇਰਾ ਜਾ ਦਇਆ ਕਰੇ ਭਗਵੰਤਾ ਕੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ

ਨਿਆ ਪਮੂ ਰਗਿਆਨੀ ਜੇ ਕਰਾਵੇ ਸੋ ਨਾਮ ਖਾਣੀ ਤੇ ਰਾਂਤ ਨਾ ਭਾਰਾ ਵਾਰਾ ਜਨ ਨਾਨਕ ਸਤ ਬਲਹਾਰਾ ਮਾਰੂ ਮੱਲਾ ਪੰਜਵਾ ਮੋਹਨੀ ਮੋਲੀਏ ਤ੍ਰੈ ਗੁਣੀਆਂ ਲੋਭ ਵਿਆਪੀ ਝੂਠੀ ਦੁਨੀਆਂ ਮੇਰੀ ਮੇਰੀ ਕਰਕੇ ਸਾਂਚੀ ਅੰਤ ਕੀ ਵਾ ਸਕਲੇ ਛਰੀਆ ਤੇਰੇ ਪਵਨ ਅਹੰਕਾਰ ਦਿਆਲੀਆ ਜੀ ਜਾ।

ਤਾਕੇ ਸੰਗ ਨਾ ਛੰਦ ਚਲ ਚਲੀਆ। ਇਹ ਕਬਰਾਂ ਪਿੰਡ ਦੇ ਪਿਆਰੀ ਇੱਕ ਸਾਂਝੀ ਦਾ ਬਾਪ ਮੈਂ ਤਾਰੀ, ਸੋ ਤਮੀਤ ਭਰਾ ਤੇ ਗੋਜੀ ਤਾਕੇ ਨਿਕਟ ਨਾ ਹੋਈ, ਖਲੀਆ ਹੋਏ ਦੂਤ ਬੈਠੇ ਲਾਏ ਤਾਰੀ, ਜੋਗੀ ਜਤੀ ਪੰਡਤ ਬੀਚਾਰੀ, ਗ੍ਰਹਿ ਮੜੀ ਮਸਾਣੀ ਬਨਵੇ ਵਾਸਤੇ ਊਠ ਤੇ ਨਾ ਕਹਿ ਲਾਗੀ ਪਲੀਆ, ਘਾਟੇ ਬੰਧਨ ਠਾਕੁਰ ਜਾ ਕੇ ਹਰ ਨਾਮ ਜਪੇ, ਹਰ ਹਰ ਨਾਮ ਵਸਿਓ ਜੀ ਤਾਕੈ, ਸਾਧ ਸੰਗ ਭਏ ਜਨ ਮੁਕਤੇ ਗਦ ਬਾਈ, ਨਾਨਕ ਨਦਰ ਨੇਹਰੀਆ, ਮਾਰੂ ਮਹਿਲਾ ਪੰਜਵਾ, ਸਿਮਰੋ ਇੱਕ ਨਾਂਜਨ ਸੋਜਾ ਤੇ ਬੈਠਾ, ਜਾਤ ਨਾ ਕਹੂ ਮਾਤ ਗਰਮ ਹੈ, ਜਿਨ ਪ੍ਰਿਤ ਪਾਰਿਆ ਜੀ ਉਪਨ ਦੇ ਸਾਸ ਵਾਰਿਆ, ਸੋਈ ਵਧਾਤਾ ਖਿਨ ਖਿਨ ਜਪੀਐ, ਜੇ ਸਿਮਰਤੇ ਆਪਣ ਸਭ ਟੱਕੀ ਹੈ, ਜਨ ਕਮਲ ਵਰੰਤਰ ਥਾਰੂ ਵਿਖਿਆ, ਵੰਤ ਜੀਉ ਥਾਰੂ ਕਨਬਲਾ, ਮਿਟੇ ਬਲ ਲਾਟਾ, ਜਪ ਗੁਣ ਭਰਮ ਪਵਾਟਾ, ਸਾਧ ਸੰਗ ਬਿਰਲਾ ਗੁਰ ਪਾਈ, ਨਾਨਕ ਤਾਕੈ ਬਲ ਬਲ ਜਾਏ, ਰਾਮ ਨਾਮ ਮਨ ਤਨ ਧਾਰਾ, ਜੋ ਸਿਮਰੇ ਤਿਸ ਕਨ ਤਾਰਾ, ਰਹਾਉ ਮਿਥਿਆ।

ਮੇਉ ਨੋ ਠੋਠ ਫਿਰ ਤਾਵੀ ਮਨ ਤਨ ਬਾਸਣਾ ਬਹੁਤ ਮਿਤਾਰ ਅਹਮੇ ਮੁੱਠੋ ਵਿਚਾਰਾ ਅਨਕ ਧੋਖਿਆ ਬਹੁ ਸਜਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਬਿਸਤਰ ਨਰਕ ਮੈਂ ਪਾਇਆ ਤੈ ਮਾਤ ਨਾ ਬੰਧਨ ਮੀਤ ਨ ਜਾਇਆ ਜਿਸ ਗੋਤ ਕਿਰਪਾ ਸੁਆਮੀ ਸੋਜਨ ਨਾਨਕ ਪਾਰ ਕਰਾਮੀ ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ਦੀਨਾ ਨਾ ਜਗਤ ਬੇਤ ਮਾਇਆ ਪ੍ਰਭ ਦਿਆਲ ਦੁਖ ਦਾਤ ਵਧਾਰਨ ਜਿਸ ਭਾਵੇ ਤੇ ਸਿਨ ਤਾਰ ਨਿਆਤ ਗੁਰੂ ਤੇ ਘਟਣਾ ਹਾਰਾ ਪ੍ਰੇਮ ਭਗਤ ਹੋ ਵਧਨ ਸਤਾਰਾ।

ਲਾਗੇ ਪੂੰਦਰੇ ਉੱਤੇ ਖਾਈ ਸਹਿ ਸਮਾ ਸੁਭਾਏ ਹਰ ਬਨਾਰਾ ਥਾਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾ ਕਰ ਛੇਵਾਂ ਦੋ ਪਦੇ ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ ਛੋੜ ਸਗਲ ਸਿਆਣਪਾਂ ਮਿਲ ਸਾਧ ਤਿਆਗ ਮਹਾਨਵਰ ਸਾਹਿਬ ਕਿਸਮਤਿਆ ਰਸਨਾ ਰਾਮ।

ਕਾਲ ਚੇਤ ਮਨ ਮੈਂ ਤਾਸਿਆਂ ਨੂੰ ਛੋੜ ਸਕਲੇ ਵੇਖ ਸਿਮਰਾਰਾ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹਿਲਾ ਪੰਜਵਾ ਪਦ ਪਾਵ ਨਾਮ ਜਾ ਕੋ ਨਾਥ ਕੋ ਹੈ ਨਾਥ ਮਹਾ ਭਜਨ ਮਾਹੇ ਤੁਲੋ ਜਾ ਕੋ ਲਿਖੋ ਮਾਥ ਡੁੱਬੇ ਨਾਮ ਬਿਨ ਘਨ ਸਾਥ ਕੰਨ ਕੰਨ ਚੇਤਨਾ ਆਵੈ ਦੇਖ ਰਾਖੈ ਹਾਥ ਰਾਓ ਸਾਧ ਸੰਤ ਗੁਣ ਚਰਨ ਹਰ ਨਾਮ ਅੰਮ੍ਰਿਤ ਪਾਤ ਕਰੋ ਕਿਰਪਾ।

ਜਲ ਤੁਰੇ ਹੀ ਹੋਇਆ ਪੰਜ ਧਾਤ ਕਰ ਪੁਤਲਾ ਕੀ ਆ ਸਾਹਿਬ ਕੇ ਫਰਮਾਇੜੇ ਜੀ ਦੇਹੀ ਵਿੱਚ ਜੀ ਉਹ ਆਏ ਪਿਆ ਜਿੱਥੇ ਅਗਨ ਭੱਗੇ ਪੜਾ ਰਹੇ ਉਹ ਮੁੱਖ ਮਾਂਗ ਬਾਰੇ ਸਾਸ ਸਾਸ ਮਾਲੇ ਸੋ ਉੱਥੇ ਖਸਮ ਛਡਾ ਇਹ ਲਾਇਆ ਵਿੱਚੋਂ ਗਰਵੇ ਨਿਕਲ ਆਇਆ ਖਸਮ ਸਾਹ ਦੁਨੀ ਚਲਾਇਆ ਵੇ ਜਾਏ ਭਾਈ ਜੋ ਨਿਕਲ ਰਹਿਣ ਕਿਤੀ ਥਾਂ ਏ ਪੈਰ ਮਿਹਰਬਾਨ ਰੱਖ ਲਈ ਨਾ ਭੇਜੀ ਜਾਂ ਸਭ ਤਿਸਕੇ ਥਾਂ ਪਈ ਜਾਣਾ ਪਤਾ ਜਿਣ ਚੱਲਿਆ ਨਾਨਕ ਆਇਆ ਸੋ ਪਰਵਾਨ ਥੀਆ ਮਾਰੂ ਮਹੱਲਾ ਪੰਜਵਾ ਬੈਦੋ ਨਾ ਵਾਈ ਭੈਣੋ ਨਾ ਪਾਈ ਏਕੋ ਸਹਾਈ ਰਾਮ ਹੇ ਕੀਤਾ ਜਸੋ ਵੇ ਪਾਪਾ ਮਨੋ ਧੋਵੈ ਸੋ ਸਿਮਰੋ ਪ੍ਰਧਾਨ ਹੇ ਘਟ ਘਟੇ ਵਾਸੀ ਸਰਨ ਵਾਸੀ ਆਸ ਜਾਗਾ ਥਾਨ ਹੇ ਆਵੇ ਨਾ ਜਾਵੇ ਸੰਗੇ ਸਮਾਵੇ ਪੂਰਨ ਜਾਗਾ ਕਾਮ ਹੇ ਭਜਨ ਕਰਾ ਕਣਾਰਾ ਸੰਤ ਜੀਵੇ ਜਾ ਪ੍ਰਾਣ ਅਧਾਰਾ ਕਨ ਕਨ ਸਮਰਾਜ ਸਵਾਮੀ ਨਾਨਕ ਤਿਸ ਕੁਰਬਾਨ ਹੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਮਹਿਲਾ ਨਾਵਾਂ ਹਰ ਕੋ ਨਾਮ ਸਦਾ ਸੁਧਾਏ।

ਹੈ ਪਾਰ ਹਰ ਦੁੱਖ ਭਾਰੀ ਰਾਹੋ ਹਰ ਪੜੀ ਹਰ ਬੁਝੀਏ ਗੁਰਮਤੀ ਨਾਮ ਧਾਰਾ ਗੁਰ ਪੂਰੇ ਗੁਰੀ ਮਾਤਾ ਪੂਰੇ ਸ਼ਬਦ ਵਿਚਾਰਾ ਅੱਠ ਸਰ ਤੀਰਥ ਹਰ ਨਾਮ ਹੈ ਕਿਲਵੇ ਘੱਟ ਨਾਰਾ ਜਲ ਬਲੋਵੇ ਜਲ ਮੱਥੇ ਤਦ ਲੋੜੇ ਅੰਧ ਗਿਆਨਾ ਗੁਰਮਤੀ ਤਦ ਮੱਥੀ ਅੰਮ੍ਰਿਤ ਭਾਈ ਨਾਮ ਧਾਨਾ ਮਨ ਮੁਖ ਤਤ ਨਾ ਜਾਣੀ ਪਸ਼ੂ ਮਾਂ

Agora.

ਵਾਜਾ ਦੂਜਾ ਦੇ ਵਾਜਾ ਦੂਜਾ ਦੇ